ਜੀਉ ਪਿੰਡਾ ਸਭ ਤੇਰਾ ਵਾਹਿਗੁਰੂ ਕਹੁ ਨਾਨਕ ਸਭ ਤਿਨ ਵਡਿਆਈ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਨਹੀਂ ਧਿਆਇ। ਫਿਰ ਅੰਗਰ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਿ ਗੋਬਿੰਦਨੋ ਸਿਮਰਾ ਸ੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੀ ਸਭ ਦੁੱਖ ਜਾਇ। ਤੀਕ ਬਹਾਦਰ ਸਿਮਰਿਆ ਕਰਨੋਂ ਦਇਆ ਵੈ ਧਾਈ, ਸਭ ਥਾਈ ਹੋਇ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਇ ਸਹਾਇ।

ਧੀ ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜੀ ਆ ਰਿਆਂ ਨਾ ਚਰਾਏਗਾ ਗੁਰਦੁਆਰਾ।

ਬਖਸ਼ਣਾ ਬੱਚਿਆਂ ਨੂੰ ਗੁਰਮਾਨ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ।

ਕਰਨੀ ਸ਼ੁਭਾ ਮਨਾਵਾਂ ਪੂਰਨ ਕਰਨੀਆ ਪਾਵਨ ਹਜੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਪਾਵਨ ਮੁੱਖ ਵਾ ਬਖਸ਼ੋ ਜੀ ਪਰੰਤ ਸੰਧਿਆ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਰ ਸਭਲੇ ਘਰ ਹੈ ਸੀ। ਆਓ ਸਤਿਕਾਰ ਜੋ ਬੱਚੇ ਜੋ ਕਿ ਭਾਈ ਸਾਹਿਬ ਭਾਈ ਬਰਜਿੰਦਰ ਸਿੰਘ ਜੀ ਉਹਨਾਂ ਪਾਸੋਂ ਗੁਰਬਾਣੀ ਵਿਦਿਆ ਸਿੱਖ ਰਹੇ ਨੇ, ਉਹਨਾਂ ਪਾਸੋਂ 6:30 ਵਜੇ ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ
1: ਵਾਹਿਗੁਰੂ।
0: ਵਾਹਿਗੁਰੂ।

की फतेह।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਕਾਰ ਜੋ ਬੱਚਿਆਂ ਦਾ, ਜੋ ਬੱਚੇ ਭਾਈ ਸਾਹਿਬ ਭਾਈ ਬਲਜਿੰਦਰ ਸਿੰਘ ਜੀ ਪਾਸੋਂ ਕੀਰਤਨ ਦੀ ਵਿਦਿਆ ਸਿੱਖ ਰਹੇ ਨੇ। ਬਹੁਤ ਬਹੁਤ ਧੰਨਵਾਦ ਉਹਨਾਂ ਸਾਰੇ ਬੱਚਿਆਂ ਦਾ ਜੋ ਬੜੇ ਪਿਆਰ ਦੇ ਨਾਲ ਆਪ ਜੀ ਨੂੰ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਾ ਰਹੇ ਸਨ। ਸੋ ਉਹ ਸਮਾਂ ਹੈ ਗੁਰਮਤਿ ਵਿਚਾਰਾਂ ਦੀ ਸਾਂਝ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਜੋ ਲੜੀਵਾਰ ਕਥਾ ਹੈ, ਚੱਲ ਰਹੀ ਹੈ, ਉਸ ਦੀ ਵਿਚਾਰ ਸਾਂਝੀ ਕਰ ਰਹੇ ਨੇ ਸਰਕਾਰ ਜੋ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਸ਼੍ਰੀ ਮੁਕਤਸਰ ਸਾਹਿਬ ਵਾਲੇ, ਉਹਨਾਂ ਦੀ ਰਸਨਾ ਤੋਂ 7:30 ਵਜੇ ਤੱਕ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਉਪਰੰਤ ਢਾਡੀ ਜਥਾ ਭਾਈ ਪ੍ਰਤਪਾਲ ਸਿੰਘ ਜੀ ਪਾਰਸ ਦਾ ਗੁਰਤਿਆਰ ਦੇ ਨਾਲ ਜੁੜਨਗੇ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ ਅੰਦਰ 30 ਅਗਸਤ ਤੋਂ ਲੈ ਕੇ 4 ਸਤੰਬਰ ਤੱਕ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੰਦੀ ਕਲਾ ਵਾਲੇ, ਜੋ ਕਿ ਸ਼ਾਮ ਦੇ ਦੀਵਾਨਾਂ ਵਿੱਚ ਹਰ ਰੋਜ਼ 7:15 ਤੋਂ 8:30 ਵਜੇ ਤੱਕ ਕੀਰਤਨ ਦੀ ਹਾਜ਼ਰੀ ਭਰਿਆ ਕਰਨਗੇ। ਸੋ ਸਮੂਹ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਅਤੇ ਬਖਸ਼ਾਂ ਪ੍ਰਾਪਤ ਕਰਨਾ ਜੀ। ਆਓ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਉਹਨਾਂ ਤੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀਓ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਹੀ ਸੱਜਣ ਸੁਹੇਲੇ, ਰੱਖੋ ਰੱਖਣ ਹਾਰ ਦਿਆਲਾ, ਨਾਨਕ ਕਰਕੇ ਗੁਲੇ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਹੀ ਸੱਜਣ ਸੁਹੇਲੇ,

ਗੁਰ ਸਿੱਖ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਜੁਗੋ ਜੁਗ ਅਟਲ ਚੌਰ ਛਤਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ ਗੁਰੂ ਗਰੀਬ ਨਿਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ ਗੁਰੂ ਦਰ ਦੀ ਹਾਜ਼ਰੀ ਭਰਦਿਆਂ ਹੋਇਆਂ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦਾ ਰਸ ਭਿੰਨਾ ਕੀਰਤਨ ਸੁਣਿਆ। ਸਮਾਂ ਹੋਇਆ ਹੈ ਹਰ ਰੋਜ਼ ਦੀ ਤਰ੍ਹਾਂ ਉਹਨਾਂ ਸਿੱਖਾਂ ਦਾ ਟੂਕ ਮਾਤਰ ਜੀਵਨ ਜਿਨ੍ਹਾਂ ਨੇ ਗੁਰੂ ਕਾਲ ਵੇਲੇ ਗੁਰੂ ਸਾਹਿਬਾਨਾਂ ਦੇ ਸਮੇਂ ਵਿੱਚ ਵੱਖ ਵੱਖ ਰੂਪਾਂ ਵਿੱਚ ਸੇਵਾ ਕੀਤੀ, ਸਿਮਰਨ ਕੀਤਾ, ਨਾਮ ਜਪਿਆ, ਗੁਰੂ ਦੇ ਚਰਨਾਂ ਵਿੱਚ ਉਹ ਕਬੂਲ ਹੋ ਗਏ, ਪ੍ਰਵਾਨ ਹੋ ਗਏ। ਇਹੀ ਸਿੱਖੀ ਦੀ ਨਿਸ਼ਾਨੀ ਹੈ, ਗੁਰਸਿੱਖੀ ਕੀ ਇਹ ਨਿਸ਼ਾਨੀ। ਨਿਸ਼ਾਨੀ ਸਿੱਖ ਦੀ ਇਹੀ ਹੈ, ਨਿਸ਼ਾਨੀ ਦਾ ਭਾਵ ਹੈ ਪਹਿਚਾਣ। ਨਿਸ਼ਾਨ ਨਿਸ਼ਾਨੀ ਸ਼ਬਦ ਸਾਡੇ ਇਤਿਹਾਸ ਵਿੱਚ ਵਾਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਆਉਂਦੇ ਰਹਿੰਦੇ ਹਨ। ਨਿਸ਼ਾਨੀ ਦਾ ਭਾਵ ਨਿਸ਼ਾਨੀ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਨਾ ਵੀ ਉਹਦੀ ਨਿਸ਼ਾਨੀ ਹੈ ਉਹਦੀ ਯਾਦ ਵਿੱਚ, ਜਾਂ ਕੋਈ ਚਿੰਨ੍ਹ ਹੋਵੇ ਉਹਨੂੰ ਵੀ ਆਪਾਂ ਨਿਸ਼ਾਨ ਕਹਿ ਦਿੰਦੇ ਹਾਂ। ਔਰ ਨਿਸ਼ਾਨੀ ਦਾ ਅਰਥ ਰਾਹਦਾਰੀ ਵੀ ਹੁੰਦਾ ਹੈ, ਪਰਵਾਨਾ ਵੀ ਹੁੰਦਾ ਹੈ। ਨਿਸ਼ਾਨ ਦੇ ਬੜੇ ਅਰਥ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ। ਔਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਅੰਦਰ ਗੁਰਸਿੱਖੀ ਦੀ ਇਹ ਨਿਸ਼ਾਨੀ ਦਾ ਭਾਵ ਕੀ ਹੈ, ਪਹਿਚਾਣ। ਸਿੱਖੀ ਦੀ ਪਹਿਚਾਣ ਨਿਸ਼ਾਨੀ ਇਹੋ ਹੀ ਹੈ ਕਿ ਉਹ ਗੁਰੂ ਦੇ ਮਾਰਗ 'ਤੇ ਚੱਲਦਾ ਹੈ, ਗੁਰੂ ਦੇ ਰਸਤੇ 'ਤੇ ਤੁਰਦਾ। ਨਿਸ਼ਾਨੀ ਦਾ ਅਰਥ ਰਾਹਦਾਰੀ, ਨਿਸ਼ਾਨੀ ਦਾ ਅਰਥ ਚਿੰਨ੍ਹ, ਨਿਸ਼ਾਨੀ ਦਾ ਅਰਥ ਪਹਿਚਾਣ। ਗਾਵੇ ਕੋ ਦਾਤ ਜਾਣੈ ਨਿਸ਼ਾਨ, ਉਹਦੀਆਂ ਨਿਸ਼ਾਨੀਆਂ ਉਹਦੀਆਂ ਦਾਤਾਂ। ਉੱਥੇ ਨਿਸ਼ਾਨੀਆਂ ਦਾ ਅਰਥ ਕੀ ਕਰਾਂਗੇ, ਦਾਤਾਂ। ਪ੍ਰਕਰਨ ਦੇ ਹਿਸਾਬ ਦੇ ਨਾਲ ਕਿਸ ਲਹਿਜ਼ੇ ਵਿੱਚ ਇਹ ਬੋਲ ਉਚਾਰਿਆ ਗਿਆ ਹੈ, ਕੀ ਮਨੋਰਥ ਹੈ, ਕਿਹਨਾਂ ਦੀ ਪ੍ਰਥਾ ਇਹ ਬੋਲ ਹੈ, ਉਸ ਹਿਸਾਬ ਦੇ ਨਾਲ ਅਰਥਾਂ ਵਿੱਚ ਬਦਲਾਵ ਆਉਂਦਾ ਰਹਿੰਦਾ, ਤਬਦੀਲੀ ਆਉਂਦੀ ਰਹਿੰਦੀ ਹੈ। ਸਿੱਖਾਂ ਦੀ ਸੇਵਾ ਦੇ ਰੰਗ ਰੂਪ ਢੰਗ ਤਰੀਕੇ ਇਹ ਨਿਰਾਲੇ ਨੇ, ਵੱਖਰੇ ਨੇ। ਹਰ ਇੱਕ ਸਿੱਖ ਨੇ ਗੁਰੂ ਚਰਨਾਂ ਵਿੱਚ ਰਹਿ ਕੇ, ਹੁਕਮ ਮੰਨ ਕੇ, ਆਗਿਆ ਵਿੱਚ ਰਹਿ ਕਰਕੇ ਘਾਲ ਕੀਤੀ, ਕਮਾਈ ਕੀਤੀ, ਸੇਵਾ ਕੀਤੀ। ਪਰ ਸਾਰਿਆਂ ਦੀ ਇੱਕੋ ਜਿਹੀ ਸੇਵਾ ਨਹੀਂ, ਸਮਾਂ ਵੀ ਇੱਕੋ ਜਿਹਾ ਨਹੀਂ। ਕਿਸੇ ਦਾ ਸਮਾਂ ਕਿਹੜਾ ਹੈ, ਕਿਸੇ ਦਾ ਸਮਾਂ ਕਿਹੜਾ ਹੈ, ਕਿਸੇ ਦੀ ਸੇਵਾ ਕਿਸ ਰੂਪ ਵਿੱਚ ਹੈ, ਅਲੱਗ ਅਲੱਗ। ਕੋਈ ਪੱਖੇ ਦੀ ਸੇਵਾ ਕਰਦਾ ਹੈ, ਕੋਈ ਪਾਣੀ ਦੀ ਸੇਵਾ ਕਰਦਾ ਹੈ, ਕੋਈ ਟੋਕਰੀ ਦੀ ਸੇਵਾ ਕਰਦਾ ਹੈ, ਕੋਈ ਬਰਤਨਾਂ ਦੀ ਸੇਵਾ ਕਰਦਾ ਹੈ, ਕੋਈ ਬਾਲਣ ਦੀ ਸੇਵਾ ਕਰਦਾ ਹੈ, ਸੇਵਾ ਹੀ ਹੈ। ਔਰ ਬਾਣੀ ਨੇ ਇਹ ਬਖਸ਼ਿਸ਼ ਕੀਤੀ ਹੈ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਭਲ ਭੰਨੇ। ਸੇਵਾ ਉਹ ਜਿਹੜੀ ਜ਼ਰੂਰਤ ਦੇ ਮੁਤਾਬਕ ਹੈ ਔਰ ਗੁਰੂ ਨੂੰ ਭਾ ਜਾਏ, ਗੁਰੂ ਨੂੰ ਚੰਗੀ ਲੱਗੇ, ਉਹ ਸੇਵਾ। ਸਿੱਖਾਂ ਨੇ ਸੇਵਾ ਕੀਤੀ ਹੈ ਗੁਰੂ ਦੀ ਆਗਿਆ ਦੇ ਮੁਤਾਬਕ। ਜਿੱਥੇ ਜਿੱਥੇ ਗੁਰੂ ਨੇ ਸੇਵਾ 'ਤੇ ਲਾਇਆ ਸੀ ਉੱਥੇ ਹੀ ਉੱਥੇ ਉਹਨਾਂ ਨੇ ਸੇਵਾ ਕੀਤੀ। ਜਦੋਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਦੇ ਬੋਲ ਪੜ੍ਹਦੇ ਹਾਂ
ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ। ਇੱਕ ਸੇਵਕ ਗੁਰ ਪਾਸ ਇੱਕ ਗੁਰ ਕਰੈ ਲਾਈਆਂ। ਗੁਰਮੁਖ ਸਖੀਆਂ ਸਿੱਖ, ਉਹ ਗੁਰਮੁਖ ਉਹ ਸਿੱਖ, ਸਖੀਆਂ ਦਾ ਭਾਵ ਪ੍ਰੇਮ ਕਰਨ ਵਾਲੀਆਂ, ਜਿਨ੍ਹਾਂ ਦੀ ਗੁਰੂ ਦੇ ਨਾਲ ਪ੍ਰੀਤ ਹੈ, ਭਾਵਨਾ ਹੈ, ਗੁਰੂ ਮਿਲਾਈਆ। ਮਾਨੋ ਉਹਨਾਂ ਗੁਰਮੁਖਾਂ ਨੂੰ, ਉਹਨਾਂ ਗੁਰਸਿੱਖਾਂ ਨੂੰ, ਉਹਨਾਂ ਸਖੀਆਂ ਨੂੰ ਗੁਰੂ ਨੇ ਨਦਰ ਦੀ ਦਾਤ ਕਰਕੇ ਆਪ ਹੀ ਆਪਣੇ ਨਾਲ ਮਿਲਾਇਆ ਹੋਇਆ ਹੈ, ਮਿਲਿਆ ਹੈ, ਜੋੜਿਆ ਹੈ। ਇੱਕ ਸੇਵਕ ਗੁਰ ਪਾਸ, ਇੱਕ ਤਾਂ ਗੁਰੂ ਦੀ ਹਜ਼ੂਰੀ ਵਿੱਚ ਗੁਰੂ ਦੇ ਕੋਲ ਹੀ ਅੰਗ ਸੰਗ ਰਹਿ ਕੇ ਸੇਵਾ ਕਰਦੇ ਨੇ। ਕਈਆਂ ਨੂੰ ਗੁਰੂ ਨੇ ਆਪਣੀ ਰਜ਼ਾ ਦੇ ਵਿੱਚ, ਆਪਣੇ ਹੁਕਮ ਦੇ ਵਿੱਚ ਕਿਤੇ ਦੂਰ ਦੁਰਾਡੇ ਸੇਵਾ ਵਾਸਤੇ ਤੋਰਿਆ ਹੋਇਆ ਹੈ। ਬਹੁਤ ਸਾਰੇ ਸਿੱਖਾਂ ਦਾ ਐਸਾ ਜੀਵਨ ਇਤਿਹਾਸ ਹੈ, ਕਿਸੇ ਨੂੰ ਕਾਬਲ ਭੇਜਿਆ, ਕੰਧਾਰ ਭੇਜਿਆ, ਕਿਸੇ ਨੂੰ ਉਜੈਨ ਭੇਜ ਦਿੱਤਾ। ਅਲੱਗ ਅਲੱਗ ਇਲਾਕਿਆਂ ਵਿੱਚ ਦੂਰ ਦੁਰਾਡੇ ਸੇਵਾ ਕਰਨ ਵਾਸਤੇ, ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਸਤਿਗੁਰੂ ਜੀ ਸਿੱਖਾਂ ਨੂੰ ਭੇਜਦੇ ਰਹਿੰਦੇ ਸਨ। ਜਿੰਨਾ ਗੁਰ ਪਿਆਰਾ ਮਨ ਚਿੱਤ, ਤਿੰਨਾ ਭਾਉ ਗੁਰੂ ਦਿਵਾਈਆ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਗੁਰ ਸਤਿਗੁਰ ਬੋਲੋ ਸਭ, ਗੁਰ ਆਖ ਗੁਰੂ ਜਿਵਾਈਆ। ਸਤਿਗੁਰੂ ਆਖਦੇ ਨੇ, ਭਾਵੇਂ ਦੂਰ ਰਹਿ ਕੇ ਕੋਈ ਸੇਵਾ ਕਰ ਰਿਹਾ ਹੈ, ਭਾਵੇਂ ਕੋਈ ਗੁਰੂ ਦੇ ਕੋਲ ਰਹਿ ਕੇ ਸੇਵਾ ਕਰਦਿਆ ਹੈ, ਪਰ ਗੱਲ ਇੱਕ ਜ਼ਰੂਰ ਸੀ, ਜਿੰਨਾ ਗੁਰ ਪਿਆਰਾ ਮਨ ਚਿੱਤ, ਜਿਨ੍ਹਾਂ ਨੂੰ ਮਨ ਕਰਕੇ ਚਿੱਤ ਕਰਕੇ ਗੁਰੂ ਪਿਆਰਾ ਲੱਗਦਾ, ਗੁਰੂ ਦੇ ਨਾਲ ਸੁਨੇਹ ਸੀ, ਤਿੰਨਾਂ ਭਾਉ ਗੁਰੂ ਦਿਵਾਈਆ। ਭਾਉ ਦਾ ਭਾਵ ਕੀ ਹੈ? ਪ੍ਰੇਮ। ਭਾਉ ਦਾ ਭਾਵ ਹੈ ਪ੍ਰੇਮ। ਇਹ ਪ੍ਰੇਮ ਗੁਰੂ ਨੇ ਸਿੱਖਾਂ ਦੇ ਅੰਦਰ ਆਪ ਹੀ ਕਿਰਪਾ ਕਰਕੇ ਪੈਦਾ ਕੀਤਾ ਹੈ। ਅੱਜ ਦੇ ਇਹਨਾਂ ਬੋਲਾਂ ਦੇ ਰਾਹੀਂ ਕੁਝ ਕੁ ਉਹ ਸਿੱਖ ਜਿਨ੍ਹਾਂ ਨੇ ਮਸੰਦ ਰੂਪ ਵਿੱਚ ਸੇਵਾ ਕੀਤੀ, ਮਸੰਦ ਇੱਕ ਪ੍ਰਥਾ ਚਲਾਈ ਸੀ ਔਰ ਇਹਦਾ ਮੁੱਢ ਵੱਧਾ ਸੀ, ਖਾਸ ਕਰਕੇ ਉਦੋਂ ਜਦੋਂ ਬੌਲੇ ਦੀ ਰਚਨਾ ਕਰਨੀ ਸੀ। ਸ਼੍ਰੀ ਗੋਇੰਦਵਾਲ ਸਾਹਿਬ ਦਾ ਪਾਵਨ ਅਸਥਾਨ ਹੈ, ਇੱਥੇ ਇੱਕ ਤਾਂ ਸਿੱਖਾਂ ਦਾ ਵੱਡਾ ਭਾਰੀ ਇਕੱਠ ਹੋਣ ਲੱਗ ਪਿਆ ਸੀ। ਸ਼੍ਰੀ ਗੋਇੰਦਵਾਲ ਸਾਹਿਬ ਦੂਰੋਂ ਦੁਰਾਡੇ ਤੋਂ, ਦੇਸ਼ਾਂ ਤੋਂ, ਵਿਦੇਸ਼ਾਂ ਤੋਂ ਸਿੱਖ ਸੰਗਤਾਂ ਜਥਿਆਂ ਦੇ ਰੂਪ ਵਿੱਚ ਆਪੋ ਆਪਣੀ ਹੈਸੀਅਤ ਦੇ ਮੁਤਾਬਕ ਸ਼੍ਰੀ ਗੋਇੰਦਵਾਲ ਸਾਹਿਬ ਆਉਣ ਲੱਗ ਪਏ। ਕੋਈ ਪੈਦਲ ਆਉਂਦਾ ਸੀ, ਕੋਈ ਘੋੜਿਆਂ 'ਤੇ ਚੜ੍ਹ ਕੇ ਆਉਂਦਾ ਸੀ, ਕੋਈ ਰੱਥਾਂ 'ਤੇ ਅਸਵਾਰ ਹੋ ਕੇ, ਜਿਹੋ ਜਿਹੀ ਕਿਸੇ ਦੀ ਪਹੁੰਚ ਸੀ

ਲੋੜ ਨੂੰ ਮੁੱਖ ਰੱਖਦਿਆਂ ਹੋਇਆਂ ਬੋਲੀ ਦੀ ਉਸਾਰੀ ਵੀ ਕਰਨੀ ਹੈ ਔਰ ਜੋੜ ਮੇਲ ਵੀ ਆਰੰਭ ਕੀਤਾ ਗਿਆ ਵਿਸਾਖੀ ਦਾ ਉਦੋਂ ਵੀ ਬਹੁਤ ਵੱਡੀ ਤਾਦਾਦ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਆਉਂਦੇ ਸਨ ਖਰਚਾ ਬਹੁਤ ਹੋ ਰਿਹਾ ਸੀ ਇੰਨੇ ਵੱਡੇ ਪਸਾਰੇ ਨੂੰ ਦੇਖ ਕਰਕੇ ਹੀ ਸ਼ਾਇਦ ਅਕਬਰ ਨੇ ਆਖਿਆ ਸੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਕਿ ਮੈਂ ਦੇਖਿਆ ਹੈ ਇੱਥੇ ਤੁਸੀਂ ਜੋ ਲੰਗਰ ਦੀ ਮਰਿਆਦਾ ਪ੍ਰਥਾ ਬੰਨੀ ਹੈ ਖਰਚਾ ਤਾਂ ਬੜਾ ਹੋ ਰਿਹਾ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਉਂਦੇ ਨੇ ਭੋਜਨ ਪ੍ਰਾਪਤ ਕਰਦੇ ਹਨ ਲੰਗਰ ਛਕਦੇ ਨੇ ਅਤੇ ਇਸ ਲੰਗਰ ਦਾ ਜਿੰਨਾ ਵੀ ਇਵਜ਼ ਹੈ ਖਜ਼ਾਨੇ ਵਿੱਚੋਂ ਮੈਂ ਦੇ ਦੇਵਾਂਗਾ ਖਰਚਾ ਮੈਂ ਦੇ ਦਿਆਂਗਾ ਮੈਂ ਕੁਝ ਜ਼ਮੀਨਾਂ ਦਾ ਪਟਾ ਤੁਹਾਡੇ ਨਾਮ ਲਿਖ ਦਿੰਦਾ ਹਾਂ ਗੁਰੂ ਅਮਰਦਾਸ ਜੀ ਨੂੰ ਇਹ ਗੱਲ ਅਕਬਰ ਬਾਦਸ਼ਾਹ ਨੇ ਆਖੀ ਕਿ ਇੰਨਾ ਵੱਡਾ ਖਰਚਾ ਚੱਲਣਾ ਬੜਾ ਔਖਾ ਹੈ ਬੜਾ ਮੁਸ਼ਕਲ ਹੈ ਅਤੇ ਕੁਝ ਪਿੰਡਾਂ ਦੀ ਜ਼ਮੀਨ ਦਾ ਜਿਹੜਾ ਪਟਾ ਆਏਗਾ ਮਾਮਲਾ ਆਏਗਾ ਉਹ ਗੁਰੂ ਘਰ ਦੇ ਨਾਂ 'ਤੇ ਮੈਂ ਲਿਖ ਦਿੰਦਾ ਮੈਂ ਤਾਂ ਅੱਖਰ ਹੀ ਲਿਖਣੇ ਹਨ ਦੋ ਕਲਮ ਹੀ ਚਲਾਉਣੀ ਹੈ ਤਾਂ ਕਿ ਤੁਹਾਡਾ ਖਰਚਾ ਸੌਖਾ ਨਿਕਲ ਜਾਏ ਸੁਖਾਲਾ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਨਕਾਰ ਕਰ ਦਿੱਤਾ ਸੀ ਸਰਕਾਰ ਦੇ ਖਜ਼ਾਨੇ ਤੋਂ ਧਨ ਲੈਣ ਵਾਸਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਮੂੰਹ ਫੇਰਿਆ ਆਖਣ ਲੱਗੇ ਨਹੀਂ ਬਾਦਸ਼ਾਹ ਤੇਰੀ ਸੇਵਾ ਭਾਵੇਂ ਕਬੂਲ ਹੈ ਪ੍ਰਵਾਨ ਹੈ ਪਰ ਸਿੱਖਾਂ ਦੀ ਕੀਤੀ ਹੋਈ ਘਾਲ ਦੇ ਨਾਲ ਦਸਵੰਧ ਦੇ ਨਾਲ ਹੀ ਇਹ ਸੇਵਾ ਚੱਲੇਗੀ ਭਾਵੇਂ ਜੋੜ ਮੇਲੇ ਦਾ ਖਰਚਾ ਹੈ ਲੰਗਰ ਦਾ ਖਰਚਾ ਹੈ ਬੌਲੀ ਸਾਹਿਬ ਦਾ ਖਰਚਾ ਹੈ ਜਿੰਨੇ ਵੀ ਖਰਚੇ ਨੇ ਸਿੱਖਾਂ ਦੀ ਕੀਤੀ ਹੋਈ ਦਸਾਂ ਨੋਹਾਂ ਦੀ ਕਿਰਤ ਵਿੱਚੋਂ ਜੋ ਦਸਵੰਧ ਆਏਗਾ ਇਹ ਉਹਦੇ ਨਾਲ ਹੀ ਚੱਲੇਗਾ ਸਾਰਾ ਕੁਝ ਉਦੋਂ ਫਿਰ ਮਸੰਦ ਪ੍ਰਥਾ ਆਰੰਭ ਹੋਈ ਸੀ ਜੋ ਦੂਰ ਦੁਰਾਡੇ ਦੇਸ਼ਾਂ ਵਿੱਚ ਵਿਦੇਸ਼ਾਂ ਵਿੱਚ ਜਾ ਕੇ ਜਿੱਥੇ ਜਿੱਥੇ ਸਿੱਖੀ ਵਸੀ ਹੋਈ ਸੀ ਉਹਨਾਂ ਕੋਲੋਂ ਮਾਇਆ ਇਕੱਠੀ ਕਰਕੇ ਗੁਰੂ ਦਰਬਾਰ ਵਿੱਚ ਲੈ ਕੇ ਆਉਂਦੇ ਸਨ ਜਿਵੇਂ ਜਿਵੇਂ ਸਮਾਂ ਮਿਲਦਾ ਸੀ ਉਹਨਾਂ ਕੁਝ ਕੁ ਸਿੱਖਾਂ ਦਾ ਨਾਮ ਇੱਥੇ ਭਾਈ ਗੁਰਦਾਸ ਜੀ ਨੇ ਲੈਣਾ ਕੀਤਾ ਕੀ ਕਹਿੰਦੇ ਨੇ ਕਹਿੰਦੇ ਦੀਪਕ ਦੀਪਾ ਕਾਸਰਾ ਗੁਰੂ ਦੁਆਰੇ ਹੁਕਮੀ ਬੰਦਾ ਭਾਈ ਦੀਪਾ ਇਹਦਾ ਨਾਮ ਹੈ ਕਾਸਰਾ ਇਹਦੀ ਗੋਤ ਹੈ ਨਾਮ ਹੈ ਦੀਪਾ ਗੋਤ ਹੈ ਕਾਸਰਾ ਅਤੇ ਇਹਦਾ ਚਿੰਨ੍ਹ ਕੀ ਹੈ ਇਹਦੀ ਨਿਸ਼ਾਨੀ ਕੀ ਹੈ ਇਹ ਦੀਪਕ ਹੈ ਮੰਨੋ ਦੀਪਕ ਦੀਵੇ ਨੂੰ ਆਖਦੇ ਨੇ ਭਾਈ ਦੀਪਾ ਜੀ ਦਾ ਜਿਹੜਾ ਜੀਵਨ ਹੈ ਉਹ ਦੀਪਕ ਦੀ ਤਰ੍ਹਾਂ ਜੱਗ ਮੰਗਾਉਂਦਾ ਹੈ ਦੀਪਕ ਕੀ ਕਰਦਾ ਹੈ ਹਨੇਰੇ ਨੂੰ ਦੂਰ ਕਰਦਾ ਹੈ ਪ੍ਰਕਾਸ਼ ਕਰ ਦਿੰਦਾ ਹੈ ਚਾਨਣ ਕਰ ਦਿੰਦਾ ਹੈ ਹਨੇਰਾ ਉੱਥੋਂ ਬਿਨਸ ਜਾਂਦਾ ਹੈ ਜਿੱਥੇ ਦੀਵਾ ਜਗਣ ਲੱਗ ਪੈਂਦਾ ਹੈ ਅਤੇ ਜਗਦੇ ਹੋਏ ਦੀਵੇ ਦੇ ਨਾਲ ਰਸਤਾ ਦਿਖਾਈ ਦੇਣ ਲੱਗ ਪੈਂਦਾ ਹੈ ਰਸਤਾ ਦਿਸਣ ਲੱਗ ਪੈਂਦਾ ਹੈ ਮਾਨੋ ਇਹ ਦੀਪਾ ਨਾਮ ਦਾ ਸਿੱਖ ਗੁਰੂ ਘਰ ਦਾ ਦੀਵਾ ਹੈ ਗੁਰੂ ਘਰ ਦਾ ਦੀਪਕ ਹੈ ਦੀਪਕ ਦਾ ਅਰਥ ਆਪਾਂ ਇਹ ਵੀ ਕਰ ਸਕਦੇ ਹਾਂ ਦੂਜਿਆਂ ਦਾ ਮਾਰਗਦਰਸ਼ਨ ਕਰਨ ਵਾਲਾ ਦੂਜਿਆਂ ਨੂੰ ਰਾਹ ਵਿਖਾਉਣ ਵਾਲਾ ਦੀਪਕ ਦਾ ਇਹੀ ਭਾਵ ਹੁੰਦਾ ਹੈ ਨਾ ਤਿਮਰ ਨੂੰ ਦੂਰ ਕਰ ਦੇਣਾ ਇਸੇ ਕਰਕੇ ਬਾਣੀ ਵਿੱਚ ਗੁਰੂ ਦੇ ਬੋਲਾਂ ਨੂੰ ਦੀਵੇ ਦਾ ਨਾਮ ਦਿੱਤਾ ਗਿਆ ਚਾਨਣ ਦਾ ਨਾਮ ਦਿੱਤਾ ਗਿਆ ਪ੍ਰਕਾਸ਼ ਦਾ ਨਾਮ ਦਿੱਤਾ ਗਿਆ ਜੋ ਦੂਜਿਆਂ ਦਾ ਮਾਰਗ ਕਰੇ ਦੂਜਿਆਂ ਨੂੰ ਚਾਨਣ ਦੇਵੇ ਅੰਧੇਰੇ ਵਿੱਚੋਂ ਬਾਹਰ ਕੱਢੇ ਤਿਮਰ ਦੂਰ ਕਰ ਦੇਵੇ ਉਹਨਾਂ ਵਿੱਚ ਇਸ ਸਿੱਖ ਦਾ ਨਾਮ ਆਉਂਦਾ ਹੈ ਭਾਈ ਦੀਪਾ ਔਰ ਭਾਈ ਗੁਰਦਾਸ ਜੀ ਨੇ ਲਿਖਿਆ ਦੀਪਕ ਦੀਪਾ ਕਾਸਰਾ ਗੁਰੂ ਦੁਆਰਾ ਹੁਕਮੀ ਬੰਦਾ ਇਹ ਗੁਰੂ ਦੇ ਦਰ ਦਾ ਗੁਰੂ ਦੇ ਦੁਆਰੇ ਦਾ ਬੰਦਾ ਸੀ ਹੁਕਮੀ ਬੰਦਾ

0: ਬੰਦਾ ਦਾ ਕੀ ਭਾਵ ਹੈ? ਜੋ ਗੁਰੂ ਦੀ ਆਗਿਆ ਦੇ ਬੰਧਨ ਵਿੱਚ ਬੱਧਾ ਉਹਨੂੰ ਬੰਦਾ ਕਹਿੰਦੇ ਨੇ। ਬੰਦੇ ਦਾ ਅਰਥ ਕੀ ਹੈ? ਜੋ ਬੰਦੀ ਬਣਿਆ ਹੋਇਆ, ਬੰਦੀ ਦਾ ਭਾਵ ਕੀ ਹੈ? ਕਿਸੇ ਬੰਧਨ ਵਿੱਚ ਹੈ। ਸਤਿਗੁਰੂ ਦੀ ਬਾਣੀ ਵਿੱਚ ਬੋਲ ਵੀ ਆਉਂਦੇ ਨਾ, ਬੰਦੇ ਬੰਦਗੀ ਇਕਤਿਆਰ ਸਾਹਿਬ ਰੋਸ ਧਰੋ ਕੇ ਪਿਆਰ। ਜੋ ਬੰਦਗੀ ਦੇ ਵਿੱਚ ਵੱਧਾ ਹੋਇਆ, ਜੋ ਬੰਦਗੀ ਦੇ ਨਾਲ ਜੁੜਿਆ ਹੋਇਆ, ਜੋ ਕੀਰਤੀ ਦੇ ਨਾਲ ਲੱਗਾ ਹੋਇਆ, ਉਹਨੂੰ ਕਹਿੰਦੇ ਬੰਦਾ। ਬੰਦਗੀ ਤੋਂ ਗੁਰੂ ਦੀ ਮਰਿਆਦਾ ਵਿੱਚ ਵੱਧੇ ਹੋਏ ਉਹਨੂੰ ਬੰਦਾ ਕਹਿੰਦੇ ਨੇ। ਅਤੇ ਇਹ ਕੌਣ ਹੈ ਹੁਕਮੀ ਬੰਦਾ? ਜੋ ਗੁਰੂ ਦੇ ਹੁਕਮ ਵਿੱਚ ਵੱਧਾ ਹੋਇਆ, ਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਹੈ, ਗੁਰੂ ਦੀ ਆਗਿਆ ਤੋਂ ਪਾਸੇ ਨਹੀਂ। ਇਹ ਭਾਈ ਦੀਪਾ ਜੀ ਮਸੰਦ ਦੀ ਸੇਵਾ ਕਰਦੇ ਸਨ, ਮਸੰਦ ਦੀ ਇਹਨਾਂ ਨੂੰ ਉਪਾਧੀ ਦਿੱਤੀ ਗਈ ਸੀ। ਇਹ ਇੱਕ ਰੁਤਬੇ ਦਾ ਨਾਮ ਸੀ, ਇਹ ਇੱਕ ਅਹੁਦੇ ਦਾ ਨਾਮ ਸੀ। ਮਸੰਦ ਬੜਾ ਮਾਣਯੋਗ ਅਹੁਦਾ ਰੁਤਬਾ ਸੀ, ਬੜਾ ਮਾਣ ਸਨਮਾਨ ਸੀ। ਇਹਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫਿਰ ਬੰਦ ਕਰ ਦਿੱਤਾ ਸੀ ਇਸ ਪ੍ਰਥਾ ਨੂੰ। ਉਂਝ ਤਾਂ ਇਹ ਜਿਹੜੀ ਮਸੰਦ ਪ੍ਰਥਾ ਸੀ ਬੜੀ ਉੱਤਮ ਮੰਨੀ ਗਈ, ਸੁੱਚੀ ਪ੍ਰਥਾ ਸੀ, ਚੰਗੀ ਪ੍ਰਥਾ ਸੀ। ਪਰ ਜਦੋਂ ਇਹਦੇ ਵਿੱਚ ਗਿਰਾਵਟਾਂ ਆ ਗਈਆਂ, ਕਮਜ਼ੋਰੀਆਂ ਆ ਗਈਆਂ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਕੋਲ ਬੜੀਆਂ ਸ਼ਿਕਾਇਤਾਂ ਆਉਣ ਲੱਗ ਪਈਆਂ ਮਸੰਦਾਂ ਵਾਸਤੇ ਕਿ ਪਾਤਸ਼ਾਹ ਜੀ, ਇਹ ਪ੍ਰਥਾ ਗੁਰੂ ਅਮਰਦਾਸ ਜੀ ਨੇ ਚੰਗੇ ਵਾਸਤੇ ਬਣਾਈ ਸੀ, ਦਸਵੰਧ ਦੀ ਕਾਰ ਭੇਟਾ ਇਕੱਠੀ ਕਰਕੇ ਗੁਰੂ ਦਰ ਤੱਕ ਲੈ ਕੇ ਆਉਣ ਵਾਸਤੇ, ਇਹਦੇ ਵਿੱਚ ਹੁਣ ਖੋਟ ਆ ਗਈ ਹੈ, ਇਹਦੇ ਵਿੱਚ ਕਮਜ਼ੋਰੀਆਂ ਆ ਗਈਆਂ ਨੇ, ਘਾਟ ਆ ਗਈ ਹੈ। ਅਤੇ ਕਲਗੀਧਰ ਪਾਤਸ਼ਾਹ ਨੇ ਜਿੱਥੇ ਜਿੱਥੇ ਵੀ ਮਸੰਦ ਸਨ ਉਹ ਸਾਰੇ ਵਾਪਸ ਬੁਲਾ ਲਏ ਸੀ ਸ਼੍ਰੀ ਅਨੰਦਪੁਰ। ਹੁਕਮਨਾਮੇ ਜਾਰੀ ਕਰ ਦਿੱਤੇ ਗਏ ਸ਼੍ਰੀ ਅਨੰਦਪੁਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਵੱਲੋਂ। ਦੇਸ਼ਾਂ ਵਿੱਚ, ਵਿਦੇਸ਼ਾਂ ਵਿੱਚ, ਦੂਰ ਦੁਰਾਡੇ ਜਿੱਥੇ ਵੀ ਕੋਈ ਮਸੰਦ ਹੈ ਉਹ ਗੁਰੂ ਦਰਬਾਰ ਵਿੱਚ ਆ ਜਾਏ, ਹਾਜ਼ਰ ਹੋਵੇ। ਸਾਰੇ ਮਸੰਦ ਆ ਗਏ ਅਤੇ ਸਭ ਨੂੰ ਸਤਿਗੁਰੂ ਜੀ ਨੇ ਆਖਿਆ, ਅੱਜ ਤੋਂ ਬਾਅਦ ਇਹ ਜਿਹੜਾ ਗੁਰੂ ਅਮਰਦਾਸ ਜੀ ਮਾਰੇ ਤੋਂ ਪਰੰਪਰਾ ਬੱਧੀ ਸੀ, ਚੱਲੀ ਆ ਰਹੀ ਸੀ, ਅਸੀਂ ਇਸ ਨੂੰ ਬੰਦ ਕਰਦੇ ਹਾਂ ਸਦਾ ਵਾਸਤੇ। ਅਗਰ ਕਿਸੇ ਨੇ ਕੋਈ ਕਾਰ ਭੇਟਾ ਦੇਣੀ ਹੈ ਤਾਂ ਸਿੱਧਾ ਗੁਰੂ ਦੇ ਦਰ 'ਤੇ ਆਪ ਹੀ ਆ ਕੇ ਦੇਵੇ, ਕਿਉਂਕਿ ਸਿੱਖਾਂ ਦਾ ਆਉਣਾ ਜਾਣਾ ਹੁਣ ਆਰੰਭ ਹੋ ਗਿਆ ਸੀ। ਅੱਗੇ ਤਾਂ ਮਸੰਦਾਂ ਦੇ ਰਾਹੀਂ, ਹੁਣ ਸਿੱਖਾਂ ਨੂੰ ਇਹ ਹੁਕਮ ਹੋ ਗਿਆ ਕਿ ਕੋਈ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ, ਜੇ ਕੋਈ ਕਾਰ ਭੇਟਾ ਦੇਣੀ ਲੋਚਦਾ ਹੈ ਤਾਂ ਉਹ ਸਿੱਧਾ ਗੁਰੂ ਦਰਬਾਰ ਵਿੱਚ ਆ ਕੇ ਸੇਵਾ ਕਰੇ। ਪਰ ਇਹਨਾਂ ਵਿੱਚੋਂ ਧਰੂ ਤਾਰੇ ਦੀ ਤਰ੍ਹਾਂ ਚਮਕਦਾ ਹੋਇਆ ਨਾਮ ਹੈ ਇਸ ਸਿੱਖ ਦਾ। ਔਰ ਭਾਈ ਗੁਰਦਾਸ ਜੀ ਕਹਿੰਦੇ, ਗੁਰੂ ਦੁਆਰਾ ਹੁਕਮੀ ਬੰਦਾ, ਇਹ ਗੁਰੂ ਦੇ ਦੁਆਰੇ 'ਤੇ ਰਹਿਣ ਵਾਲਾ, ਗੁਰੂ ਦੇ ਹੁਕਮ ਵਿੱਚ ਰਹਿਣ ਵਾਲਾ ਮਾਨੋ ਇੱਕ ਹੁਕਮੀ ਬੰਦਾ ਸੀ ਭਾਈ ਦੀਪਾ ਦੀਪਕ। ਅਗਲੀ ਪੰਕਤੀ ਵਿੱਚ ਕਹਿੰਦੇ, ਪੱਟੀ ਅੰਦਰ ਚੌਧਰੀ ਢਿੱਲੋਂ ਲਾਲ ਲੰਗਾ ਸੁਹੰਦਾ। ਪੱਟੀ ਇੱਕ ਸ਼ਹਿਰ ਹੈ, ਆਪਾਂ ਸਾਰੇ ਦੇਖਦੇ ਹਾਂ ਮਾਝੇ ਦੇ ਇਲਾਕੇ ਵਿੱਚ, ਨਾਮੀ ਸ਼ਹਿਰ ਹੈ, ਵੱਡਾ ਸ਼ਹਿਰ ਹੈ, ਪੱਟੀ ਇਹਦਾ ਨਾਮ ਹੈ। ਅਤੇ ਪੱਟੀ ਦੇ ਅੰਦਰ ਇੱਕ ਚੌਧਰੀ ਹੈ। ਭਾਈ ਗੁਰਦਾਸ ਜੀ ਨੇ ਆਖਿਆ, ਪੱਟੀ ਅੰਦਰ ਚੌਧਰੀ ਢਿੱਲੋਂ ਲਾਲ ਲੰਗਾ ਸੁਹੰਦਾ। ਢਿੱਲੋਂ ਇਹਦੀ ਵੰਸ਼ ਦਾ ਨਾਮ ਹੈ, ਗੋਤ ਹੈ, ਜਾਤ ਕਹਿ ਸਕਦੇ ਹਾਂ ਢਿੱਲੋਂ। ਅਤੇ ਇਹ ਹੈ ਗੁਰੂ ਕਾ ਲਾਲ ਅਤੇ ਇਹਦਾ ਨਾਮ ਹੈ ਲੰਗਾ। ਇਹ ਗੁਰੂ ਦੇ ਦਰ 'ਤੇ ਸੁਹੰਦਾ ਹੈ, ਸੋਭਾ ਦਿੰਦਾ, ਸੁਹਾਵਣਾ ਲੱਗਦਾ। ਕਿੰਨੀਆਂ ਹੀ ਖੂਬੀਆਂ ਲਿਖ ਦਿੱਤੀਆਂ ਭਾਈ ਗੁਰਦਾਸ ਜੀ ਨੇ ਭਾਈ ਲੰਗਾਹ ਜੀ ਦੇ ਬਾਰੇ ਵਿੱਚ। ਇੱਕ ਪੰਕਤੀ ਦੇ ਵਿੱਚ ਇੰਨੇ ਗੁਣ, ਇੰਨੀਆਂ ਵਡਿਆਈਆਂ, ਇੰਨੀਆਂ ਨਿਸ਼ਾਨੀਆਂ, ਇੰਨੀਆਂ ਖੂਬੀਆਂ ਭਾਈ ਲੰਗਾਹ ਦੇ ਬਾਰੇ ਵਿੱਚ ਭਾਈ ਗੁਰਦਾਸ ਲਿਖ ਰਹੇ ਨੇ। ਫਿਰ ਸੁਣੋ ਜੀ, ਕਹਿੰਦੇ ਪੱਟੀ ਅੰਦਰ ਚੌਧਰੀ, ਪੱਟੀ ਸ਼ਹਿਰ ਦਾ ਨਾਮ ਹੈ ਅਤੇ ਪੱਟੀ ਸ਼ਹਿਰ ਉਸ ਵੇਲੇ ਅਮੀਰਾਂ ਦਾ ਸ਼ਹਿਰ ਸੀ, ਗਰੀਬਾਂ ਦਾ ਨਹੀਂ ਸੀ। ਇਹਦਾ ਚੌਧਰੀ ਹੈ, ਇਹਦਾ ਨਾਮ ਕੀ ਹੈ? ਭਾਈ ਗੁਰਦਾਸ ਕਹਿੰਦੇ ਢਿੱਲੋਂ ਲਾਲ ਲੰਗਾਹ ਸੁਹੰਦਾ, ਢਿੱਲੋਂ ਇਹਦੀ ਵੰਸ਼ ਹੈ, ਲੰਗਾਹ ਇਹਦਾ ਨਾਮ ਹੈ ਅਤੇ ਲਾਲ ਦੀ ਤਰ੍ਹਾਂ ਇਹ ਬੜਾ ਕੀਮਤੀ ਹੈ। ਜਿਵੇਂ ਲਾਲ ਹੁੰਦਾ ਨਾ, ਲਾਲ ਲਾਲ ਦੇ ਬੜੇ ਅਰਥ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ। ਇੱਕ ਤਾਂ ਲਾਲ ਉਹ ਹੁੰਦਾ ਨਾ ਜੋ ਗਹਿਣੇ ਦੇ ਰੂਪ ਵਿੱਚ ਹੁੰਦਾ, ਮਾਣਕ ਦੇ ਰੂਪ ਵਿੱਚ ਲਾਲ ਹੁੰਦਾ, ਬੜਾ ਮਹਿੰਗਾ ਹੁੰਦਾ, ਬੜਾ ਕੀਮਤੀ ਹੁੰਦਾ, ਉਹਨੂੰ ਲਾਲ ਕਹਿੰਦੇ ਨੇ। ਅਤੇ ਲਾਲ ਦਾ ਅਰਥ ਰੰਗ ਵੀ ਹੁੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਮੁਤਾਬਕ। ਇੱਥੇ ਹੀ ਬਸ ਨਹੀਂ, ਲਾਲ ਦਾ ਅਰਥ ਪ੍ਰੇਮ ਵੀ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਮੁਤਾਬਕ। ਜਦੋਂ ਆਪਾਂ ਪੜ੍ਹਦੇ ਹਾਂ ਨਾ, ਲਾਲ ਰੰਗ ਤਿਸ ਕੌ ਲੱਗਾ ਜਿਸ ਕੇ ਵੱਡ ਭਾਗਾ, ਉੱਥੇ ਲਾਲ ਰੰਗ ਦੀ ਗੱਲ ਹੈ, ਪਰ ਪ੍ਰਥਾਏ ਕਾਹਦੇ ਵਰਤਿਆ ਹੈ? ਭਗਤੀ ਵਾਸਤੇ, ਨਾਮ ਵਾਸਤੇ ਲਾਲ ਰੰਗ। ਇੱਕ ਥਾਂ 'ਤੇ ਭਗਤ ਬਾਣੀ ਦੇ ਵਿੱਚ ਬੋਲ ਆਉਂਦਾ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆਂ ਮੇਰਾ ਮਾਥੇ ਛਤਰ ਧਰੇ। ਭਗਤ ਰਵਿਦਾਸ ਜੀ ਉਹ ਕਹਿੰਦੇ, ਇੰਨੀ ਪ੍ਰੀਤ, ਇੰਨਾ ਪਿਆਰ, ਇੰਨਾ ਪ੍ਰੇਮ, ਤੇਰੇ ਤੋਂ ਬਿਨਾਂ ਮੇਰੇ ਵਰਗੇ ਨੀਚ ਦੇ ਨਾਲ ਹੋਰ ਕੌਣ ਕਰ ਸਕਦਾ? ਐਸੀ ਲਾਲ, ਇੱਥੇ ਲਾਲ ਦਾ ਭਾਵ ਕੀ ਹੈ? ਪ੍ਰੇਮ, ਪ੍ਰੀਤ। ਹੀਰਾ ਲਾਲ ਅਮੁੱਲਕ ਹੈ ਭਾਰੀ, ਉੱਥੇ ਲਾਲ ਦਾ ਕੀ ਅਰਥ ਹੈ? ਜਿਵੇਂ ਕੋਈ ਹੀਰਾ ਹੁੰਦਾ ਹੈ, ਮੋਤੀ ਹੁੰਦਾ ਹੈ, ਲਾਲ ਹੁੰਦਾ ਹੈ, ਸੋ ਲਾਲ ਦੇ ਵੱਖਰੇ ਵੱਖਰੇ ਅਰਥ ਨੇ। ਪੱਟੀ ਸ਼ਹਿਰ ਦੇ ਚੌਧਰੀ ਨੂੰ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿੱਚ ਸੇਵਾ ਕਰਨ ਦਾ ਵੱਡਾ ਸਮਾਂ ਸੁਭਾਗ ਮਿਲਿਆ ਅਤੇ ਇਸ ਕਰਕੇ ਇਹਦਾ ਨਾਮ ਸੀ ਭਾਈ ਲੰਗਾਹ। ਇਹ ਮਾਨੋ ਗੁਰੂ ਦਾ ਲਾਲ ਬਣ ਗਿਆ, ਸੁਹੰਦਾ ਦਾ ਭਾਵੇ, ਸੋਹਣੀ ਸੇਵਾ ਕਰਦਾ, ਖੂਬ ਇਹਨੇ ਕਮਾਈ ਕੀਤੀ ਹੈ ਭਾਈ ਲੰਗਾਹ ਜੀ ਨੇ। ਇਤਿਹਾਸ ਕਹਿੰਦਾ ਇਹ ਪਹਿਲੇ ਗੁਰੂਆਂ ਦੇ ਸਮੇਂ ਤੋਂ ਹੀ ਗੁਰੂ ਦਰਬਾਰ ਦੇ ਨਾਲ ਜੁੜ ਚੁੱਕਾ ਸੀ। ਕੁਝ ਵਿਦਵਾਨਾਂ ਨੇ ਲਿਖਿਆ ਕਿ ਇਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਤੋਂ ਹੀ ਸਿੱਖੀ ਧਾਰਨ ਕਰ ਗਿਆ ਸੀ ਭਾਈ ਲੰਗਾਹ। ਉਂਝ ਇਹਦੇ ਬਾਰੇ ਵਿੱਚ ਇਹ ਵੀ ਲਿਖਿਆ ਹੈ, ਇਹ ਪਹਿਲਾਂ ਸਖੀ ਸਰਵਰਿਆਂ ਦਾ ਚੇਲਾ ਸੀ। ਸਖੀ ਸਰਵਰ, ਸਖੀ ਸਰਵਰ ਕੌਣ ਹੈ? ਆਪਾਂ ਸਾਰੇ ਹੀ ਜਾਣਦੇ ਹਾਂ, ਜਿਸ ਤਰ੍ਹਾਂ ਅੱਜ ਵੀ ਕਬਰਾਂ ਹਨ ਔਰ ਉਹਨਾਂ ਕਬਰਾਂ 'ਤੇ ਜਾ ਕੇ ਆਪਣੇ ਆਪ ਦੇ ਜਿਵੇਂ ਕੋਈ ਪੂਜਾ ਕਰਦਾ ਹੈ। ਇਹ ਇਸਲਾਮ ਦੇ ਨਾਲ ਸੰਬੰਧ ਰੱਖਣ ਵਾਲਾ ਇੱਕ ਫਿਰਕਾ ਹੈ, ਸਖੀ ਸਰਵਰ ਉਸਨੂੰ ਆਖਦੇ ਹਨ। ਵੱਡੇ ਵੱਡੇ ਰੋਟ ਪਕਾ ਕੇ ਉੱਥੇ ਚੜ੍ਹਾਏ ਜਾਂਦੇ ਹਨ। ਉਦਾਹਰਣ ਦੇ ਤੌਰ 'ਤੇ ਜਿਹੜਾ ਸ਼ੇਖ ਫਤਿਹ ਹੈ ਤਰਨ ਤਾਰਨ, ਇਹ ਵੀ ਇੱਕ ਸਖੀ ਸਰਵਰ ਦੀ ਹੀ ਨਿਸ਼ਾਨੀ ਹੈ। ਇਹ ਜਿਹੜਾ ਬਾਅਦ ਵਿੱਚ ਸਿੱਖ ਬਣ ਗਿਆ, ਇਹਦਾ ਨਾਮ ਕੀ ਸੀ? ਭਾਈ ਲੰਗਾਹ ਜੀ। ਇਹ ਪੱਟੀ ਦਾ ਚੌਧਰੀ ਸੀ, ਲੇਕਿਨ ਇਹਦਾ ਜਿਹੜਾ ਰਹਿਣ ਸਹਿਣ ਸੀ ਉਹ ਝਬਾਲ ਵਿੱਚ ਸੀ। ਝਬਾਲ ਆਪਾਂ ਸਾਰੇ ਜਾਣਦੇ ਹਾਂ, ਇਹ ਵੀ ਤਰਨ ਤਾਰਨ ਸਾਹਿਬ ਦੇ ਨੇੜੇ ਹੀ ਅਸਥਾਨ ਹੈ। ਬਹੁਤ ਸਾਰੇ ਐਸੇ ਸਖੀ ਸਰਵਰ ਦੇ ਚੇਲੇ ਸੇਵਕ ਆਪਾਂ ਕਹਿ ਸਕਦੇ ਹਾਂ, ਜਿਨ੍ਹਾਂ ਨੇ ਜਦੋਂ ਗੁਰੂ ਘਰ ਦੀ ਮਹਿਮਾ ਦੇਖੀ, ਵਡਿਆਈ ਦੇਖੀ ਅਤੇ ਉਹਨਾਂ ਨੇ ਸਿੱਖੀ ਨੂੰ ਧਾਰਨ ਕਰ ਲਿਆ। ਉਹਦੇ ਵਿੱਚ ਇਸ ਭਾਈ ਸਿੱਖ ਦਾ ਨਾਮ ਆਉਂਦਾ, ਭਾਈ ਲੰਗਾਹ ਜੀ ਦਾ। ਇੱਕ ਨਾਮ ਭਾਈ ਮੰਝ ਜੀ ਦਾ ਆਉਂਦਾ ਹੈ। ਇਹਦੇ ਦੋ ਨਾਮ ਨੇ, ਭਾਈ ਤੀਰਥਾ ਵੀ ਇਹਨੂੰ ਕਹਿੰਦੇ, ਭਾਈ ਤੀਰਥਾ। ਇਹ ਵੀ ਸਖੀ ਸਰਵਰ ਦੀ ਚੌਂਕੀ ਹਾਜ਼ਰੀ ਭਰਦਾ ਸੀ ਔਰ ਇਹ ਹੌਲੀ ਹੌਲੀ ਗੁਰੂ ਦਰ ਵੱਲ ਪ੍ਰੇਰਿਆ ਗਿਆ ਅਤੇ ਗੁਰੂ ਘਰ ਦਾ ਸਿੱਖ ਬਣ ਗਿਆ। ਇਹਦਾ ਨਾਮ ਭਾਈ ਮੰਝ ਰੱਖ ਦਿੱਤਾ ਗਿਆ ਗੁਰੂ ਘਰ ਵਿੱਚ। ਮੰਝ ਪਿਆਰਾ ਗੁਰੂ ਕੋ ਗੁਰੂ ਮੰਝ ਪਿਆਰਾ। ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣਹਾਰਾ, ਇਹਦਾ ਪਹਿਲਾ ਨਾਮ ਤੀਰਥਾ ਸੀ, ਬਾਅਦ ਵਿੱਚ ਇਹਦਾ ਨਾਮ ਭਾਈ ਮੰਝ ਬਣ ਗਿਆ। ਇਸ ਤਰ੍ਹਾਂ ਹੋਰ ਬਹੁਤ ਸਾਰੇ ਨਾਮ ਆਉਂਦੇ ਨੇ, ਭਾਈ ਬਹਿਲੋ, ਭਾਈ ਬਹਿਲੋ ਵੀ ਸਖੀ ਸਰਵਰ ਦਾ ਚੇਲਾ ਸੀ, ਇਹ ਮਾਲਵੇ ਇਲਾਕੇ ਦਾ ਸੀ, ਉੱਥੋਂ ਦਾ ਚੌਧਰੀ ਸੀ, ਇਹ ਵੀ ਹੌਲੀ ਹੌਲੀ ਸਿੱਖੀ ਨੂੰ ਧਾਰਨ ਕਰ ਗਿਆ ਸੀ। ਇੱਕ ਹੋਰ ਆਪਾਂ ਨਾਮ ਬਹੁਤ ਵਾਰੀ ਸੁਣਿਆ, ਭਾਈ ਭਗੀਰਥ, ਇਹ ਵੀ ਸਖੀ ਸਰਵਰੀਆ ਸੀ। ਸੋ ਇਸ ਤਰ੍ਹਾਂ ਕਈ ਐਸੇ ਚੌਧਰੀ ਇਲਾਕਿਆਂ ਦੇ ਸਨ ਜਿਹੜੇ ਹੌਲੀ ਹੌਲੀ ਸਿੱਖੀ ਤੋਂ ਪ੍ਰਭਾਵਿਤ ਹੁੰਦੇ ਗਏ, ਗੁਰੂ ਘਰ ਨਾਲ ਜੁੜਦੇ ਰਹੇ, ਸਿੱਖੀ ਇਹਨਾਂ ਨੇ ਧਾਰਨ ਕਰ ਲਈ। ਉਹਨਾਂ ਵਿੱਚ ਇਹਦਾ ਨਾਮ ਹੈ ਪੱਟੀ ਦਾ, ਇਹ ਚੌਧਰੀ ਹੈ, ਝਬਾਲ ਦੇ ਇਲਾਕੇ ਵਿੱਚ ਇਹ ਰਹਿਣ ਵਾਲਾ ਸੀ। ਇਹਨੇ ਵੱਡੀ ਘਾਲ ਕੀਤੀ ਹੈ, ਵੱਡੀ ਕਮਾਈ ਕੀਤੀ ਹੈ। ਕਹਿੰਦੇ ਸ਼੍ਰੀ ਤਰਨ ਤਾਰਨ ਸਾਹਿਬ ਨੂੰ ਵਸਾਉਣ ਵਿੱਚ ਇਹਦਾ ਬੜਾ ਹੀ ਵੱਡਾ ਯੋਗਦਾਨ ਸੀ, ਬਹੁਤ ਵੱਡਾ ਯੋਗਦਾਨ। ਔਰ ਖਾਸ ਕਰਕੇ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਨੂੰ ਪੱਕਾ ਕੀਤਾ ਗਿਆ, ਉਦੋਂ ਵੀ ਇਹਨੇ ਬੜੀ ਸੇਵਾ ਕੀਤੀ ਸੀ, ਮਨ ਕਰਕੇ, ਧਨ ਕਰਕੇ, ਤਨ ਕਰਕੇ। ਤਨ ਮਨ ਧਨ ਦੀ ਸੇਵਾ ਦੀ ਗੱਲ ਆਉਂਦੀ ਹੈ ਬਾਣੀ ਦੇ ਵਿੱਚ। ਇਸ ਪੱਟੀ ਚੌਧਰੀ ਭਾਈ ਲੰਗਾਹ ਜੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਪੱਕਾ ਕਰਨ ਵਿੱਚ ਅਤੇ ਸ਼੍ਰੀ ਤਰਨ ਤਾਰਨ ਸਾਹਿਬ ਨੂੰ ਵਸਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸੀ, ਬੜੀ ਵੱਡੀ ਸੇਵਾ ਕੀਤੀ ਸੀ, ਬਹੁਤ ਘਾਲ ਕੀਤੀ ਸੀ। ਇਹ ਇਕੱਲਾ ਨਹੀਂ, ਫਿਰ ਇਹਦੀ ਪੀੜ੍ਹੀ ਅੱਗੇ ਚੱਲ ਪਈ, ਜਿਵੇਂ ਸ਼ਾਖਾਵਾਂ ਹੁੰਦੀਆਂ ਨੇ ਵੇਲ ਦੀਆਂ, ਸ਼ਾਖਾਵਾਂ ਵੇਲ ਦੀਆਂ ਕਈ ਕਈ ਸ਼ਾਖਾਵਾਂ ਹੁੰਦੀਆਂ ਨੇ, ਉਹ ਵੱਧਦੀਆਂ ਹੀ ਜਾਂਦੀਆਂ ਨੇ, ਵੱਧਦੀਆਂ ਹੀ ਜਾਂਦੀਆਂ ਨੇ। ਭਾਈ ਲੰਗਾਹ ਦੇ ਘਰ ਸਿੱਖੀ ਦਾ ਬੀਜ ਬੀਜਿਆ ਗਿਆ, ਐਸਾ ਬੂਟਾ ਲੱਗਾ ਇਹਦੇ ਘਰ ਸਿੱਖੀ ਦਾ। ਫਿਰ ਅੱਗੇ ਇਹਦੀ ਮਾਨੋ ਪੀੜ੍ਹੀ ਚੱਲ ਪਈ, ਇਹਦੀ ਵੰਸ਼ ਸਾਰੀ ਦੀ ਸਾਰੀ ਸਿੱਖੀ ਨੂੰ ਧਾਰਨ ਕਰ ਗਈ, ਸਾਰੀ ਵੰਸ਼ ਨੇ ਸਿੱਖੀ ਧਾਰਨ ਕਰ ਲਈ ਸੀ ਭਾਈ ਲੰਗਾਹ ਜੀ ਦੀ। ਆਪਾਂ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਪੜ੍ਹਦੇ ਹਾਂ, ਮਾਈ ਭਾਗੋ, ਮਾਤਾ ਭਾਗੋ ਵੀ ਕਹਿ ਦਿੰਦੇ, ਜ਼ਿਆਦਾਤਰ ਮਾਈ ਭਾਗੋ ਆਖਦੇ ਹਾਂ। ਉਂਝ ਉਸਨੇ ਖੰਡੇ ਦੀ ਪਹੁਲ ਲੈ ਲਈ ਸੀ ਔਰ ਉਹਦਾ ਨਾਮ ਮਾਤਾ ਭਾਗ ਕੌਰ ਬਣ ਗਿਆ ਸੀ, ਪਰ ਛੋਟੇ ਨਾਮ ਦੇ ਕਰਕੇ ਅੱਜ ਵੀ ਉਹਨੂੰ ਮਾਈ ਭਾਗੋ ਕਹਿੰਦੇ ਹਾਂ। ਇਤਿਹਾਸ ਇਸ ਗੱਲ ਦੀ ਅਗਵਾਈ ਕਰਦਾ ਹੈ ਕਿ ਇਸ ਪੱਟੀ ਦੇ ਚੌਧਰੀ ਭਾਈ ਲੰਗਾਹ ਦੀ ਇਹ ਰਿਸ਼ਤੇ ਵਿੱਚ ਪੋਤਰੀ ਲੱਗਦੀ ਸੀ, ਇਹਦਾ ਇੱਕ ਭਰਾ ਸੀ ਭਾਈ ਲੰਗਾਹ ਜੀ ਦਾ, ਇਤਿਹਾਸ ਨੇ ਉਹਦਾ ਨਾਮ ਪਾਰੋ ਸ਼ਾਹ ਕਰਕੇ ਲਿਖਿਆ ਹੈ, ਪਾਰੋ ਸ਼ਾਹ। ਅਤੇ ਪਾਰੋ ਸ਼ਾਹ ਦੀ ਇਹ ਪੁੱਤਰੀ ਸੀ ਮਾਤਾ ਭਾਗ ਕੌਰ, ਮਾਈ ਭਾਗੋ। ਔਰ ਇਹਦਾ ਇੱਕ ਭਰਾ ਸੀ, ਉਹਦਾ ਨਾਮ ਸੀ ਭਾਗ ਸਿੰਘ, ਮਾਈ ਭਾਗੋ ਅਤੇ ਭਾਗ ਸਿੰਘ। ਇਹ ਭਾਗ ਸਿੰਘ ਫਿਰ ਇੱਥੋਂ ਦਾ ਚੌਧਰੀ ਬਾਅਦ ਵਿੱਚ ਬਣਿਆ ਸੀ ਝਬਾਲ ਦੇ ਇਲਾਕੇ ਦਾ। ਇਹ ਦੋਵੇਂ ਭੈਣ ਭਰਾ ਫਿਰ ਸ਼੍ਰੀ ਮੁਕਤਸਰ ਸਾਹਿਬ ਦੀ ਲੜਾਈ ਵਿੱਚ ਗਏ ਸਨ, ਮਾਤਾ ਭਾਗ ਕੌਰ ਵੀ ਔਰ ਇਹ ਭਾਗ ਸਿੰਘ ਵੀ। ਇਹ ਭਾਈ ਲੰਗਾਹ ਦੀ ਅੰਸ਼ ਵੰਸ਼ ਵਿੱਚੋਂ ਹੈ ਸਾਰੇ, ਇੰਨੀ ਵੱਡੀ ਇਹਨਾਂ ਦੀ ਕਮਾਈ ਸੀ, ਇੰਨੀ ਵੱਡੀ ਇਹਨਾਂ ਦੀ ਸੇਵਾ ਸੀ। ਭਾਈ ਗੁਰਦਾਸ ਜੀ ਕਹਿੰਦੇ ਨੇ ਪੱਟੀ ਅੰਦਰ ਚੌਧਰੀ ਢਿੱਲੋਂ ਲਾਲ ਲੰਗਾਹ ਹੁੰਦਾ। ਅੱਗੇ ਕਹਿੰਦੇ ਅਜਬ ਅਜਾਇਬ ਸੰਘਿਆ ਉਮਰ ਸ਼ਾਹ ਗੁਰਸੇਵ ਕਰਨ ਦਾ। ਅਜਬ ਅਜਾਇਬ, ਇਹਦਾ ਕੀ ਭਾਵ ਹੈ? ਅਜਬ ਤੇ ਅਜਾਇਬ ਤੇ ਉਮਰ ਸ਼ਾਹ, ਇਹ ਤਿੰਨ ਸਿੱਖ ਨੇ, ਇੱਕ ਦਾ ਨਾਮ ਭਾਈ ਅਜਬ, ਇੱਕ ਦਾ ਨਾਮ ਅਜਾਇਬ, ਸੰਘਿਆ ਉਮਰ ਸ਼ਾਹ। ਸੰਘਿਆ ਦਾ ਭਾਵ ਹੈ ਸੰਘਾ, ਸੰਘਾ ਇਹਨਾਂ ਦੀ ਗੋਤ ਸੀ, ਤੇ ਇੱਕ ਤੀਜੇ ਦਾ ਨਾਮ ਹੈ ਉਮਰ ਸ਼ਾਹ। ਇਹ ਤਿੰਨ ਸਿੱਖ ਸਨ। ਸੰਘਾ ਇਹਨਾਂ ਦੀ ਗੋਤ ਹੈ। ਗੁਰਸੇਵ ਕਰਨ ਦਾ ਭਾਈ ਲਗਾ ਜੀ ਵਾਂਗੂ, ਭਾਈ ਦੀਪਾ ਜੀ ਵਾਂਗੂ ਇਹਨਾਂ ਨੇ ਵੀ ਗੁਰਸੇਵ ਕਰਨ ਦਾ ਗੁਰੂ ਦੀ ਸੇਵਾ ਕੀਤੀ ਹੈ। ਸੇਵਾ ਵਿੱਚ ਇਹਨਾਂ ਨੇ ਵੀ ਬਹੁਤ ਹਿੱਸਾ ਪਾਇਆ। ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਜਦੋਂ ਸੇਵਾ ਪੱਕੀ ਜਾਂ ਇੱਟਾਂ ਲਿਆਉਣ ਦੀ ਸੇਵਾ, ਵੱਡੇ ਵੱਡੇ ਆਵੇ ਲਾ ਕੇ, ਕਿਉਂਕਿ ਅੱਜ ਵਾਂਗੂ ਆਮ ਇੱਟਾਂ ਨਹੀਂ ਸੀ ਮਿਲਦੀਆਂ ਉਸ ਵੇਲੇ, ਹੁਣ ਤਾਂ ਆਮ ਹੀ ਇੱਟਾਂ ਮਿਲ ਜਾਂਦੀਆਂ ਨੇ। ਉਦੋਂ ਪੱਕੀਆਂ ਇੱਟਾਂ ਦੀ ਬਹੁਤ ਥੋੜ ਹੁੰਦੀ ਸੀ, ਕਿਤੇ ਉਹ ਨਹੀਂ ਸਨ ਮਿਲਦੀਆਂ। ਕਿਤੇ ਕਿਤੇ ਕੋਈ ਵੱਡੇ ਵੱਡੇ ਆਵੇ ਲਾਉਂਦਾ ਸੀ ਅਤੇ ਇੱਟਾਂ ਪੱਕੀਆਂ ਕਰਦਾ ਸੀ। ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਨੂੰ ਪੱਕਾ ਕਰਨ ਵਾਸਤੇ ਵੱਡੀ ਪੱਧਰ 'ਤੇ ਆਵੇ ਲਾਏ ਗਏ, ਭੱਠੇ ਜਿਨ੍ਹਾਂ ਨੂੰ ਆਪਾਂ ਆਖਦੇ ਹਾਂ। ਇੱਟਾਂ ਪੱਕੀਆਂ ਚਾਹੀਦੀਆਂ ਸਨ ਔਰ ਉਹਦੇ ਵਾਸਤੇ ਇਹ ਸਾਰੇ ਸਿੱਖਾਂ ਨੇ ਬੜੀ ਘਾਲ ਕੀਤੀ। ਇਤਿਹਾਸ ਵਿੱਚ ਭਾਈ ਬਹਿਲੋ ਜੀ ਬਾਰੇ ਖਾਸ ਕਰਕੇ ਜ਼ਿਕਰ ਆਉਂਦਾ ਹੈ ਕਿ ਇੱਕ ਵਾਰੀ ਗੁਰੂ ਅਰਜਨ ਦੇਵ ਜੀ ਨੇ ਦੇਖੀਆਂ ਵੀ ਇੱਟਾਂ ਤਾਂ ਬੜੀਆਂ ਪੱਕੀਆਂ, ਲਾਲ ਅਤੇ ਮਜ਼ਬੂਤ ਨੇ। ਪੁੱਛਿਆ ਇਹ ਇੱਟਾਂ ਕੌਣ ਬਣਾਉਂਦਾ ਹੈ? ਦੱਸਣ 'ਤੇ ਪਤਾ ਲੱਗਿਆ ਇਹ ਭਾਈ ਬਹਿਲੋ ਜੀ ਹਨ। ਭਾਈ ਬਹਿਲੋ ਇਹ ਮਾਲਵੇ ਦੇ ਇਲਾਕੇ ਦਾ ਕਈ ਪਿੰਡਾਂ ਦਾ ਚੌਧਰੀ ਸੀ। ਭਾਈ ਬਹਿਲੋ ਉੱਥੋਂ ਆਇਆ ਸੀ ਇਹ, ਕਿਉਂਕਿ ਹਰ ਕੋਈ ਬੰਦਾ ਆਵੇ ਨਹੀਂ ਸੀ ਨਾ ਲਾ ਸਕਦਾ ਇੱਟਾਂ ਪਕਾਉਣ ਦੇ ਭੱਠੇ, ਗਰੀਬ ਬੰਦਾ ਥੋੜ੍ਹੀ ਲਾ ਸਕਦਾ। ਕੋਈ ਚੌਧਰੀ ਹੋਏਗਾ, ਕੋਈ ਖਾਨਦਾਨੀ ਅਮੀਰ ਹੋਏਗਾ, ਉਹੀ ਭਾਈ ਬਹਿਲੋ ਨੇ। ਫਿਰ ਇਹ ਸਰੋਵਰ ਦੀ ਸੇਵਾ ਵਿੱਚ ਲੱਗਣ ਵਾਲੀਆਂ ਇੱਟਾਂ ਨੂੰ ਪੱਕਾ ਕਰਨ ਵਾਸਤੇ ਭੱਠੇ ਲਾਏ, ਆਵੇ ਲਾਏ। ਇੱਟਾਂ ਬੜੀਆਂ ਮਜ਼ਬੂਤ ਸਨ, ਇਸ ਕਰਕੇ ਸਤਿਗੁਰੂ ਜੀ ਨੇ ਭਾਈ ਬਹਿਲੋ ਉੱਤੇ ਬੜੀ ਕਿਰਪਾ ਕੀਤੀ। ਸਭ ਤੋਂ ਪਹਿਲੋਂ ਹੋਣ ਦਾ ਵਰਦਾਨ ਦਿੱਤਾ। ਭਾਈ ਬਹਿਲੋ ਸਭ ਤੋਂ ਪਹਿਲੋਂ ਦਾ ਭਾਵ ਹੈ ਸਾਰਿਆਂ ਤੋਂ ਅੱਗੇ, ਪਹਿਲਾ ਸਿੱਖ ਹੋਣ ਦਾ ਮਾਣ ਦਿੱਤਾ ਸੀ। ਫਿਰ ਕਹਿੰਦੇ ਪੈੜਾ ਛੱਜਲ ਜਾਣੀਐ ਕੰਦੂ ਸੰਗਰ ਮਿਲੇ ਹਸੰਦਾ। ਇੱਕ ਦਾ ਨਾਮ ਹੈ ਭਾਈ ਪੈੜਾ ਜੀ, ਇੱਕ ਦਾ ਨਾਮ ਹੈ ਭਾਈ ਛੱਜਲ ਜੀ, ਕੋਈ ਇਹਨੂੰ ਛੱਜੂ ਜੀ ਵੀ ਕਹਿ ਦਿੰਦੇ ਹਨ। ਛੱਜਲ ਜਾਣੀਐ ਕੰਦੂ, ਇਹ ਸਾਰੇ ਸੰਗਰ ਜਾਤ ਵਿੱਚੋਂ, ਸੰਗਰ ਗੋਤ ਵਿੱਚੋਂ ਨੇ। ਮਿਲੇ ਹਸੰਦਾ, ਮਿਲੇ ਹਸੰਦਾ ਦਾ ਭਾਵ ਕੀ ਹੈ? ਇਹ ਖੁਸ਼ੀ ਦੇ ਨਾਲ ਗੁਰੂ ਨੂੰ ਮਿਲਦੇ ਸਨ, ਪ੍ਰਸੰਨ ਹੋ ਕੇ। ਇਹ ਹਮੇਸ਼ਾ ਹੀ ਪ੍ਰਸੰਨ ਰਹਿੰਦੇ ਸਨ। ਗੁਰੂ ਨੂੰ ਮਿਲਣ ਦੀ ਇਹਨਾਂ ਵਿੱਚ ਖੁਸ਼ੀ ਹੁੰਦੀ ਸੀ, ਤਾਂਘ ਹੁੰਦੀ ਸੀ, ਖਿੱਚ ਹੁੰਦੀ ਸੀ। ਗੁਰੂ ਨੂੰ ਮਿਲਣਾ ਹੈ, ਗੁਰੂ ਦੀ ਸੇਵਾ ਕਰਨੀ ਹੈ, ਗੁਰੂ ਦੇ ਦਰਸ਼ਨ ਕਰਨੇ ਹਨ। ਇਹਨਾਂ ਸਿੱਖਾਂ ਦੇ ਵਿੱਚ ਇਸ ਗੱਲ ਦਾ ਹਾਸਾ ਭਾਵ ਕੇ ਖੁਸ਼ੀ ਉਮਾ, ਜਿਵੇਂ ਆਪਾਂ ਬਾਣੀ ਵਿੱਚ ਕਹਿੰਦੇ ਨਾ ਸਦਾ ਵਿਗਾਸ ਸਦਾ ਖੁਸ਼ੀ। ਕਿਤੇ ਜਾਣਾ ਹੋਵੇ, ਕੋਈ ਮਨ ਭਾਉਂਦਾ ਕੰਮ ਕਰਨਾ ਹੋਵੇ ਤਾਂ ਖੁਸ਼ੀ ਹੁੰਦੀ ਹੈ, ਪ੍ਰਸੰਨਤਾ ਹੁੰਦੀ ਹੈ। ਇਹ ਭਾਈ ਪੈੜਾ ਜੀ, ਭਾਈ ਛੱਜਲ ਜੀ, ਭਾਈ ਕੰਦੂ ਜੀ ਜਿਹੜੇ ਸੰਗਰ ਗੋਤੀ ਵਿੱਚੋਂ ਨੇ, ਇਹਨਾਂ ਨੂੰ ਗੁਰੂ ਨੂੰ ਮਿਲ ਕੇ, ਗੁਰੂ ਦੀ ਸੇਵਾ ਕਰਕੇ, ਗੁਰੂ ਦੇ ਦਰਬਾਰ ਵਿੱਚ ਆ ਕੇ ਬੜੀ ਖੁਸ਼ੀ ਮਿਲਦੀ ਸੀ, ਪ੍ਰਸੰਨਤਾ। ਇਹ ਮਾਨੋ ਬਾਗੋ ਬਾਗ ਹੋ ਜਾਂਦੇ ਸਨ, ਇਹਨਾਂ ਦੇ ਅੰਦਰ ਵਿਕਾਸ ਆ ਜਾਂਦਾ ਸੀ। ਪੁੱਤ ਸਪੁੱਤ ਕਪੂਰ ਦਿਓ ਸਿੱਖੈ ਮਿਲਿਆ ਮਨ ਵਿਗਸੰਦਾ। ਪੁੱਤਰਾਂ ਤੋਂ ਸਪੁੱਤਰ ਬਣੇ ਹੋਏ ਭਾਈ ਕਪੂਰ ਦਿਓ, ਭਾਈ ਕਪੂਰ ਜੀ ਇਹਦਾ ਨਾਮ ਹੈ, ਆਪਣੇ ਪੁੱਤਰ ਦੇ ਨਾਲ ਆਪਣੇ ਹੋਰ ਬਹੁਤ ਸੰਗੇ ਬਹੁਤ ਸਾਰੇ ਸੰਗੀਆਂ ਨੂੰ ਸਾਥੀਆਂ ਨੂੰ ਲੈ ਕਰਕੇ ਜਦੋਂ ਗੁਰੂ ਨੂੰ ਮਿਲਦਾ ਹੈ ਤੇ ਇਹਨੂੰ ਵੀ ਬੜੀ ਖੁਸ਼ੀ ਮਿਲਦੀ ਹੈ। ਕੌਣ? ਭਾਈ ਕਪੂਰ ਜੀ। ਇਹ ਆਪਣੇ ਪੁੱਤਰ ਨੂੰ ਲੈ ਕੇ, ਆਪਣੇ ਪਰਿਵਾਰ ਨੂੰ ਲੈ ਕੇ, ਆਪਣੇ ਹੋਰ ਬਹੁਤ ਸਾਰੇ ਸੰਗੀ ਸਾਥੀਆਂ ਨੂੰ ਲੈ ਕੇ ਗੁਰੂ ਕੋਲ ਆਉਂਦਾ ਹੈ, ਇਹਨੂੰ ਵੀ ਬੜੀ ਪ੍ਰਸੰਨਤਾ ਮਿਲਦੀ ਹੈ। ਇਸ ਤਰ੍ਹਾਂ ਇਕੱਲੇ ਇਕੱਲੇ ਸਿੱਖ ਦਾ ਜ਼ਿਕਰ ਕਰਦੇ ਨੇ। ਅੱਗੇ ਕਹਿੰਦੇ ਨੇ ਸੰਮਣ ਹੈ ਸ਼ਾਹਬਾਜਪੁਰ ਗੁਰਸਿੱਖਾਂ ਦੀ ਸਾਰ ਲਹਿੰਦਾ। ਇੱਕ ਸਿੱਖ ਦਾ ਨਾਮ ਹੈ ਭਾਈ ਸੰਮਣ। ਇਹ ਸ਼ਾਹਬਾਜਪੁਰ ਦੇ ਇਲਾਕੇ ਵਿੱਚ ਰਹਿੰਦਾ ਸੀ। ਗੁਰਸਿੱਖਾਂ ਦੀ ਸਾਰ ਲਹਿੰਦਾ, ਗੁਰਸਿੱਖਾਂ ਦੀ ਸਾਰ ਲਹਿੰਦਾ ਦਾ ਭਾਵ ਕੀ ਹੈ? ਸਾਰ ਦਾ ਭਾਵ ਹੈ ਖਬਰ। ਜਿਵੇਂ ਆਪਾਂ ਕਹਿੰਦੇ ਨਾ ਖਬਰ ਸਾਰ ਲੈਣੀ, ਕਿਸੇ ਦੀ ਸੋਹ ਲੈਣੀ, ਖਬਰ ਸਾਰ ਲੈਣੀ। ਔਰ ਗੁਰਸਿੱਖਾਂ ਦੀ ਖਬਰ ਸਾਰ ਲੈਣ ਵਾਸਤੇ ਇਹਦੀ ਜ਼ਿੰਮੇਵਾਰੀ ਲੱਗੀ ਹੋਈ ਸੀ। ਸ਼ਾਹਬਾਜਪੁਰ ਦੇ ਇਲਾਕੇ ਵਿੱਚ ਰਹਿੰਦਾ ਸੀ, ਸ਼ਾਇਦ ਯੂਪੀ ਦਾ ਇਲਾਕਾ ਹੈ। ਸਾਹਮਣੇ ਦਾ ਨਾਮ ਹੈ, ਭਾਵ ਕਿ ਇਹ ਇੱਕ ਮਸੰਦ ਸੀ। ਮਸਨੰਦ ਦੀ ਇਹਨੂੰ ਮੰਜੀ ਦਿੱਤੀ ਹੋਈ ਸੀ, ਸੇਵਾ ਦਿੱਤੀ ਹੋਈ ਸੀ। ਅਤੇ ਦੂਰ ਦੁਰਾਡੇ ਵਿੱਚ ਸ਼ਾਹਬਾਜਪੁਰ ਦੇ ਇਲਾਕੇ ਵਿੱਚ ਉੱਥੋਂ ਦੇ ਰਹਿਣ ਵਾਲੇ ਸਿੱਖਾਂ ਦੀ ਇਹ ਸਾਰ ਲੈਂਦਾ ਸੀ, ਭਾਵ ਕਿ ਉਹਨਾਂ ਦੀ ਖਬਰ ਲੈਂਦਾ ਸੀ, ਉਹਨਾਂ ਨੂੰ ਗੁਰੂ ਦਾ ਹੁਕਮ ਜਾ ਕੇ ਸੁਣਾਉਂਦਾ ਸੀ। ਕਿਉਂਕਿ ਅੱਜ ਵਾਂਗੂ ਆਪਾਂ ਘਰ ਬੈਠੇ ਹੀ ਹੁਕਮਨਾਮਾ ਸੁਣ ਲੈਂਦੇ ਹਾਂ ਟੀ ਵੀ ਦੇ ਮਾਧਿਅਮ ਦੇ ਰਾਹੀਂ। ਘਰ ਬੈਠਿਆਂ ਹੀ ਸਾਨੂੰ ਕੋਈ ਉਪਦੇਸ਼ ਮਿਲ ਜਾਂਦਾ ਹੈ, ਸਿੱਖਿਆ ਮਿਲ ਜਾਂਦੀ ਹੈ। ਉਦੋਂ ਇਵੇਂ ਨਹੀਂ ਸੀ ਹੁੰਦਾ। ਗੁਰੂ ਦਰਬਾਰ ਵਿੱਚੋਂ ਹੁਕਮਨਾਮੇ ਲਿਖ ਕੇ ਦਿੱਤੇ ਜਾਂਦੇ ਸਨ ਮਸੰਦਾਂ ਦੇ ਰਾਹੀਂ, ਸਿੱਖਾਂ ਦੇ ਰਾਹੀਂ। ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਜਿੱਥੇ ਜਿੱਥੇ ਸਿੱਖੀ ਵਸੀ ਹੋਈ ਸੀ, ਉੱਥੇ ਜਾ ਕੇ ਉਹ ਹੁਕਮਨਾਮੇ ਪੜ੍ਹ ਕੇ ਸੁਣਾਏ ਜਾਂਦੇ ਸਨ। ਉਸ ਇਲਾਕੇ ਦੀ ਸੰਗਤ ਦਾ ਨਾਮ ਲਿਖਿਆ ਜਾਂਦਾ ਸੀ, ਇਲਾਕੇ ਦਾ ਨਾਮ ਲਿਖਿਆ ਜਾਂਦਾ ਸੀ। ਜਿਸ ਤਰ੍ਹਾਂ ਖਾਸ ਕਰਕੇ ਕਾਬਲ ਦੀ ਸੰਗਤ ਵਾਸਤੇ ਬੜੇ ਹੁਕਮਨਾਮੇ ਅੱਜ ਵੀ ਪ੍ਰਾਪਤ ਹੋ ਜਾਂਦੇ ਨੇ, ਮਿਲ ਜਾਂਦੇ ਨੇ। ਕਾਬਲ ਕੀ ਸੰਗਤ ਕੀ ਪੈਜ ਗੁਰੂ ਰੱਖੇਗਾ, ਇਸ ਤਰ੍ਹਾਂ ਦੇ ਹੁਕਮਨਾਮੇ। ਇਲਾਕੇ ਦਾ ਨਾਮ ਲਿਖ ਕੇ ਉੱਥੋਂ ਦੀ ਸੰਗਤ ਦੇ ਬਾਰੇ, ਫਿਰ ਗੁਰੂ ਦਾ ਜਿਹੜਾ ਉਪਦੇਸ਼ ਹੁੰਦਾ ਸੀ, ਗੁਰੂ ਦਾ ਹੁਕਮ ਹੁੰਦਾ ਸੀ, ਗੁਰੂ ਦੀ ਆਗਿਆ ਹੁੰਦੀ ਸੀ, ਉਹ ਹੁਕਮਨਾਮਾ ਜਾਰੀ ਹੁੰਦਾ ਸੀ। ਉਹ ਕਾਗਜ਼ 'ਤੇ ਗੁਰੂ ਸਾਹਿਬ ਆਪ ਲਿਖਦੇ ਸਨ, ਆਪਣੇ ਹੱਥੀਂ ਕਲਮ ਦੇ ਨਾਲ, ਸਿਆਹੀ ਦੇ ਨਾਲ। ਉਹ ਫਿਰ ਕਿਸੇ ਮੁਖੀ ਸਿੱਖ ਦੇ ਹੱਥ ਦਿੱਤਾ ਜਾਂਦਾ ਸੀ ਹੁਕਮ। ਕਿਸੇ ਮਸੰਦ ਨੂੰ ਪਕੜਾਇਆ ਜਾਂਦਾ ਸੀ ਜਿਸ ਦੀ ਜਿਸ ਇਲਾਕੇ ਵਿੱਚ ਸੇਵਾ ਲੱਗੀ ਹੁੰਦੀ ਸੀ। ਅਤੇ ਉੱਥੋਂ ਦੇ ਰਹਿਣ ਵਾਲੇ ਜਿਹੜੇ ਸਿੱਖ ਸਨ, ਉਹ ਬੜੀ ਬੇਸਬਰੀ ਦੇ ਨਾਲ ਉਡੀਕ ਕਰਦੇ ਰਹਿੰਦੇ ਸਨ ਕਿ ਹੁਣ ਗੁਰੂ ਘਰ ਦਾ ਥਾਪਿਆ ਹੋਇਆ ਕੋਈ ਮਸੰਦ, ਕੋਈ ਮੁਖੀ ਸਿੱਖ ਆਏਗਾ ਗੁਰੂ ਦਰਬਾਰ ਵਿੱਚੋਂ, ਸਾਡੇ ਵਾਸਤੇ ਕੋਈ ਹੁਕਮ ਲਿਖ ਕੇ ਲਿਆਏਗਾ, ਗੁਰੂ ਦਾ ਲਿਖਿਆ ਹੋਇਆ ਹੁਕਮ ਸਾਡੇ ਵਾਸਤੇ। ਸਿੱਖਾਂ ਦੇ ਵਿੱਚ ਇਹ ਉਮਾਹ, ਉਤਸ਼ਾਹ, ਇਹ ਪ੍ਰੇਮ, ਇਹ ਭਾਵਨਾ ਹੁੰਦੀ ਸੀ। ਸਾਹਮਣੇ ਦਾ ਨਾਮ ਹੈ, ਸ਼ਾਹਬਾਜਪੁਰ ਦੇ ਇਲਾਕੇ ਵਿੱਚ ਇਹਨੂੰ ਸੇਵਾ ਮਿਲੀ ਹੋਈ ਸੀ। ਗੁਰਸਿੱਖਾਂ ਦੀ ਸਾਰ ਲਹਿੰਦਾ, ਉੱਥੋਂ ਦੀ ਰਹਿਣ ਵਾਲੀ ਜਿਹੜੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਹੈ, ਉਹਨਾਂ ਦੀ ਇਹ ਸਾਰ ਲੈਂਦਾ ਸੀ, ਭਾਵ ਕਿ ਉਹਨਾਂ ਦੀ ਖਬਰ ਗੁਰੂ ਘਰ ਤੱਕ ਲਿਆਉਂਦਾ ਸੀ। ਅਤੇ ਗੁਰੂ ਘਰ ਦੇ ਵਿੱਚੋਂ ਕੋਈ ਹੁਕਮ ਮਿਲਦਾ ਸੀ ਅਤੇ ਉਹਨਾਂ ਨੂੰ ਜਾ ਕੇ ਸੁਣਾਉਂਦਾ ਸੀ। ਜੋਧਾ ਜੱਲੋ ਤੁਸਲਪੁਰ ਮੋਹਣ ਆਲਮ ਗੰਜ ਰਹਿੰਦਾ, ਇਹ ਸਿੱਖ ਦਾ ਨਾਮ ਹੈ ਭਾਈ ਜੋਧਾ, ਅਤੇ ਦੂਜੇ ਸਿੱਖ ਦਾ ਨਾਮ ਹੈ ਭਾਈ ਜੱਲੋ। ਤੁਲਸਪੁਰ ਇੱਕ ਇਲਾਕਾ ਹੈ, ਤੁਲਸਪੁਰ, ਇਹਨਾਂ ਨੂੰ ਉੱਥੋਂ ਦੀ ਸੇਵਾ ਮਿਲੀ ਹੋਈ ਸੀ। ਅਤੇ ਇੱਕ ਸਿੱਖ ਦਾ ਨਾਮ ਹੈ ਮੋਹਨ, ਮਸੰਦਾ ਦਾ ਭਾਵ ਹੈ ਮਸੰਦ। ਇਹ ਜਿਹੜਾ ਮੋਹਨ ਨਾਮ ਦਾ ਮਸੰਦ ਹੈ, ਇਹ ਆਲਮਗੰਜ ਦੇ ਇਲਾਕੇ ਵਿਖੇ ਉੱਥੋਂ ਦੀ ਸੇਵਾ ਇਹ ਕਰਦਾ ਸੀ। ਵੱਖ ਵੱਖ ਇਲਾਕਿਆਂ ਦਾ ਨਾਮ ਵੀ ਇਸ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਲਿਖਿਆ ਹੈ। ਮਸੰਦਾਂ ਦਾ ਨਾਮ ਲਿਖਿਆ ਔਰ ਉਹਨਾਂ ਨੂੰ ਕਿਹੜੇ ਕਿਹੜੇ ਇਲਾਕੇ ਵਿੱਚ ਸੇਵਾ ਮਿਲੀ ਹੋਈ ਸੀ ਉਹ ਜ਼ਿਕਰ ਕਰਨਾ ਕੀਤਾ ਹੈ ਭਾਈ ਗੁਰਦਾਸ ਜੀ ਨੇ। ਭਾਈ ਸੰਮਣ ਜੀ ਨੂੰ ਸ਼ਾਹਬਾਜਪੁਰ ਦੇ ਇਲਾਕੇ ਦੀ ਸੇਵਾ, ਭਾਈ ਜੋਧਾ ਜੱਲੋ ਨੂੰ ਤੁਸਲਪੁਰ ਦੀ ਸੇਵਾ, ਮੋਹਣ ਆਲਮ ਨੂੰ, ਆਲਮਗੰਜ ਇੱਕ ਨਗਰ ਦਾ ਨਾਮ ਹੈ, ਉੱਥੋਂ ਦੀ ਸੇਵਾ ਬਖਸ਼ਿਸ਼ ਕੀਤੀ ਹੋਈ ਸੀ। ਇਹ ਆਪੋ ਆਪਣੇ ਇਲਾਕੇ ਵਿੱਚ ਜਾ ਕੇ ਸੇਵਾ ਵੀ ਕਰਦੇ ਸਨ, ਗੁਰੂ ਦਾ ਉਪਦੇਸ਼ ਵੀ ਦਿੰਦੇ ਸੀ, ਔਰ ਗੁਰੂ ਦੀ ਕਿਰਪਾ ਹੋਣ ਕਰਕੇ, ਗੁਰੂ ਦੇ ਬੋਲ ਬਚਨ ਇਹਨਾਂ ਨੂੰ ਮਿਲੇ ਹੋਣ ਕਰਕੇ ਇਹ ਉੱਥੇ ਜਾ ਕੇ ਬਾਣੀ ਲਿਖ ਲਿਖ ਕੇ ਸਿੱਖਾਂ ਵਿੱਚ ਵੰਡਦੇ ਵੀ ਸਨ। ਕਈ ਵਾਰੀ ਆਪਾਂ ਵਿਚਾਰ ਸੁਣੀਏ ਕਿ ਜਿਹੜੇ ਸਿੱਖ ਪੜ੍ਹੇ ਹੋਏ ਸਨ ਉਹ ਫਿਰ ਬਾਣੀ ਲਿਖਦੇ ਸਨ, ਕੋਈ ਜਪਜੀ ਸਾਹਿਬ ਦਾ ਪਾਠ ਲਿਖਦਾ ਹੈ, ਕੋਈ ਆਨੰਦ ਸਾਹਿਬ ਦਾ, ਕੋਈ ਆਸਾ ਕੀ ਵਾਰ, ਕੋਈ ਸਿੱਧ ਗੋਸ਼ਟ, ਜਿਵੇਂ ਕਿਸੇ ਦੀ ਮਿਹਨਤ ਹੈ, ਕਾਲ ਹੈ। ਉਸ ਵੇਲੇ ਗੁਰੂ ਬਾਣੀ ਲਿਖ ਲਿਖ ਕੇ ਵੰਡਣੀ ਪੈਂਦੀ ਸੀ, ਦੇਣੀ ਪੈਂਦੀ ਸੀ ਸਿੱਖਾਂ ਵਿੱਚ, ਤਾਂ ਕਿ ਉਹ ਕਾਗਜ਼ ਦੇ ਉੱਪਰ ਲਿਖੀ ਹੋਈ ਬਾਣੀ ਫਿਰ ਸਿੱਖ ਆਪਦੇ ਘਰ ਲੈ ਜਾਂਦੇ ਸਨ, ਉਹ ਪੜ੍ਹਦੇ ਸਨ, ਯਾਦ ਕਰ ਲੈਂਦੇ ਸਨ। ਬਾਣੀਆਂ ਦਾ ਪਾਠ ਕਾਗਜ਼ ਉੱਤੇ ਲਿਖ ਲਿਖ ਕੇ ਵੰਡਿਆ ਜਾਂਦਾ ਸੀ। ਸ਼ਾਇਦ ਬਾਣੀ ਲਿਖਣ ਕਰਕੇ ਹੀ ਉਹ ਸ਼ਾਹੀ ਮਹਾਨ ਹੋ ਗਈ, ਉਹ ਕਲਮ ਮਹਾਨ ਹੋ ਗਈ, ਉਹ ਹੱਥ ਵੀ ਮਹਾਨ ਹੋ ਗਏ, ਉਹ ਲਿਖਾਰੀ ਵੀ ਮਹਾਨ ਹੋ ਗਏ। ਜਿਹੜੇ ਨਾਮ ਲਿਖਦੇ ਸਨ, ਜੋ ਬਾਣੀ ਲਿਖਦੇ ਸਨ, ਧੰਨ ਸੋ ਕਾਗਜ਼ ਕਲਮ ਧੰਨ, ਇਸ ਤਰ੍ਹਾਂ ਦੇ ਬੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਆਉਂਦੇ ਨੇ। ਧੰਨ ਭਾਂਡਾ, ਧੰਨ ਮਸ, ਧੰਨ ਲਿਖਾਰੀ, ਨਾਨਕਾ ਜਿਨ ਨਾਮ ਲਿਖਾਇਆ ਸੱਚ। ਉਹ ਕਾਗਜ਼ ਵੀ ਪੂਜਣ ਯੋਗ ਹੈ ਜਿਹੜੇ ਕਾਗਜ਼ ਦੇ ਉੱਤੇ ਨਾਮ ਦੇ ਅੱਖਰ ਲਿਖੇ ਜਾਂਦੇ ਹਨ, ਬਾਣੀ ਦੇ ਅੱਖਰ ਲਿਖੇ ਜਾਂਦੇ ਨੇ, ਉਹ ਕਾਗਜ਼ ਬੜਾ ਮਹਾਨ ਹੈ। ਤਰਤਾਰ ਅਪਵਿੱਤਰ ਕਰ ਮਾਨੀਏ ਰੇ, ਜੈਸੇ ਕਾਗਰਾ ਕਰਤ ਵਿਚਾਰ, ਭਗਤ ਭਗਾਉਤ ਲਿਖੀਏ ਤੇ ਉਪਰੇ, ਪੂਜੀਏ ਕਰ ਨਮਸਕਾਰਮ। ਇਹ ਭਗਤ ਬਾਣੀ ਦਾ ਬੋਲ ਹੈ ਔਰ ਭਗਤ ਰਵੀਦਾਸ ਜੀ ਦਾ ਬੋਲ ਹੈ। ਉਹਨਾਂ ਨੇ ਉਸ ਕਾਗਜ਼ ਦੀ ਸਿਫਤ ਕੀਤੀ ਹੈ ਜਿਹਦੇ ਉੱਤੇ ਰੱਬ ਦੀ ਭਗਤੀ ਭਗਾਉਤ ਦੇ ਬਚਨ ਲਿਖੇ ਜਾਂਦੇ ਨੇ, ਬੋਲ ਲਿਖੇ ਜਾਂਦੇ ਨੇ। ਫਿਰ ਇਹ ਬੋਲ ਸੁਣੀਏ, ਉਹ ਕਹਿੰਦੇ ਨੇ ਕਿਉਂਕਿ ਪੁਰਾਣੇ ਸਮੇਂ ਵਿੱਚ ਕਾਗਜ਼ ਕਾਹਦੇ ਤੋਂ ਬਣਾਇਆ ਜਾਂਦਾ ਸੀ, ਰੁੱਖਾਂ ਤੋਂ, ਰੁੱਖਾਂ ਦੀਆਂ ਛਿੱਲਾਂ ਲਾਹ ਕੇ, ਉਹ ਰੁੱਖਾਂ ਤੋਂ ਹੀ ਕਾਗਜ਼ ਪੈਦਾ ਹੁੰਦਾ ਸੀ, ਕਾਗਜ਼ ਤਿਆਰ ਕੀਤਾ ਜਾਂਦਾ ਸੀ। ਅਤੇ ਜਿਹੜਾ ਤਾੜੀ ਦਾ ਰੁੱਖ ਹੈ, ਤਾੜੀ ਦਾ ਰੁੱਖ ਕਹਿੰਦੇ ਕਾਗਜ਼ ਬਣਾਉਣ ਵਾਸਤੇ ਇਹ ਬਹੁਤ ਵਧੀਆ ਰੁੱਖ ਹੈ, ਬੜਾ ਚੰਗਾ ਰੁੱਖ ਹੈ। ਭਗਤ ਰਵਿਦਾਸ ਜੀ ਕਹਿੰਦੇ ਨੇ ਜਿਸ ਇਲਾਕੇ ਵਿੱਚ, ਖਾਸ ਕਰਕੇ ਯੂਪੀ ਬਿਹਾਰ ਦੇ ਵਿੱਚ, ਇਹ ਤਾੜੀ ਦਾ ਰੁੱਖ ਬਹੁਤ ਹੈ। ਇਹਦੇ ਵਿੱਚੋਂ ਇੱਕ ਰਸ ਵੀ ਨਿਕਲਦਾ ਹੈ ਜਿਸ ਵਿੱਚ ਸ਼ਰਾਬ ਵਰਗਾ ਨਸ਼ਾ ਹੁੰਦਾ ਹੈ। ਭਗਤ ਲੋਕ ਇਸ ਰੁੱਖ ਨੂੰ ਚੰਗਾ ਨਹੀਂ ਸਮਝਦੇ। ਰੱਬ ਦੇ ਮਾਰਗ 'ਤੇ, ਗੁਰੂ ਦੇ ਮਾਰਗ 'ਤੇ, ਭਗਤੀ ਦੇ ਮਾਰਗ 'ਤੇ ਤੁਰਨ ਵਾਲੇ ਲੋਕ, ਉਹਨਾਂ ਨੂੰ ਤਾੜੀ ਦਾ ਰੁੱਖ ਚੰਗਾ ਨਹੀਂ ਲੱਗਦਾ। ਉਹ ਇਹਦੇ ਤੋਂ ਦੂਰੀ ਬਣਾ ਕੇ ਰੱਖਦੇ ਨੇ ਕਿਉਂਕਿ ਇਹਦੇ ਰਸ ਵਿੱਚ ਸ਼ਰਾਬ ਵਰਗਾ ਨਸ਼ਾ ਹੈ। ਲੇਕਿਨ ਭਗਤ ਰਵਿਦਾਸ ਕਹਿੰਦੇ ਤਰਤਾਰ, ਤਰਤਾਰ ਦਾ ਭਾਵ ਕੀ ਹੈ? ਉਹ ਤਰਵਰ ਜਿਹਨੂੰ ਤਾਰ ਕਹਿੰਦੇ ਨੇ, ਤਾਰ ਦਾ ਭਾਵ ਹੈ ਤਾਰੀ, ਤਾਰੀ ਦਾ ਭਾਵ ਹੈ ਤਾੜੀ ਦਾ ਤਰਵਰ, ਤਾੜੀ ਦਾ ਰੁੱਖ। ਅਪਵਿੱਤਰ, ਇਹਨੂੰ ਸਾਰੇ ਮਾੜਾ ਕਹਿੰਦੇ ਨੇ, ਅਪਵਿੱਤਰ। ਇੱਕ ਪਵਿੱਤਰ ਹੁੰਦਾ, ਪਵਿੱਤਰ ਦੇ ਨਾਲ ਐੜਾ ਲੱਗ ਜਾਏ ਤੇ ਇਹ ਆਪਵਿੱਤਰ ਹੋ ਗਿਆ। ਗੁਰਮੁਖਾਂ ਦੀ, ਭਗਤਾਂ ਦੀ, ਸੰਤਾਂ ਦੀ ਨਜ਼ਰ ਵਿੱਚ ਤਾੜੀ ਦਾ ਰੁੱਖ ਅਪਵਿੱਤਰ ਹੈ, ਅਪਵਿੱਤਰ ਹੋਣ ਕਰਕੇ ਕਹਿੰਦੇ ਨੇ ਭਗਤ ਇਹਨੂੰ ਚੰਗਾ ਨਹੀਂ ਸਮਝਦੇ। ਅਪਵਿੱਤਰ ਕਰ ਮਾਨੀਏ ਰੇ, ਉਹ ਮੰਨਦੇ ਨੇ ਕਿ ਤਾੜੀ ਦਾ ਬੂਟਾ ਚੰਗਾ ਨਹੀਂ ਹੈ, ਇਹ ਰੁੱਖ ਚੰਗਾ ਨਹੀਂ ਹੈ। ਪਰ ਜੇ ਕਿਤੇ ਉਸ ਰੁੱਖ ਤੋਂ ਕਾਗਜ਼ ਬਣ ਜਾਏ, ਕਾਗਰਾ ਕਰਤ ਵਿਚਾਰ, ਜੇ ਕਿਤੇ ਕਾਗਜ਼ ਬਣਾ ਦਿੱਤਾ ਜਾਈਏ ਤੇ ਭਗਤ ਭਗਾਉਤ, ਭਗਤੀ ਭਗਾਉਤੀ ਭਾਵਨਾ ਵਾਲੇ ਬੋਲ, ਬੰਦਗੀ ਵਾਲੇ ਲਿਖੀਏ ਤੇ ਉਪਰੇ, ਇਹਦੇ ਉੱਤੇ ਲਿਖ ਦਿੱਤੇ ਜਾਣ, ਫਿਰ ਉਹ ਆਪਵਿੱਤਰ ਨਹੀਂ ਰਹਿੰਦਾ, ਉਹ ਪਵਿੱਤਰ ਹੀ ਬਣ ਜਾਂਦਾ ਹੈ। ਕਿਉਂਕਿ ਹੁਣ ਉਹਦੇ ਉੱਤੇ ਭਗਤੀ ਦੇ ਬੋਲ ਲਿਖ ਦਿੱਤੇ ਗਏ, ਬਾਣੀ ਦੇ ਬੋਲ ਲਿਖ ਦਿੱਤੇ ਗਏ। ਸਿੱਖ ਮਸੰਦ ਇਹੀ ਕੰਮ ਕਰਦੇ ਸਨ, ਕਾਗਜ਼ ਇਕੱਠੇ ਕਰਕੇ ਕਲਮ ਦੇ ਨਾਲ ਸ਼ਾਹੀ ਦੇ ਨਾਲ ਉਹਨਾਂ ਉੱਤੇ ਬਾਣੀ ਲਿਖਦੇ ਸਨ ਅਤੇ ਜਿਸ ਜਿਸ ਇਲਾਕੇ ਵਿੱਚ ਉਹਨਾਂ ਨੂੰ ਸੇਵਾ ਦਿੱਤੀ ਹੁੰਦੀ ਸੀ ਉੱਥੇ ਜਾ ਕੇ ਉਹ ਫਿਰ ਬਾਣੀ ਵੰਡਦੇ ਸਨ ਲੰਗਰ ਦੇ ਰੂਪ ਵਿੱਚ। ਧਨ ਸੋ ਕਾਗਜ਼ ਕਲਮ ਧਨ, ਉਹ ਕਲਮ ਵੀ ਧਨ ਹੈ ਉਹ ਕਾਗਜ਼ ਵੀ ਧਨ ਹੈ। ਧਨ ਭਾਂਡਾ, ਭਾਂਡਾ ਕੀ ਹੈ? ਉਹ ਦਵਾਤ ਜਿਹਦੇ ਵਿੱਚ ਮਸ ਪਾਈ ਜਾਂਦੀ ਹੈ, ਸ਼ਾਹੀ ਪਾਈ ਜਾਂਦੀ ਹੈ, ਧਨ ਮਸ। ਕਾਗਜ਼ ਨੂੰ, ਕਲਮ ਨੂੰ, ਸ਼ਾਹੀ ਨੂੰ ਅਤੇ ਸ਼ਾਹੀ ਪਾਉਣ ਵਾਲੇ ਭਾਂਡੇ ਨੂੰ, ਬਰਤਨ ਨੂੰ ਭਾਵ ਕੇ ਦਵਾਤ ਨੂੰ ਧਨ ਲਿਖਿਆ। ਧਨ ਲਿਖਾਰੀ ਨਾਨਕਾ, ਜਿਨ ਨਾਮ ਲਿਖਾਇਆ ਸੱਚ, ਜਿਸ ਨੇ ਸੱਚਾ ਨਾਮ ਲਿਖਿਆ ਉਹ ਲਿਖਾਰੀ ਵੀ ਪੂਜਨ ਯੋਗ ਹੈ। ਕੇਵਲ ਉਹ ਕਾਗਜ਼ ਦੇ ਟੁਕੜੇ ਜਿੱਥੇ ਨਾਮ ਬਾਣੀ ਲਿਖੀ ਹੈ ਉਹ ਨਹੀਂ, ਉਹ ਲਿਖਾਰੀ ਵੀ ਪੂਜਨ ਯੋਗ ਹੈ। ਆਪਾਂ ਇੱਕ ਵਾਰ ਪੜ੍ਹਦੇ ਹਾਂ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਜੈਤ ਸ੍ਰੀ ਕੀ ਵਾਰ, ਜੈਤ ਸ੍ਰੀ ਕੀ ਵਾਰ ਮਹੱਲਾ ਪੰਜਵਾਂ, ਗੁਰੂ ਅਰਜਨ ਦੇਵ ਜੀ ਦੀ ਉਚਾਰੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 705 ਤੋਂ ਇਹ ਵਾਰ ਸ਼ੁਰੂ ਹੁੰਦੀ ਹੈ। ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ, ਇੱਥੋਂ ਇਹ ਵਾਰ ਦਾ ਪਹਿਲਾ ਸਲੋਕ ਸ਼ੁਰੂ ਹੁੰਦਾ ਹੈ। ਫਿਰ ਨਾਲ ਪੌੜੀ ਆਉਂਦੀ ਹੈ। ਇਹ ਵਾਰ ਜਦੋਂ ਸਾਰੀ ਪੜ੍ਹੀਏ ਨਾ, ਸਾਰੀ ਵਾਰ, ਇਹਦੇ ਵਿੱਚ ਬੜੇ ਹੀ ਬੋਲ ਆਉਂਦੇ ਨੇ, ਬਹੁਤ ਸਾਰੀਆਂ ਐਸੀਆਂ ਪੌੜੀਆਂ ਹੁੰਦੀਆਂ ਨੇ। ਬਸਤਾ ਤੁੱਤੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਧਨ ਰੂਪਹੀਨ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਭਿੰਨਾ। ਇਸ ਤਰ੍ਹਾਂ ਦੇ ਬੋਲ ਪੌੜੀਆਂ ਦੇ ਰੂਪ ਵਿੱਚ ਆਉਂਦੇ ਨੇ। ਇਸ ਇਹਦੇ ਵਿੱਚ ਇੱਕ ਪੌੜੀ ਹੈ ਲਿਖਾਰੀ ਵਾਸਤੇ, ਉਹਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਜ਼ਿਕਰ ਕੀਤਾ, ਜੋ ਨਾਮ ਲਿਖਦਾ ਹੈ, ਜੋ ਬਾਣੀ ਲਿਖਦਾ ਹੈ, ਉਹਦਾ ਜ਼ਿਕਰ ਇਸ ਪੌੜੀ ਵਿੱਚ ਆਉਂਦਾ। ਇਹ ਪੌੜੀ ਦੀ ਆਰੰਭਤਾ ਹੁੰਦੀ ਹੈ, ਸਦ ਬਲਿਹਾਰੀ ਤਿੰਨਾਂ ਜੇ ਸੁਣਤੇ ਹਰ ਕਥਾ, ਪੂਰੇ ਤੇ ਪ੍ਰਧਾਨ ਨਿਵਾਵੇਂ ਪ੍ਰਭ ਮੱਥਾ। ਫਿਰ ਇਹ ਅੱਗੇ ਬੋਲ ਆਉਂਦਾ, ਹਰ ਜਸ ਲਿਖੈ ਬੇਅੰਤ ਸੋਹੇ ਸੇ ਹੱਥਾ। ਹਰ ਜਸ ਲਿਖੈ, ਹਰੀ ਦਾ ਜਸ ਜਿਹੜੇ ਲਿਖਦੇ ਨੇ, ਕੌਣ ਸੇ ਹੱਥਾ, ਜਿਹੜੇ ਹੱਥ, ਉਹ ਹੱਥ ਜਿਨ੍ਹਾਂ ਹੱਥਾਂ ਨੇ ਹਰੀ ਦਾ ਜਸ ਲਿਖਿਆ ਹੈ, ਰੱਬ ਦੀ ਬਾਣੀ ਲਿਖੀ ਹੈ। ਸੋਹੇ, ਉਹ ਹੱਥ ਬੜੇ ਪਵਿੱਤਰ ਹਨ, ਬੜੇ ਸੋਹਣੇ ਲੱਗਦੇ ਨੇ। ਬਾਣੀ ਉਹਨਾਂ ਹੱਥਾਂ ਨੂੰ ਪਵਿੱਤਰ ਆਖਦੀ ਹੈ ਜਿਹੜੇ ਹੱਥ ਕੋਈ ਚੰਗੀ ਕਾਰ ਕਰਦੇ ਨੇ, ਚੰਗੀ ਕਿਰਤ ਕਰਦੇ ਨੇ ਜਾਂ ਬਾਣੀ ਲਿਖਦੇ ਨੇ। ਜੋਧਾ ਜਲੋ ਤੁਸਲਪੁਰ ਮੋਹਣ ਆਲਮ ਗੰਜ ਰਹਿੰਦਾ। ਭਾਈ ਜੋਧਾ ਅਤੇ ਭਾਈ ਜਲੋ ਤੁਸਲਪੁਰ ਦੇ ਇਲਾਕੇ ਦੇ ਬਸੰਦ ਸਨ, ਮੋਹਣ ਆਲਮਗੰਜ ਦੇ ਇਲਾਕੇ ਵਿੱਚ ਰਹਿਣ ਵਾਲਾ ਮਸੰਦ ਸੀ। ਇਹਨਾਂ ਸਾਰਿਆਂ ਦਾ ਜ਼ਿਕਰ ਕਰ ਕਰਕੇ ਅਖੀਰ ਵਿੱਚ ਨਿਚੋੜ ਦੀ ਗੱਲ, ਤੱਤ ਸਾਰ ਦੀ ਗੱਲ ਭਾਈ ਗੁਰਦਾਸ ਜੀ ਲਿਖਦੇ ਨੇ। ਕਹਿੰਦੇ ਗੁਰਮੁਖ ਵੱਡਿਆਂ ਵੱਡੇ ਮਹੰਤਾ। ਗੁਰਮੁਖ ਦਾ ਭਾਵ ਕੀ ਹੈ? ਜਿਨ੍ਹਾਂ ਦਾ ਮੁੱਖ ਗੁਰੂ ਵੱਲ ਹੈ। ਵੱਡਿਆਂ ਵੱਡੇ, ਉਹ ਵੱਡਿਆਂ ਵਿੱਚੋਂ ਵੀ ਵੱਡੇ ਹਨ। ਮਹੰਦਾ ਦਾ ਭਾਵ ਹੈ ਮਸੰਦ, ਮਹੰਦਾ ਮਸੰਦ ਵਾਸਤੇ ਲਿਖਿਆ ਹੈ। ਕਹਿੰਦੇ ਨੇ ਉਹ ਮਸੰਦ ਬੜੇ ਗੁਰਮੁਖ ਸਨ, ਵੱਡਿਆਂ ਵਿੱਚੋਂ ਵੱਡੇ ਸਨ। ਵੱਡੇ ਇਸ ਕਰਕੇ ਉਹਨਾਂ ਦੀ ਸੇਵਾ ਬੜੀ ਵੱਡੀ ਸੀ, ਉਹਨਾਂ ਦੀ ਕਾਲ ਬਹੁਤ ਵੱਡੀ ਸੀ, ਉਹਨਾਂ ਦਾ ਜਪ ਤਪ ਸਿਮਰਨ ਬਹੁਤ ਵੱਡਾ ਸੀ, ਉਹਨਾਂ ਦੀ ਮਿਹਨਤ ਬਹੁਤ ਵੱਡੀ ਸੀ। ਇਸ ਕਰਕੇ ਉਹ ਗੁਰਮੁਖ, ਉਹ ਮਸੰਦ ਵੱਡਿਆਂ ਵਿੱਚੋਂ ਵੱਡੇ ਮਸੰਦ ਸਨ, ਵੱਡੀ ਸੇਵਾ ਕਰਨ ਵਾਲੇ। ਇਹ ਤਾਂ ਇੱਕ ਕਾਲ ਹੈ, ਜੋ ਇਸ ਕਾਲ ਨੂੰ ਕਰਦਾ ਹੈ, ਜਿਸ ਨੇ ਇਹ ਕਾਲ ਕੀਤੀ ਹੈ ਸਿੱਖੀ ਦੇ ਮਾਰਗ 'ਤੇ ਤੁਰਨ ਦੀ, ਗੁਰੂ ਦੇ ਉਪਦੇਸ਼ ਵਿੱਚ ਰਹਿਣ ਦੀ, ਬਾਣੀ ਨੇ ਉਸ ਨੂੰ ਵੱਡਾ ਪੁਰਖ ਆਖਿਆ ਹੈ। ਵੱਡਾ ਪੁਰਖ ਗੁਰੂ ਨਾਨਕ ਮਹਾਰਾਜ ਜੀ ਨੂੰ ਵੀ ਕਿਹਾ ਹੈ ਨਾ ਭਾਈ ਗੁਰਦਾਸ ਜੀ ਨੇ, ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ। ਲੇਕਿਨ ਗੁਰਮੁਖਾਂ ਨੂੰ ਗੁਰਸਿੱਖਾਂ ਨੂੰ ਵੀ ਵੱਡੇ ਪੁਰਖ ਆਖਿਆ ਹੈ, ਮਹਾਂਪੁਰਖ ਆਖਿਆ ਹੈ। ਕਿਉਂ ਆਖਿਆ ਹੈ? ਕਿ ਉਹਨਾਂ ਦੇ ਅੰਦਰ ਗੁਰੂ ਵੱਸਦਾ ਹੈ, ਉਹਨਾਂ ਦੇ ਅੰਦਰ ਗੁਰੂ ਦੇ ਬੋਲ ਵੱਸਦੇ ਹਨ, ਉਹਨਾਂ ਦੇ ਅੰਦਰ ਗੁਰੂ ਦੀ ਬਾਣੀ ਵੱਸਦੀ ਹੈ। ਕਰਮਖੰਡ ਕੀ ਬਾਣੀ ਜ਼ੋਰ, ਕਰਮ ਦਾ ਭਾਵ ਕੀ ਹੈ? ਬਖਸ਼ਿਸ਼। ਖੰਡ ਦਾ ਭਾਵ ਹੈ ਇੱਕ ਅਵਸਥਾ। ਬਾਣੀ ਦਾ ਭਾਵ ਕੀ ਹੈ? ਬੋਲਣਾ। ਜ਼ੋਰ ਦਾ ਭਾਵ ਹੈ ਤਾਕਤ, ਬਲ। ਗੁਰੂ ਦੀ ਬਖਸ਼ਿਸ਼ ਜਿਸ ਹਿਰਦੇ ਵਿੱਚ ਹੋ ਜਾਏ, ਉਹਨਾਂ ਦੀ ਬਾਣੀ ਵਿੱਚ, ਬਣਾਵਟ ਵਿੱਚ, ਬਣਤਰ ਵਿੱਚ, ਬੋਲਾਂ ਵਿੱਚ ਬੜਾ ਹੀ ਬਲ ਹੁੰਦਾ। ਬਾਣੀ ਦਾ ਅਰਥ ਕੋਈ ਬਾਣੀ ਬੋਲ ਕਰ ਦਿੰਦਾ ਹੈ, ਬਾਣੀ ਦਾ ਅਰਥ ਕੋਈ ਬਣਤਰ ਵੀ ਕਰ ਦਿੰਦਾ ਹੈ, ਬਣਾਵਟ ਵੀ ਕਰ ਦਿੰਦਾ ਹੈ। ਜਿਸ ਤਰ੍ਹਾਂ ਕਿਸੇ ਨੇ ਬਾਣੀ ਦੀ ਖੋਜ ਕੀਤੀ ਹੈ, ਉਵੇਂ ਉਵੇਂ ਉਹਦੇ ਅਰਥ ਕਰ ਦਿੱਤੇ ਗਏ। ਬਾਣੀ ਜ਼ੋਰ ਦਾ ਭਾਵ ਕਿਸੇ ਨੇ ਬਣਾਵਟ ਕਰ ਦਿੱਤਾ, ਕਿਸੇ ਨੇ ਮੁੱਖ ਵਿੱਚੋਂ ਨਿਕਲੇ ਹੋਏ ਬੋਲ ਕਰ ਦਿੱਤਾ, ਪਰ ਫਿਰ ਵੀ ਸਤਿਗੁਰੂ ਕਹਿੰਦੇ ਬਖਸ਼ਿਸ਼ ਵਾਲੀ ਜਿਹੜੀ ਅਵਸਥਾ ਹੈ ਉਹਦੇ ਵਿੱਚ ਜ਼ੋਰ ਬੜਾ ਹੈ, ਜ਼ੋਰ ਬਹੁਤ ਹੈ, ਬਲ ਬੜਾ ਹੈ, ਸ਼ਕਤੀ ਬੜੀ। ਜ਼ੋਰ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬਹੁਤੇ ਰੂਪਾਂ ਵਿੱਚ ਆਉਂਦਾ ਹੈ। ਜੱਜੇ ਨੂੰ ਹੋੜਾ ਔਰ ਰਾਰਾ, ਜਦੋਂ ਆਪਾਂ ਠੇਠ ਪੰਜਾਬੀ ਪੜ੍ਹਦੇ ਹਾਂ, ਗੁਰਮੁਖੀ ਪੜ੍ਹਦੇ ਹਾਂ, ਫਿਰ ਇਹ ਸਾਨੂੰ ਅਰਥ ਸੌਖੇ ਹੀ ਸਮਝ ਆ ਜਾਣਗੇ, ਸਹਿਜੇ ਹੀ ਸਮਝ ਆ ਜਾਣਗੇ। ਜ਼ੋਰ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬਹੁਤ ਵਾਰੀ ਆਉਂਦਾ ਹੈ। ਜ਼ੋਰ ਦਾ ਭਾਵ ਬਲ ਹੁੰਦਾ ਹੈ, ਸ਼ਕਤੀ ਹੁੰਦਾ ਹੈ, ਤਾਕਤ ਹੁੰਦਾ ਹੈ। ਜਿਵੇਂ ਆਪਾਂ ਇਹ ਪੌੜੀ ਰੋਜ਼ ਪੜ੍ਹਦੇ ਹਾਂ ਨਾ, ਜਿਸ ਹੱਥ ਜ਼ੋਰ ਕਰ ਵੇਖੇ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਜਿਸ ਦੇ ਹੱਥ ਵਿੱਚ ਜ਼ੋਰ ਹੈ, ਜਿਸ ਦੇ ਹੱਥ ਵਿੱਚ ਬਲ ਹੈ, ਉਹ ਰੱਬ, ਉਹ ਪਰਮਾਤਮਾ ਹੀ ਆਪਣਾ ਜ਼ੋਰ ਕਰ ਕਰਕੇ ਵੇਖ ਰਿਹਾ ਹੈ। ਪਹਿਲਾਂ ਤਾਂ ਮਨੁੱਖਾਂ ਦੇ ਜ਼ੋਰ ਦੀ ਗੱਲ ਕੀਤੀ ਨਾ ਸਾਰੀ ਪੌੜੀ ਦੇ ਵਿੱਚ, ਲਾਸਟ ਵਿੱਚ ਅਖੀਰ ਵਿੱਚ ਰੱਬ ਦੇ ਜ਼ੋਰ ਦੀ ਗੱਲ ਕੀਤੀ ਹੈ। ਜਿਸ ਹੱਥ ਜ਼ੋਰ ਹੈ, ਜ਼ੋਰ ਦਾ ਭਾਵ ਹੈ ਤਾਕਤ। ਪਰ ਇੱਕ ਸ਼ਬਦ ਆਪਾਂ ਪੜ੍ਹਦੇ ਹਾਂ, ਕੋਈ ਜਨ ਹਰ ਸਿਓਂ ਦੇਵੈ ਜ਼ੋਰ, ਉੱਥੇ ਜ਼ੋਰ ਦਾ ਅਰਥ ਤਾਕਤ ਨਹੀਂ ਹੈ, ਬਲ ਨਹੀਂ ਹੈ, ਉੱਥੇ ਜ਼ੋਰ ਦਾ ਭਾਵ ਹੈ ਜੋੜ ਦੇਵੇ, ਮਿਲਾ ਦੇਵੇ, ਮੇਲ ਦੇਵੇ। ਕੋਈ ਜਨ ਹਰ ਸਿਓਂ ਦੇਵੈ ਜ਼ੋਰ, ਕੋਈ ਐਸਾ ਜਨ ਹੋਵੇ, ਕੋਈ ਐਸਾ ਗੁਰਮੁਖ ਹੋਵੇ, ਕੋਈ ਐਸਾ ਭਗਤ ਹੋਵੇ ਜਿਹੜਾ ਮੈਨੂੰ ਹਰੀ ਦੇ ਨਾਲ ਜੋੜ ਦੇਵੇ, ਰੱਬ ਦੇ ਨਾਲ ਜੋੜ ਦੇਵੇ, ਪਰਮਾਤਮਾ ਦੇ ਨਾਲ ਜੋੜ, ਉੱਥੇ ਜ਼ੋਰ ਦਾ ਭਾਵ ਹੈ ਜੋੜਨਾ। ਜੇ ਕੋਈ ਐਸਾ ਰੱਬ ਨਾਲ ਜੋੜਨ ਵਾਲਾ ਪੁਰਸ਼ ਮਿਲ ਜਾਏ, ਚਰਨ ਗਹੋਂ ਮੈਂ ਉਹਦੇ ਚਰਨ ਫੜ ਲਵਾਂ, ਬਕੋਂ ਸ਼ੁਭ ਰਸਨਾ, ਬਕੋਂ ਦਾ ਭਾਵ ਬੋਲਣਾ। ਉਂਝ ਤਾਂ ਆਪਾਂ ਕਹਿੰਦੇ ਨਾ ਇਹ ਬਕ ਰਿਹਾ ਹੈ, ਬਕੀ ਜਾਂਦਾ ਹੈ, ਆਪਾਂ ਉਹਦਾ ਅਰਥ ਕਰਦੇ ਹਾਂ ਬਕਵਾਸ ਕਰਨਾ, ਬਕਣਾ। ਪਰ ਬਾਣੀ ਨੇ ਇਹਦਾ ਅਰਥ ਬਕਣਾ ਦਾ ਕੀ ਕੀਤਾ ਹੈ? ਬੋਲਣਾ, ਚੰਗੇ ਬੋਲ ਬੋਲਣਾ। ਇਹ ਅਰਥ ਬਦਲਦੇ ਰਹਿੰਦੇ ਨੇ, ਤਬਦੀਲ ਹੁੰਦੇ ਰਹਿੰਦੇ ਨੇ ਭਾਵਨਾ ਦੇ ਆਧਾਰ 'ਤੇ। ਚਰਨ ਗਹੋਂ ਬਕੋਂ ਸ਼ੁਭ ਰਸਨਾ, ਦੀਜੇ ਪ੍ਰਾਣ ਅਕੋਰ, ਅਕੋਰ ਦਾ ਭਾਵ ਹੈ ਵਾਰ ਦੇਵਾਂ, ਕੁਰਬਾਨ ਕਰ ਦੇਵਾਂ ਪ੍ਰਾਣ। ਜੇਕਰ ਕੋਈ ਹਰੀ ਨਾਲ ਜੋੜਨ ਵਾਲਾ ਹੋਵੇ, ਰੱਬ ਜੀ ਪਰਮਾਤਮਾ ਦੇ ਨਾਲ ਜੋੜਨ ਵਾਲਾ ਹੋਵੇ, ਉਹਦੇ ਪੈਰ ਫੜ ਲਈਏ, ਉਹਦੇ ਵਾਸਤੇ ਸੋਹਣਾ ਬਕੀਏ, ਚੰਗੇ ਬੋਲ ਉਹਦੇ ਵਾਸਤੇ ਬੋਲੀਏ, ਇੱਥੋਂ ਤੱਕ ਕਿ ਆਪਣੇ ਪ੍ਰਾਣ ਵੀ ਅਕੋਰ ਦਈਏ, ਕੁਰਬਾਨ ਕਰ ਦਈਏ। ਮਨ ਤਨ ਨਿਰਮਲ ਕਰਤ ਕਿਆਰੋ, ਹਰ ਸਿੰਚੈ ਸੁਧਾ ਸੰਜੋਰ, ਇਹ ਰਸ ਮੈਂ ਮਗਨ ਹੋਤ ਕਿਰਪਾ 'ਤੇ, ਮਹਾਂ ਬਿਖਿਆ ਤੇ ਤੋਰ ਆਇਓ ਸ਼ਰਨ ਦੀਨ ਦੁੱਖ ਭੰਜਨ ਚਿਤਵੋਂ ਤੁਮਰੀ ਓਰ ਅਭੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਛੋਰ। ਅੱਖਰ ਭਾਵੇਂ ਥੋੜ੍ਹੇ ਨੇ ਅਰਥ ਇਹਨਾਂ ਦੇ ਬਹੁਤ ਵੱਡੇ ਅਤੇ ਵਿਸ਼ਾਲ ਹਨ। ਬਾਣੀ ਦੀ ਇਹੀ ਖਾਸੀਅਤ ਹੈ, ਗੁਰੂ ਦੀ ਬਾਣੀ ਦੀ ਇਹੀ ਮਹਿਮਾ ਹੈ। ਇਹੀ ਕਾਰਨ ਹੈ ਕਿ ਜਦੋਂ ਕਿਸੇ ਨੇ ਗੁਰਬਾਣੀ ਦੇ ਅਰਥ ਕੀਤੇ ਨਾ, ਟੀਕਾ ਕੀਤਾ ਤਾਂ ਕਈ ਪੋਥੀਆਂ ਬਣ ਗਈਆਂ, ਬਹੁਤ ਸਾਰੇ ਵੱਡੇ ਵਿਸਥਾਰ ਵਿੱਚ। ਅੱਖਰ ਥੋੜ੍ਹੇ ਹਨ, ਛੋਟੇ ਹਨ, ਪਰ ਉਹਨਾਂ ਦੇ ਅਰਥ ਬਹੁਤ ਵੱਡੇ ਦੀਰਘ ਅਰਥ ਬਣਦੇ ਨੇ। ਹੁਣ ਇਹਦੇ ਵਿੱਚ ਕੀ ਕਹਿੰਦੇ ਨੇ, ਮਨ ਤਨ ਨਿਰਮਲ ਕਰਤ ਕਿਆਰੇ ਕਿਆਰੋ, ਜਿਵੇਂ ਖੇਤ ਹੁੰਦਾ ਹੈ, ਔਰ ਹਰ ਸਿੰਚੈ ਸੁਧਾ, ਸੁਧਾ ਅੰਮ੍ਰਿਤ ਨੂੰ ਕਹਿੰਦੇ ਨੇ। ਨਾਮ ਦੇ ਅੰਮ੍ਰਿਤ ਦੇ ਨਾਲ ਸੁਧਾ ਦਾ ਭਾਵ ਹੈ ਅੰਮ੍ਰਿਤ, ਸੰਜੋਰ ਦਾ ਭਾਵ ਹੈ ਸਿੰਜਾਈ ਕਰਨੀ। ਇਹ ਆ ਰਸ ਮੈਂ ਮਗਨ ਹੋਤ, ਅਗਰ ਇਸ ਰਸ ਦੇ ਵਿੱਚ ਕੋਈ ਜੀਵ, ਕੋਈ ਗੁਰਮੁਖ, ਕੋਈ ਭਗਤ ਉਹ ਮਗਨ ਹੋ ਜਾਏ। ਮਹਾਂ ਬਿਖਿਆ ਅਤੇ ਤੋਰ, ਮਹਾਂ ਦਾ ਭਾਵ ਹੈ ਵੱਡੇ ਵੱਡੇ ਵਿਸ਼ੇ ਵਿਕਾਰਾਂ ਤੋਂ, ਉਹ ਟੁੱਟ ਜਾਂਦਾ ਹੈ, ਦੂਰ ਹੋ ਜਾਂਦਾ ਹੈ। ਆਇਓ ਸ਼ਰਨ ਦੀਨ ਦੁੱਖ ਭੰਜਨ ਚਿਤਵੋਂ ਤੁਮਰੀ ਓਰ ਅਭੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਛੋਰ। ਸੋ ਅੱਜ ਦੀ ਜੋ ਪੌੜੀ ਹੈ ਇਹਦੇ ਵਿੱਚ ਵੀ ਐਸੇ ਗੁਰਮੁਖਾਂ ਬਾਰੇ, ਐਸੇ ਸਿੱਖਾਂ ਬਾਰੇ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ। ਸਮਾਂ ਸਮਾਪਤ ਹੋਇਆ, ਸਤਿਗੁਰੂ ਜੀ ਕਿਰਪਾ ਕਰਨ, ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨੀ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ, ਸ੍ਰੀ ਮੁਕਤਸਰ ਸਾਹਿਬ ਵਾਲੇ, ਜੋ ਕਿ ਆਪ ਸਭ ਸੰਗਤਾਂ ਨੂੰ ਪਾਵਨ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇ ਸਮੇਂ ਲਈ ਪੰਥ ਦਾ ਪ੍ਰਸਿੱਧ ਢਾਡੀ ਜਥਾ ਸਤਿਕਾਰਯੋਗ ਭਾਈ ਪ੍ਰਤਪਾਲ ਸਿੰਘ ਜੀ ਪਾਰਸ, ਤਿਨ੍ਹਾਂ ਦੇ ਢਾਡੀ ਜਥੇ ਪਾਸੋਂ ਸਿੱਖ ਇਤਿਹਾਸ ਸਰਵਣ ਕਰੀਏ ਜੀ।

ਅਸੀਂ ਦੂਰੋਂ ਚੱਲ ਕੇ ਮੰਗਤੇ ਆਏ ਆ ਤੇਰੇ ਚਰਨੀ ਸੀ ਝੁਕਾਏ। ਤੂੰ ਦਾਤਾ ਬਖਸ਼ਣ ਹਾਰਾ ਤੇਰੇ ਮਿਲਣਾ ਪਾਰ ਤਾਰਾ। ਦਾਤ ਨਾਮ ਦੀ ਝੋਲੀ ਪਾ ਦਿਓ ਉਸ ਉੱਤੇ ਸਾਡੇ ਭਾਗ ਜਗਾ ਦਿਓ। ਪਿਰਤ ਪਾਲ ਰਜੋਈ ਕਰਦਾ ਨੀ ਤੇਰੇ ਬਿਨਾਂ ਪਾਰਸ ਦਾ ਸਰਦਾ। ਪਸ਼ੂ ਪ੍ਰੇਤ ਮੁਗਤ ਕੋ ਤਾਰੇ ਸਤਿਗੁਰ ਜੀ ਦੀ ਬਾਣੀ। ਇਸ ਬਾਣੀ ਦੇ ਇੱਕ ਨਹੀਂ ਪਤਾ ਨਹੀਂ ਕਿੰਨਿਆਂ ਨੂੰ ਉਤਾਰਿਆ, ਕਿਹੜੇ ਕਿਹੜੇ ਦੱਸਾਂ ਜਿਹੜੇ ਕਿਰਤੀ ਗਰੀਬ ਤਾਰੇ। ਉਵੇਂ ਜਿਵੇਂ ਤਾਰੋ ਜਿਵੇਂ ਲਾਲੋ ਤਾਈਂ ਤਾਰਿਆ। ਪਸ਼ੂ ਪ੍ਰੇਤ ਮੁਗਤ ਕੋ ਤਾਰੇ ਸਤਿਗੁਰ ਜੀ ਦੀ ਬਾਣੀ। ਦੁੱਖ ਦਲਿੱਦਰ ਦੂਰ ਹੋ ਜਾਂਦੇ ਜਿਸਨੇ ਰਮ ਜਾ ਪਛਾਣੀ। ਲੱਖਾਂ ਪਾਪੀ ਇਸ ਬਾਣੀ ਨੇ ਭਵ ਸਾਗਰ ਤੋਂ ਤਾਰੇ। ਅਜੀਤਵਾਲ ਦੇ ਪਾਰਸ ਵਰਗੇ ਡੁੱਬਦੇ ਪੱਥਰ ਤਾਰੇ। ਆਓ ਸਾਹਿਬ ਦੇ ਚਰਨਾਂ ਕਮਲਾਂ ਵਿੱਚ ਸਤਿਗੁਰਾਂ ਨੂੰ ਸੀ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਆਪਦਾ ਭਾਵਨਾ ਪਿਆਰ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਕੋਈ ਰਸਨਾ ਬਾਂਝੀ ਨਾ ਰਵੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੇ ਹਜ਼ੂਰੀ ਕਥਾ ਵਾਚਕ ਸਾਹਿਬਾਨ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਮੁਕਤਸਰ ਸਾਹਿਬ ਵਾਲੇ, ਆਪ ਸੰਗਤਾਂ ਨੂੰ ਗੁਰਬਾਣੀ ਗੌਰ ਇਤਿਹਾਸ ਦੇ ਨਾਲ ਕੋਈ ਜਨ ਹਰ ਸਾਂ ਦੇਵੈ ਜੋਰ, ਚਰਨ ਗਹੋਂ ਬਕੂ ਸਭ ਰਸਨਾ ਦੀਜੈ ਪ੍ਰਾਣ ਅਕੋਰ। ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੇ ਸੁਧਾ ਸਜੋਰ। ਇਹਨਾਂ ਪੰਕਤੀਆਂ ਦੇ ਨਾਲ ਗੁਰਬਾਣੀ ਦੇ ਪਵਿੱਤਰ ਸ਼ਬਦਾਂ ਦੇ ਨਾਲ ਜੋੜ ਰਹੇ ਸੀ। ਕਹਿੰਦੇ ਕੋਈ ਇਹੋ ਜਿਹਾ ਜਨ ਮਿਲ ਜੇ, ਪਹਿਲੀ ਗੱਲ ਤਾਂ ਰੱਬ ਨਾਲ ਜੋੜਨ ਵਾਲਾ ਘੱਟ ਮਿਲਦਾ, ਤੋੜਨ ਵਾਲੇ ਬਥੇਰੇ ਮਿਲ ਜਾਂਦੇ ਨੇ। ਕੋਈ ਇਹ ਕਹਿਣ ਵਾਲਾ ਵਿਰਲਾ ਵਿਰਲਾ ਵੀ ਗੁਰੂ ਘਰ ਚੱਲੀਏ ਅਤੇ ਗੁਰੂ ਘਰ ਆਉਂਦਿਆਂ ਨੂੰ ਹਟਾਉਣ ਵਾਲੇ ਬਥੇਰੇ ਹੁੰਦੇ ਹੈ, ਕਿਉਂਕਿ ਇੱਥੇ ਆਉਣਾ ਹੀ ਭਾਗਾਂ ਵਾਲੇ ਨੇ, ਮਾੜੇ ਕਰਮਾਂ ਵਾਲਾ ਆਉਂਦਾ ਨਹੀਂ। ਇਹ ਗੱਲ ਦੀ ਗਵਾਹੀ ਗੁਰਬਾਣੀ ਭਰਦੀ ਹੈ। ਸਤਿਗੁਰੂ ਕਹਿੰਦੇ ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੇ ਜੀਓ। ਇਹਦਾ ਭਾਵ ਆ ਵੀ ਜੇ ਅਸੀਂ ਬੈਠੇ ਹਾਂ ਗੁਰੂ ਦੀ ਗੋਦ 'ਚ, ਕਿਤੇ ਨਾ ਕਿਤੇ ਸਾਡੇ ਭਾਗ ਚੰਗੇ ਲਿਖੇ ਸੀ, ਸਾਨੂੰ ਮਹਾਰਾਜ ਦੇ ਦਰਸ਼ਨ ਹੋਏ, ਅਸੀਂ ਗੁਰੂ ਦੀ ਬਾਣੀ ਸੁਣੀ, ਇਤਿਹਾਸ ਸੁਣਿਆ, ਅਸੀਂ ਗੋਦ 'ਚ ਬੈਠੇ, ਕੀਰਤਨ ਦਾ, ਕਥਾ ਦਾ, ਵਿਚਾਰਾਂ ਦਾ, ਢਾਡੀ ਵਾਰਾਂ ਦਾ ਆਨੰਦ ਮਾਣਿਆ, ਸੇਵਾ ਸਿਮਰਨ ਕੀਤਾ, ਇਹ ਤੋਂ ਭਾਵ ਆ ਵੀ ਸਾਡੇ ਕਿਤੇ ਨਾ ਕਿਤੇ ਮਹਾਰਾਜ ਨੇ ਭਾਗ ਚੰਗੇ ਲਿਖਤੇ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ, ਚਰਨ ਕਮਲ ਜਾਕਾ ਮਨ ਰਾਪੈ, ਸੋਗ ਅਗਨ ਤਿਸ ਜਾਨਣਾ ਵਿਆਪੈ, ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੂ ਹਰ ਰੰਗੇ, ਪਰ ਧਨ ਦੋਖ ਕਿਛ ਪਾਪ ਨਾ ਫੇੜੇ, ਜਮ ਜਦਾਰ ਨਾ ਆਵੈ ਨੇੜੇ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉੱਧਰ ਹੈ ਪ੍ਰਭ ਸ਼ਰਨਾਈ। ਉੱਧਰੇ ਤੋਂ ਭਾਵ ਹੁੰਦਾ ਬਚ ਜਾਣਾ। ਮਹਾਰਾਜ ਕਹਿੰਦੇ ਜਦੋਂ ਗੁਰੂ ਦੀ ਗੋਦ 'ਚ ਆ ਗਏ ਉਦੋਂ ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਾ ਚੁਗਲੀ ਵਹਿਮ ਭਰਮ ਜਾਤ ਪਾਤ ਊਚ ਨੀਚ ਛੂਆ ਛਾਤ ਈਰਖਾ ਦਵੈਤ, ਇਹ ਮਾੜੇ ਉਗਣਾਂ ਤੋਂ ਬੰਦਾ ਬਚ ਜਾਂਦਾ ਜਦੋਂ ਗੁਰੂ ਦੀ ਗੋਦ ਆ ਗਿਆ। ਕਲਯੁੱਗ ਦੇ ਪਹਿਰੇ 'ਚੋਂ ਨਿਕਲ ਜਾਂਦਾ ਬੰਦਾ, ਕਲਯੁੱਗ ਦੇ ਪ੍ਰਭਾਵ ਨੂੰ ਖਤਮ ਕਰ ਦਿੰਦਾ। ਕਈ ਮੈਂ ਆ ਵੀਡੀਓ ਦੇਖੀ ਦੀਆਂ, ਕਈ ਵਾਰੀ ਜੋਤਸ਼ੀ ਵੀ ਕਹਿੰਦੇ ਹੁਣ ਤਾਂ ਸੁਣੇ ਆ ਵੀ ਜਿਹੜਾ ਸਿੱਖਾਂ ਨਾਲ ਸਰਦਾਰ ਆ ਉਹਦੇ 'ਤੇ ਮੰਤਰ ਯੰਤਰ ਨਹੀਂ ਚੱਲਦੇ, ਉਹਦੇ 'ਤੇ ਰਾਹੂ ਕੇਤੂ ਨਹੀਂ ਚੱਲਦੇ, ਉਹਦੇ 'ਤੇ ਸ਼ਨੀ ਗ੍ਰਹਿ ਨਹੀਂ ਭਾਰੀ ਪੈਂਦਾ, ਪਹਿਲਾਂ ਨਹੀਂ ਸੀ ਕਹਿੰਦੇ। ਇਹ ਵੈਸੇ ਹੈ ਪਖੰਡਬਾਦ ਹੀ, ਚਲੋ ਇਹ ਵਿੱਦਿਆ ਜ਼ਰੂਰ ਆ, ਜੰਤਰੀ ਪੱਤਰੀ ਵਿੱਦਿਆ, ਇਹ ਪੁੱਛ ਪੜਤਾਲ ਨਹੀਂ ਵਾਲੀ ਮਾੜੀ ਮੋਟੀ, ਇਹ ਵਿੱਦਿਆ ਦੇ ਮੁਤਾਬਕ ਆਪਦਾ ਰੰਗ ਢੰਗ ਦੱਸ ਲੈਂਦੇ ਆ। ਪਰ ਸਾਨੂੰ ਸਾਡਾ ਤਾਂ ਜਿਹੜਾ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਆ, ਦੁੱਖ ਵਿੱਚ ਵੀ ਅਤੇ ਸੁੱਖ ਵਿੱਚ ਵੀ, ਰਾਜ ਕਰਾਵੇ ਤਾਂ ਕਮਨ ਬੜਾਈ, ਭੀਖ ਮੰਗਾਵੇ ਤਾਂ ਕਿਆ ਘੱਟ ਜਾਈ, ਸਾਡੀ ਤਾਂ ਇੱਥੇ ਹੀ ਬੇਨਤੀ ਹੈ। ਅਸੀਂ ਪੱਤਰੀਆਂ ਵਾਲੇ ਨੇ, ਨਾ ਟੂਣੇ ਟਾਂਬਣ ਵਾਲੇ ਹਾਂ, ਨਾ ਪਾਣੀ 'ਚ ਲਲੇਰ ਤਾਰਨ ਵਾਲੇ ਹਾਂ, ਨਾ ਚੁਰਸਤਿਆਂ ਦੇ ਵਿੱਚ ਝਾੜੂ ਖਿਲਾਰਨ ਵਾਲੇ ਹਾਂ, ਨਾ ਅਸੀਂ ਤਿਲਕ ਲਾਉਣ ਵਾਲੇ ਹਾਂ, ਅਤੇ ਨਾ ਹੀ ਅਸੀਂ ਪੱਤਰੀਆਂ ਵਾਚਣ ਵਾਲੇ, ਨਾ ਖੰਭਣੀਆਂ ਵੰਡਣ ਵਾਲੇ ਹਾਂ। ਅਸੀਂ ਤਾਂ ਗੁਰੂ 'ਤੇ ਭਰੋਸਾ ਰੱਖਣ ਵਾਲੇ, ਅਰਦਾਸ ਕਰਨ ਵਾਲੇ। ਅਤੇ ਅੱਜ ਮੇਰੇ ਅੱਜ ਐਸੀ ਕਲਾ ਵਰਤ ਰਹੀ ਹੈ ਵੀ ਜਿਹੜੇ ਜੋਤਸ਼ੀ ਲੋਕ ਆ ਆਪਦੇ ਨਾਲ ਲੋਕਾਂ ਨੂੰ ਜੋੜਦੇ ਵੀ ਆਹ ਕਰ ਦਾਂਗੇ ਆਹ ਕਰ ਦਾਂਗੇ, ਬਥੇਰੇ ਵਿੱਚ ਸਾਰੇ ਸਟੂਡੈਂਟ

ਕਿਹਦੇ ਮੂਹਰੇ ਬੈਠਾ ਹੋਵੇ ਜਾ ਕੇ ਪੁਛ ਕਢਾਉਣ ਵਾਸਤੇ, ਤੇ ਕਿਤੇ ਵਿਆਹ ਹੋਵੇ ਧੀ ਪੁੱਤ ਦਾ ਤੇ ਟੇਵੇ ਬਣਾਉਂਦਾ ਫਿਰੇ, ਪੱਤਰੀਆਂ ਖਿਲਾਉਂਦਾ ਫਿਰੇ, ਇਹ ਨਹੀਂ। ਆਓ ਗੁਰੂ ਸਾਹਿਬ ਕਿਰਪਾ ਕਰੇ, ਸਾਡਾ ਰੁਤਬਾ ਬੜਾ ਉੱਚਾ ਮਹਾਰਾਜ ਨੇ ਰੱਖਿਆ, ਸਾਡੀ ਸੋਚ ਬੜੀ ਉੱਚੀ ਕੀਤੀ। ਆਪਾਂ ਨਿੱਤਰ ਅਰਦਾਸ ਕਰਦੇ ਨਾ ਵੀ ਸੱਚੇ ਪਾਤਸ਼ਾਹ ਸਿੱਖਾਂ ਦਾ ਮਨ ਨੀਵਾਂ ਅਤੇ ਮਤ ਉੱਚੀ। ਜਦੋਂ ਮਨ ਨੀਵਾਂ ਹੋ ਗਿਆ ਉਦੋਂ ਮਤ ਉੱਚੀ ਹੋਣੀ, ਅਤੇ ਜੇ ਮਨ ਉੱਚਾ ਹੋ ਗਿਆ ਫਿਰ ਮਤ ਤਾਂ ਜਿਹੜੀ ਅਪੁਸ਼ਟ ਹੋ ਜਾਣੀ। ਅਪੁਸ਼ਟ ਬਾਤ ਤੇ ਭਈ ਸਿਧਰੀ ਦੂਤ ਦੁਸ਼ਟ ਸਜਨਈ, ਅੰਧਕਾਰ ਮੈਂ ਰਤਨ ਪ੍ਰਕਾਸ਼ਿਓ ਮਲੀਨ ਬੁੱਧ ਹਸ਼ਨਈ। ਫਿਰ ਮਲੀਨ ਬੁੱਧੀ ਹੋ ਜਾਂਦੀ ਹੈ, ਅਤੇ ਮਲੀਨ ਬੁੱਧੀ ਅੱਛੀ ਹੈ। ਅੱਛੀ ਕਦੋਂ ਹੁੰਦੀ ਹੈ? ਗੁਰੂ ਦੇ ਕੋਲ ਆ ਕੇ, ਗੁਰੂ ਦੀ ਗੱਲ ਸੁਣ ਕੇ, ਬਾਣੀ ਸੁਣ ਕੇ। ਭਰੀਏ ਮਤ ਪਾਪਾ ਕੇ ਸੰਗ, ਉਹ ਧੋਪੈ ਨਾਵੈ ਕੈ ਰੰਗ। ਆ ਸਾਡੀ ਬੁੱਧੀ ਨੇ ਨਾ, ਮਲੀਨ ਬੁੱਧੀ ਨੇ ਪਵਿੱਤਰ ਇੱਥੇ ਆ ਕੇ ਹੋਣਾ, ਸਾਡੇ ਪਾਪਾ ਨੇ ਇੱਥੇ ਆ ਕੇ ਧੋਤੇ ਜਾਣਾ। ਕੱਪੜਾ ਸਰਫ ਪਾਣੀ ਸੋਡੇ ਨਾਲ ਧੋ ਲਾਂਗੇ, ਅਤੇ ਜਿਹੜੀ ਮਨ ਦੀ ਮੈਲ ਆ ਉਹ ਤਾਂ ਇੱਥੇ ਬਾਣੀ ਪ੍ਰੇਮ ਦੇ ਨਾਲ ਉਤਰਨੀ। ਆਓ ਉਹ ਸੂਰਮੇ ਦੀ ਗੱਲ ਕਰੀਏ, ਮਹਾਨ ਜਰਨੈਲ ਦੀ, ਜਿਹੜਾ ਅਕਾਲ ਪੁਰਖ ਨਿਰੰਕਾਰ ਪਰਬਤਗਾਰ ਦਾ ਯੋਧਾ ਜਰਨੈਲ ਆ, ਅਤੇ ਉਹਦਾ ਨਿਤਨੇਮ ਬਾਣੀ ਨਾਲ ਜੁੜਿਆ। ਉਮਰ ਕਿੰਨੀ ਕੁ ਆ? 25 ਸਾਲ ਦੀ। ਇਤਿਹਾਸਕਾਰ 25 ਸਾਲ ਦੀ ਉਮਰ ਕਹਿੰਦੇ ਆ, ਕਿਉਂਕਿ 1720 ਦਾ ਜਨਮ ਹੈ, ਅਤੇ 1745 ਦੇ ਵਿੱਚ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਹੋ ਜਾਂਦੀ ਹੈ। ਭਾਈ ਜੋਧ ਸਿੰਘ, ਭਾਈ ਤਾਰੂ ਸਿੰਘ ਦੇ ਜਿਹੜੇ ਪਿਤਾ ਸਾਹਿਬਾਨ ਨੇ, ਬੜੇ ਧਰਮੀ ਨੇ, ਬੜੀ ਚੜ੍ਹਦੀ ਕਲਾ ਵਾਲੇ ਆ, ਅਤੇ ਸਾਂਝ ਬੜੀ ਆ ਨਗਰ ਦੇ ਨਾਲ, ਸਾਰਿਆਂ ਨਾਲ ਸਾਂਝ ਬੜੀ ਆ ਭਾਈ ਜੋਧ ਸਿੰਘ ਜੀ ਦੀ। ਇਹ ਨਹੀਂ ਵੀ ਆ ਮੁਸਲਮਾਨ ਆ, ਹਿੰਦੂ ਆ, ਆ ਗਰੀਬ ਆ, ਅਮੀਰ ਆ, ਉੱਚਾ ਨੀਵਾਂ, ਆਪਾਂ ਤਾਂ ਇਹਨਾਂ ਗੱਲਾਂ 'ਚੋਂ ਨਹੀਂ ਨਿਕਲੇ ਹਲੇ। ਭਾਈ ਜੋਧ ਸਿੰਘ ਜੀ ਸਾਰੇ ਪਿੰਡ ਦੇ ਨਾਲ ਸਾਂਝ ਆ, ਭਾਈ ਤਾਰੂ ਸਿੰਘ ਦੇ ਪਿਤਾ ਜੀ ਦੀ, ਅਤੇ ਇਹ ਇਹ ਭਾਈ ਜੋਧ ਸਿੰਘ ਦਾ ਪੁੱਤਰ ਭਾਈ ਤਾਰੂ ਸਿੰਘ ਆ, ਅਤੇ ਭਾਈ ਜੋਧ ਸਿੰਘ ਦੀ ਧੀ ਦਾ ਨਾਂ ਕਰਤਾਰ ਕੌਰ, ਜਿਹਨੂੰ ਤਾਰੋ ਕਹਿੰਦੇ ਸੀ, ਛੋਟਾ ਨਾਂ ਹੀ ਲੈਂਦੇ ਹੁੰਦੇ ਸੀ ਆਮ ਆਪਾਂ। ਅਤੇ ਜਦੋਂ ਜ਼ਕਰੀਆ ਖਾਨ ਨੇ ਜ਼ੁਲਮ ਕੀਤੇ, ਅਤੇ ਇਹ ਜੋਧ ਸਿੰਘ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਜੰਗਲਾਂ 'ਚ ਜਾਣ ਲੱਗਾ, ਅਤੇ ਪਿੰਡ ਵਾਲੇ ਕਹਿੰਦੇ ਜੋਧ ਸਿੰਘ ਵੀ ਤੂੰ ਜੰਗਲਾਂ 'ਚ ਜਾਣਾ ਚਲਾ ਜਾ, ਕਿਉਂਕਿ ਸਿੱਖੀ ਨਹੀਂ ਸੀ ਛੱਡਦੇ, ਸਿੱਖ ਘਰ ਬਾਰ ਛੱਡ ਦਿੰਦੇ ਸੀ। ਅੱਜ ਤਾਂ ਆਪਾਂ ਕਹਿੰਦੇ ਵੀ ਘਰ ਬਾਰ ਕੋਠੀ ਵੱਡੀ ਹੋਵੇ, ਕੋਈ ਨਹੀਂ, ਸਿੱਖੀ ਤੋਂ ਕੀ ਲੈਣਾ। ਕਈ ਅੱਜ ਇਹ ਵੀ ਕਹਿੰਦੇ ਸੁਣਿਆ ਵੀ ਸਾਡਾ ਘਰ ਪਤਾ ਫਲਾਣੇ ਨੇ, ਅਸੀਂ ਤਾਂ ਉਹਦੇ ਸੇਵਕ ਬਣੇ ਹਾਂ। ਚਲੋ ਕਿਤੇ ਨਾ ਕਿਤੇ ਕਿਸੇ ਨੂੰ ਹੈਲਪ ਦੀ, ਮਦਦ ਦੀ ਲੋੜ ਹੁੰਦੀ, ਪਰ ਜੇ ਸਾਡਿਆਂ ਨੇ ਨਹੀਂ ਕੀਤੀ ਤਾਂ ਹੋਰਾਂ ਨੇ ਬਾਂਹ ਫੜ ਲਈ। ਇਸ ਕਰਕੇ ਕਸੂਰ ਸਾਡਾ ਵੀ ਆ, ਸਾਡੀਆਂ ਜਥੇਬੰਦੀਆਂ ਦੀਆਂ, ਸਾਡਾ ਸਾਡੀਆਂ ਜਿਹੜੀਆਂ ਵੱਡੀਆਂ ਟਕਸਾਲਾਂ ਨੇ, ਸਾਡੀ ਜਿਹੜੀ SGPC ਆ ਜਾਂ ਜਥੇਬੰਦੀਆਂ ਧਾਰਮਿਕ ਲੋਕ ਨੇ, ਸਾਡਾ ਵੀ ਇੱਥੇ ਕਸੂਰ ਆ ਵੀ ਜੇ ਅਸੀਂ ਕਿਸੇ ਦੀ ਹੈਲਪ ਨਹੀਂ ਕੀਤੀ ਆਪਦੇ ਗਰੀਬ ਭਰਾ ਦੀ, ਸਿੱਖ ਦੀ, ਅਤੇ ਹੋਰਨਾਂ ਨੇ ਕਰਤੀ, ਉਹਦੇ ਗੁਣ ਗਾਉਣ ਲੱਗ ਗਏ। ਆਓ ਮੇਰੇ ਪਾਤਸ਼ਾਹ ਗਰੀਬ ਨਿਵਾਜ, ਸਤਿਗੁਰੂ ਅਕਾਲ ਪੁਰਖ ਦੇ ਪਿਆਰੇ ਜੋਧ ਨੂੰ, ਪਿੰਡ ਵਾਲੇ ਕਹਿੰਦੇ ਜੋਧ ਸਿੰਘ ਤੁਸੀਂ ਜੰਗਲਾਂ 'ਚ ਜਾਣਾ, ਜਾਓ, ਅਤੇ ਤੁਹਾਡੇ ਪਰਿਵਾਰ ਦੀ ਰਖਵਾਲੀ ਅਸੀਂ ਕਰਾਂਗੇ, ਤੁਹਾਡੇ ਬੱਚਿਆਂ ਨੂੰ ਅਸੀਂ ਪਾਲਾਂਗੇ, ਅਸੀਂ ਧਿਆਨ ਰੱਖਾਂਗੇ। ਸਾਰਾ ਨਗਰ, ਹਿੰਦੂ ਵੀ, ਮੁਸਲਮਾਨ ਵੀ, ਸਿੱਖ ਤਾਂ ਉਦੋਂ ਸੀਗਾ ਹੀ ਟਾਵਾਂ ਟਾਵਾਂ, ਸਿੱਖ ਤਾਂ ਹੈ ਹੀ ਨਹੀਂ ਸੀ ਵਾਲੇ। ਜ਼ਕਰੀਆ ਖਾਨ ਦੇ ਜ਼ੁਲਮ ਨੇ ਸਿੱਖਾਂ ਨੂੰ ਰੂਹ ਪੋਛਾਉਣ ਲਈ ਮਜਬੂਰ ਕਰ ਦਿੱਤਾ ਸੀਗਾ, ਅਤੇ ਇਹ ਸਾਰੇ ਨਗਰ ਨੇ ਖਿਆਲ ਰੱਖਿਆ। ਅਤੇ ਭਾਈ ਤਾਰੂ ਸਿੰਘ ਦੀ ਮਾਂ ਜਿਹੜੀ ਉਹ ਚੱਕੀ ਪੀਸਦੀ ਹੈ, ਕਿਤੇ ਕਿਸੇ ਦਾ ਕੰਮ ਕਰੇ ਆਉਂਦੇ ਆ, ਅਤੇ ਰੋਟੀ ਪਾਣੀ ਘਰ ਦਾ ਗੁਜ਼ਾਰਾ ਭਾਈ ਤਾਰੂ ਸਿੰਘ ਜੀ ਮਜ਼ਦੂਰੀ ਕਰਦੇ ਆ। ਹੌਲੀ ਹੌਲੀ ਵੱਡੇ ਹੋਏ ਨੇ ਬੱਚੇ, ਉਹਨਾਂ ਸਮਿਆਂ 'ਚ ਚੱਕੀਆਂ ਦਾ ਕੰਮ ਸੀ ਵਾਲਾ, ਆਟਾ ਪੀਸਣ ਦਾ, ਫਿਰ ਇਹ ਵੱਡੀਆਂ ਚੱਕੀਆਂ ਲੱਗ ਗਈਆਂ। ਆਪਣੇ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਣ ਦੇ, ਬੱਚਿਆਂ ਨੂੰ ਤਾਂ ਪਤਾ ਹੀ ਨਹੀਂ। ਫਿਰ ਆਪਾਂ 20 ਕਿਲੋ 50 ਕਿਲੋ ਕੁਇੰਟਲ ਇਕੱਠਾ ਚੱਕੀ ਤੋਂ ਆਟਾ ਭਿਆ ਕੇ ਲਿਆਉਂਦੇ ਰਹੇ ਹਾਂ, ਅਤੇ ਪਹਿਲਾਂ ਘਰਾਂ 'ਚ ਹੀ ਮਾਂਝਾਂ ਪੁਰਾਣੀਆਂ ਬੀਬੀਆਂ ਨੂੰ ਪਤਾ ਵੀ 2 ਸਿਰ 5 ਸਿਰ ਜਿੰਨਾ ਕੁ ਪਰਿਵਾਰ ਹੁੰਦਾ ਸੀ, ਨਿੱਤ ਦਾ ਪੀਸਣਾ ਘਰੇ ਪੀਸਣਾ ਪੈਂਦਾ ਸੀ। ਅਤੇ ਭਾਈ ਤਾਰੂ ਸਿੰਘ ਦੀ ਮਾਂ ਵੀ ਆਂਢ ਗੁਆਂਢ ਦਾ ਵੀ ਪੀਸਣਾ ਪੀਸ ਆਉਂਦੀ ਹੈ। ਦੇਖੋ ਕਿਰਤ ਘਰ ਦੇ ਦਸਾਂ ਨੌਹਾਂ ਦੀ, ਉਹ ਕਿਰਤ ਦੇ ਵਿੱਚੋਂ ਆਪ ਭਾਵੇਂ ਥੋੜ੍ਹਾ ਖਾ ਲੈਣ, ਪਰ ਜਿਹੜੇ ਪੰਥ ਦੀ ਸੇਵਾ ਕਰਦੇ, ਕੌਮ ਦੀ ਸੇਵਾ ਕਰਦੇ, ਦੇਸ਼ ਦੀ ਸੇਵਾ ਕਰਦੇ ਆ, ਉਹਨਾਂ ਨੂੰ ਛਕਾਉਂਦੇ ਜਾ ਕੇ ਜੰਗਲ ਪਾਣੀ ਦੇ ਵਿੱਚ, ਜੰਗਲਾਂ ਦੇ ਵਿੱਚ ਜਾ ਕੇ ਨਾ ਜਲ ਪਾਣੀ ਉਹਨਾਂ ਨੂੰ ਛਕਾਉਣ ਜਾਂਦੇ, ਨਾਲ ਤਾਰੋ ਵੀ ਜਾਂਦੀ ਭਾਈ ਤਾਰੂ ਸਿੰਘ ਦੇ। ਐਡਾ ਐਡਾ ਅੰਦਰ ਆਪਾਂ ਕਹਿੰਦੇ ਨਾ ਵੀ ਸੱਚੇ ਪਾਤਸ਼ਾਹ ਗਰੀਬ ਨਿਵਾਜ ਕਿਰਪਾ ਕਰਿਓ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜਗੰਤਰ ਖਾਹੀ ਖਾਏ ਦੱਦਾ ਦਾਤਾ ਇੱਕ ਹੈ ਸਭ ਕੁ ਦੇਵਣ ਹਾਰ, ਦਿੰਦੇ ਟੋਟਨਾ ਵੀ ਅਗਣਤ ਭਰੇ ਭੰਡਾਰ।
ਸਖੀ

ਦੇ ਸੰਤੋਖੀ ਖਾਏ। ਮਹਾਰਾਜ ਨੇ ਸਾਨੂੰ ਇਹ ਰੀਤੀ ਸਿਖਾਈ ਹੈ ਵੀ ਦਸਵੰਧ ਕੱਢਣਾ ਆਪਦੀ ਕਮਾਈ ਚੋਂ, ਅਸੀਂ ਤੁਸੀਂ ਆਪਾਂ ਸਾਰੇ ਨਹੀਂ ਕੱਢਦੇ, ਉਹਨਾਂ ਜਿੰਨਾ ਕੱਢਣਾ ਚਾਹੀਦਾ। ਅਤੇ ਐਸਾ ਪਰਿਵਾਰ ਆ, ਇਸ ਪਰਿਵਾਰ ਦੀ ਜਿਹੜੀ ਦਾਸ ਹੈ ਉਹ ਰਹੀਮ ਬਖਸ਼ ਨੂੰ ਪੈਂਦੀ। ਉਹ ਰਹੀਮ ਬਖਸ਼ ਆ ਜਿਹੜਾ ਲਾਹੌਰ 'ਚੋਂ ਧੱਕੇ ਖਾ ਕੇ ਆਇਆ, ਜਿਹਦੀ ਧੀ ਸਨਮਾ ਪੱਟੀ ਦਾ ਜਾਫਰ ਬੇਗ ਚੁੱਕ ਕੇ ਲੈ ਗਿਆ ਅਤੇ ਇਹ ਲਾਹੌਰ ਦਰਬਾਰ ਵਿੱਚ ਪਿੱਟਿਆ ਅਤੇ ਜਕਰੀਏ ਖਾਨ ਦੇ ਸਿਪਾਹੀਆਂ ਨੇ ਧੱਕੇ ਮਾਰੇ, ਇਹਦੀ ਸੁਣਵਾਈ ਨਾ ਹੋਈ, ਇਹ ਖੂਹ ਟੋਬੇ ਛਾਲ ਮਾਰ ਕੇ ਮਰਨ ਲੱਗਾ। ਕਿਸੇ ਨੇ ਆਖਿਆ, ਕਹਿੰਦੇ ਰਹੀਮ ਬਖਸ਼ ਜੇ ਦੁਨੀਆਂ ਦੇ ਦਰਵਾਜ਼ੇ ਬੰਦ ਹੋ ਗਏ ਨਾ, ਇੱਕ ਦਰਵਾਜ਼ਾ ਖੁੱਲ੍ਹਾ, ਉਹ ਦਰਵਾਜ਼ਾ ਬਾਬੇ ਨਾਨਕ ਦਾ ਘਰ, ਉਹ ਦਰਵਾਜ਼ਾ ਹੈ ਗੁਰੂ ਦੇ ਸਿੱਖਾਂ ਦਾ ਘਰ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਡਲਿਆਂ ਦੀ ਫੌਜ, ਇਹ ਖੁੱਲ੍ਹਾ ਰਹਿੰਦਾ ਸਾਰਿਆਂ ਲਈ। ਅਤੇ ਇਹ ਰਹੀਮ ਬਖਸ਼ ਕਹਿੰਦਾ ਵੀ ਮੈਂ ਮੁਸਲਮਾਨ ਹਾਂ, ਮੇਰੀ ਹੈਲਪ ਕਰ ਦੇਣਗੇ, ਮਦਦ ਕਰ ਦੇਣਗੇ। ਜਿਹੜਾ ਰਹੀਮ ਬਖਸ਼ ਨੂੰ ਰਾਹ ਪਾਉਣ ਵਾਲਾ ਸੀ ਨਾ, ਕੋਈ ਜਨ ਹਰਸੋਂ ਦੇਵੇ ਜ਼ੋਰ, ਆਪਾਂ ਹੁਣੀ ਸੁਣ ਕੇ ਅਤੇ ਚੰਗੇ ਪਾਸੇ ਕੋਈ ਚੰਗੇ ਰਸਤੇ ਪਾ ਦੇਵੇ, ਉਹਦਾ ਧੰਨਵਾਦ ਕਰਨਾ ਚਾਹੀਦਾ। ਉਹ ਕਹਿੰਦਾ ਬਾਬਾ ਤੂੰ ਇਹ ਨਾ ਕਹਿ ਵੀ ਤੂੰ ਮੁਸਲਮਾਨ ਆ, ਉਹਨਾਂ ਲਈ ਕੋਈ ਨਹੀਂ ਪਰਾਇਆ, ਨਾ ਕੋ ਵੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣਿਆ। ਉਹ ਨਿੱਤ ਬਾਣੀ ਪੜ੍ਹਦੇ ਹੈ, ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਣਾ ਕੇ ਸਾਜਣ। ਉਹ ਨਹੀਂ ਦੇਖਦੇ ਵੀ ਇਹ ਪਰਾਇਆ, ਪਰ ਆਪਣਿਆਂ ਨੂੰ ਆਪਣੇ 'ਚੋਂ ਤਾਂ ਆਪਣੇ ਪਰਾਏ ਦਿਸਣ ਲੱਗ ਗਏ। ਆਹ ਮਨੂਵਾਦ ਨੇ ਜਾਤਾਂ ਬਣਾਤੀਆਂ, ਆਪਾਂ ਉਹਨਾਂ 'ਤੇ ਹੀ ਪਹਿਰਾ ਦੇਣ ਲੱਗ ਗਏ ਵੀ ਆ ਮੇਰੇ ਤੋਂ ਛੋਟਾ, ਮੇਰੇ ਤੋਂ ਛੋਟਾ। ਇਹਨਾਂ ਗੱਲਾਂ 'ਚੋਂ ਨਹੀਂ ਨਿਕਲੇ ਆਪਾਂ, ਨਾ ਹੀ ਗੁਰੂ ਸਾਹਿਬ ਸਾਨੂੰ ਵਾਰ ਵਾਰ ਕਹਿ ਕੇ ਇਹ ਗੱਲ ਮੰਨਣੀ ਨਹੀਂ, ਅਸੀਂ ਇਹ ਗੱਲ ਛੱਡ ਗਈ ਨਹੀਂ। ਅਤੇ ਇਹ ਕਹਿੰਦਾ ਵੀ ਉਹ ਪਰਾਇਆ ਆਪਣਾ ਪਰਾਇਆ ਨਹੀਂ ਦੇਖਦੇ, ਉਹਨਾਂ ਲਈ ਤਾਂ ਇਨਸਾਨ ਰੱਬ ਦਾ ਰੂਪ ਹੈ, ਕਿਸੇ ਧਰਮ 'ਚ ਹੋਵੇ, ਕੌਮ 'ਚ ਹੋਵੇ, ਮਜ਼ਹਬ 'ਚ ਹੋਵੇ। ਇਹ ਪੂਲੇ ਪਿੰਡ ਪਹੁੰਚਿਆ, ਰੁਲਦਾ ਖੁਲਦਾ ਬਜ਼ੁਰਗ ਸਰੀਰ ਆ, ਪੈਰ ਨਹੀਂ ਪੱਟ ਹੁੰਦਾ, ਘਰੋਂ ਲਾਡਾਂ ਪਾਲੀ ਧੀ ਜਰਵਾਣੇ ਚੁੱਕ ਕੇ ਲੈ ਗਏ ਹੈ, ਅੱਖੀਆਂ ਵਿੱਚ ਚੈਨ ਨਹੀਂ, ਦਿਲ ਧੜਕਦਾ,

ਜਾਕੇ ਥੋੜਾ ਆਰਾਮ ਕਰਨ ਵਾਸਤੇ ਮਾੜਾ ਮੋਟਾ ਭੋਜਨ ਛੱਕ ਕੇ ਲੰਬਾ ਪੈ ਗਿਆ। ਨੀਂਦ ਕਿੱਥੇ ਆਉਂਦੀ ਹੈ? ਜਿਵੇਂ ਮਾਂ ਗੁਜਰੀ ਜਦੋਂ ਗੰਗੂ ਨੇ ਮੋਹਰਾਂ ਦੀ ਥੈਲੀ ਚੁੱਕੀ ਸੀ ਨਾ, ਮਾਂ ਗੁਜਰੀ ਜੀ ਜਾਗਦੇ ਸੀ। ਮਾਂ ਗੁਜਰੀ ਦੇ ਪੋਤੇ 7 ਤੇ 9 ਸਾਲ ਦੇ ਖੱਬੇ ਸੱਜੇ ਪਏ ਆ, ਕਿੱਥੇ ਨੀਂਦ ਆਉਂਦੀ ਹੈ? ਅਤੇ ਮਾਂ ਗੁਜਰੀ ਜਾਗਦੇ ਸੀ ਹਲੇ ਜਦੋਂ ਮੋਹਰਾਂ ਦੀ ਥੈਲੀ ਚੁੱਕੀ ਸੀ ਗੰਗੂ ਨੇ। ਅਤੇ ਸਵੇਰੇ ਤਦੇ ਹੀ ਮਾਂ ਨੇ ਪੁੱਛਿਆ ਸੀ, ਗੰਗੂਆ ਮੋਹਰਾਂ ਸਾਂਭਤੀਆਂ? ਅਤੇ ਇਸ ਕਰਕੇ ਗੰਗੂ ਨੇ ਰੌਲਾ ਪਾਤਾ ਸੀ ਵੀ ਤੁਸੀਂ ਮੇਰੇ 'ਤੇ ਇਲਜ਼ਾਮ ਲਾਉਣੇ ਆ ਸੀਗੇ। ਜਿਹੜਾ ਜਿਹੜਾ ਬੰਦਾ ਮਾੜਾ ਹੁੰਦਾ ਉਹ ਰੌਲਾ ਵੱਧ ਪਾਉਂਦਾ ਵੀ ਮੈਂ ਸਹੀ ਹਾਂ, ਜਿਹੜਾ ਸਹੀ ਹੈ ਉਹ ਕਹਿੰਦਾ ਕੋਈ ਨਹੀਂ ਆਪੇ ਬਾਬੇ ਨਾਨਕ 'ਤੇ ਛੱਡ ਦਿਉ, ਉਹਨੇ ਦੱਸ ਦੇਣਾ, ਸਮੇਂ ਨੇ ਦੱਸ ਦੇਣਾ ਸਹੀ ਕੌਣ ਆ ਗਲਤ ਕੌਣ ਆ। ਮਾੜਾ ਬੰਦਾ ਹੀ ਆਪਣੇ ਆਪ ਨੂੰ ਸਹੀ ਸਾਬਤ ਕਰਦਾ ਹੁੰਦਾ, ਅਤੇ ਜਿਹੜਾ ਸਹੀ ਹੈ ਉਹਦਾ ਭਰੋਸਾ ਰੱਬ 'ਤੇ ਹੁੰਦਾ। ਆਓ ਬੇਨਤੀ ਕਰਾਂ ਮੈਂ ਕਿ ਮੇਰੇ ਪਾਤਸ਼ਾਹ ਦੇ ਸਿੱਖ ਦੇ ਘਰੇ ਇਹ ਰਹੀਮ ਬਖਸ਼ ਗਿਆ, ਅਤੇ ਭਾਈ ਤਾਰੂ ਸਿੰਘ ਦਾ ਨਿੱਤ ਦਾ ਕਰਮ ਹੈ ਵੀ ਉਹਨੇ ਜਲ ਪਾਣੀ ਸਾਰੇ ਰਾਹੀ ਪਾਂਧੀਆਂ ਨੂੰ, ਜਿਹੜੇ 1-2-4 ਰਾਜਾਂ ਨੇ ਹਰ ਰੋਜ਼ ਦੇ, ਉਹਨਾਂ ਨੂੰ ਛਕਾ ਕੇ ਮੁੜ ਕੇ ਉਹਨਾਂ ਦੀ ਸੁੱਖ ਸ਼ਾਂਤ ਵੀ ਪੁੱਛਣੀ, ਉਹਨਾਂ ਦੇ ਪਰਿਵਾਰ ਵਾਸਤੇ ਪੁੱਛਣਾ, ਉਹਨਾਂ ਦੇ ਨਗਰ ਖੇੜਾ ਪੁੱਛਣਾ, ਘਰ ਬਾਰ ਵਾਸਤੇ ਪੁੱਛਣਾ। ਅੱਗੇ ਆਪਣੇ ਆਮ ਹੀ ਰਿਵਾਜ਼ ਸੀ, ਜਦੋਂ ਕੋਈ ਰਿਸ਼ਤੇਦਾਰ ਆ ਜਾਣਾ ਤਾਂ 2-2 ਵੱਜ ਜਾਂਦੇ ਸੀ ਸੌਂਦਿਆਂ ਨੂੰ, ਅਸੀਂ ਦੇਖੇ ਆਪਦੇ ਬਜ਼ੁਰਗ ਗੱਲਾਂ ਕਰਦਿਆਂ ਨੂੰ ਹੀ, ਸਾਰਿਆਂ ਦਾ ਸਾਰੇ ਰਿਸ਼ਤੇਦਾਰੀ 'ਚ ਪੁੱਛਣਾ ਵੀ ਫਲਾਨਾ ਕਿਵੇਂ ਫਲਾਨਾ ਕਿਵੇਂ ਆ, ਪ੍ਰੇਮ ਸੀ ਉਦੋਂ ਲੋਕਾਂ ਦਾ। ਅੱਜ ਨਾ ਸਮਾਂ ਰਿਹਾ ਨਾ ਪ੍ਰੇਮ ਰਿਹਾ, ਬਿਰਲਿਆਂ 'ਚ ਹੈ ਹਲੇ ਵੀ, ਗੁਰੂ ਮਹਾਰਾਜ ਕਿਰਪਾ ਕਰੇ। ਅਤੇ ਭਾਈ ਤਾਰੂ ਸਿੰਘ ਦਾ ਨਜਮਾ ਵੀ ਉਹਨੇ ਹਰੇਕ ਨੂੰ ਪੁੱਛਣਾ ਜਾ ਕੇ, ਜਦੋਂ ਭਾਈ ਤਾਰੂ ਸਿੰਘ ਰਾਂਝਾ ਕੋਲ ਬਹਿੰਦਾ ਪੁੱਛਦਾ, ਅਤੇ ਬਾਬਾ ਬਾਬਾ ਰਹੀਮ ਬਖਸ਼ ਦਾ ਹੌਂਕਾ ਸੁਣਿਆ, ਭਾਈ ਤਾਰੂ ਸਿੰਘ ਨੂੰ ਹੌਂਕਾ ਸੁਣਿਆ, ਪਿਆ ਹੌਂਕੇ ਲੈ ਰਿਹਾ, ਰੋ ਰਿਹਾ ਪਿਆ ਬਜ਼ੁਰਗ, ਕਿਸੇ ਬਜ਼ੁਰਗ ਦੀਆਂ ਅੱਖਾਂ ਵਿੱਚ ਹੰਝੋ ਹੋਣ, ਅਤੇ ਚੰਗਾ ਬੰਦਾ ਪੁੱਛ ਹੀ ਲੈਂਦਾ ਵੀ ਕੀ ਤਕਲੀਫ ਆ, ਮਾੜਾ ਤਾਂ ਕੰਨ ਲਪੇਟ ਕੋਲ ਦੀ ਲੰਘ।

ਤਖਤ ਤੇ ਰੋੜ ਦੇਣ ਬਾਦਸ਼ਾਹੀਆਂ ਤੇ ਜਦੋਂ ਰੋ ਬਣਦੇ ਪੰਛੀ ਰੋ ਹੰਝੂ ਬਾਹਾ ਸਿੰਘ ਸ਼ਹੀਦ।

ਅੱਖਾਂ ਵਿੱਚ ਹੰਝੂ ਦੋ ਟਾਈਮ ਆਉਂਦੇ, ਇੱਕ ਤਾਂ ਬਾਹਲੀ ਖੁਸ਼ੀ ਹੋ ਜਾਵੇ ਉਦੋਂ ਵੀ ਅੱਖਾਂ ਦੇ ਵਿੱਚ ਉਜਾਲਾ ਆ ਜਾਂਦਾ, ਅਤੇ ਬਹੁਤੀ ਗਮੀ ਹੋ ਜਾਵੇ ਤਾਂ ਵੀ। ਅੱਜ ਇਹ ਗਮੀ ਦਾ ਵਿਸ਼ਾ ਏ ਬਾਬਾ ਰਹੀਮ ਬਖਸ਼ ਹੋ ਕੇ ਲੈ ਰਿਹਾ ਪਿਆ ਅਤੇ ਭਾਈ ਤਾਰੂ ਸਿੰਘ ਉੱਠ ਕੇ ਕੋਲੇ ਗਿਆ ਕਾਹਲੀ ਦੇ ਨਾਲ, ਕਾਹਲੀ ਦੇ ਨਾਲ ਉੱਠ ਕੇ ਕੋਲੇ ਗਿਆ। ਨਹੀਂ ਤਾਂ ਆਪਦਿਆਂ ਦਾ ਨਹੀਂ ਬੰਦਾ ਦਰਦ ਸਮਝਦਾ, ਅਤੇ ਜਿਹੜਾ ਰੱਬ ਦਾ ਪਿਆਰ ਆ ਉਹ ਬਗਾਨੇ ਦਾ ਵੀ ਦਰਦ ਆਪਦਾ ਦਰਦ ਸਮਝਦਾ। ਭਾਈ ਤਾਰੂ ਸਿੰਘ ਕਹਿੰਦਾ, ਬਾਬਾ ਕਾਹਤੋਂ ਹੋ ਕੇ ਲੈ ਰਿਹਾ, ਕੀ ਗੁਆਚ ਗਿਆ ਤੇਰਾ, ਲੱਗਦਾ ਦਿਲ 'ਤੇ ਭਾਰੀ ਸੱਟ ਲੱਗੀ ਹੈ। ਇੱਕ ਤਾਂ ਬਜ਼ੁਰਗ ਅਵਸਥਾ ਅਤੇ ਦੂਜਾ ਬਾਬਾ ਤੋਂ ਛਕਿਆ ਛਕਾਇਆ ਵੀ ਕੁਝ ਨਹੀਂ, ਮੈਂ ਦੇਖ ਲਿਆ ਤੈਨੂੰ, ਲੱਗਦਾ ਤੇਰਾ ਬੜਾ ਕੁਝ ਖੁੱਸ ਗਿਆ, ਬੜੀ ਤਕਲੀਫ ਵਿੱਚ ਆ, ਬੜੇ ਦੁੱਖ ਦੇ ਵਿੱਚ ਆ ਤੂੰ, ਕਾਹਤੋਂ ਅੱਖੀਆਂ ਚੋਂ ਹੰਝੂ ਕੇਰਦਾ ਏ। ਤਾਰੂ ਸਿੰਘ ਬੋਲੇ, ਤਾਰੂ ਸਿੰਘ ਕਹਿੰਦਾ, ਬਾਬਾ ਕਾਹਤੋਂ ਅੱਖੀਆਂ ਚੋਂ ਹੰਝੂ ਕੇਰਦਾ ਏ। ਤਾਰੂ ਸਿੰਘ ਬੋਲੇ, ਤਾਰੂ ਸਿੰਘ ਕਹਿੰਦਾ, ਕਾਹਤੋਂ ਹੰਝੂ ਕੇਰਦਾ ਤੂੰ ਬਾਬਾ, ਕਾਹਤੋਂ ਆਪਣਾ ਨਾ ਦਰਦ ਫਰੋਲਦਾ ਏ। ਦਰਦ ਦਿਲ ਦੀ ਕਹਾਣੀ ਨੂੰ ਦੱਸ, ਬਿਆਨ ਕਰ, ਲੱਗਦਾ ਦਿਲ ਦਾ ਟੁਕੜਾ ਦੂਰ ਹੋ ਗਿਆ, ਦਿਲ ਦੇ ਤੇਰੇ ਮਨ ਦੀ ਚੈਨ ਨੀਂਦ ਉੱਡ ਗਈ ਅੱਖੀਆਂ ਦੇ ਵਿੱਚੋਂ, ਬੜਾ ਵੱਡਾ ਘਾਟਾ ਖਾ ਕੇ ਆਇਆ, ਲੱਗਦਾ ਦਿਲ ਦੇ ਭੇਦ ਦੱਸ, ਇਹ ਗੁਰੂ ਨਾਨਕ ਦੇਵ ਮਹਾਰਾਜ ਦਾ ਦਾਰ ਹੈ, ਇਹ ਮੇਰਾ ਘਰ ਨਹੀਂ, ਇਹ ਮੇਰੇ ਕਲਗੀਆਂ ਵਾਲੇ ਬਾਜਾਂ ਵਾਲੇ ਪਾਤਸ਼ਾਹ ਦਾ ਘਰ ਹੈ, ਇੱਥੇ ਸਭ ਦੀ ਫਰਿਆਦ ਸੁਣੀ ਜਾਂਦੀ ਹੈ, ਇੱਥੇ ਜਿਹੜਾ ਆਉਂਦਾ ਆਪਣਾ ਬਣਾਇਆ ਜਾਂਦਾ, ਕੰਠ ਲਾਇਆ ਜਾਂਦਾ, ਸ਼ਰਨ ਆਵੇ ਤਾਂ ਸਕੰਠ ਲਾਵੇ। ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਨਿਰੰਕਾਰ ਦੇ ਪਿਆਰੇ ਦੇ ਮਿੱਠੇ ਬੋਲ ਰਹੀਮ ਬਖਸ਼ ਦੇ ਕੰਨਾਂ ਦੇ ਵਿੱਚ ਮਿਠਾਸ ਘੁਲ ਗਏ, ਵੀ ਇੰਨਾ ਪਿਆਰਾ ਬੋਲ ਕਿਸੇ ਨੇ ਬੋਲਿਆ ਹੀ ਨਹੀਂ ਸੀ, ਕਿਉਂਕਿ ਕੌੜੇ ਬੋਲ ਤਾਂ ਸੁਣ ਕੇ ਆਏ ਸੀ ਕਚਹਿਰੀ ਦੇ ਵਿੱਚ, ਮਾੜੇ ਬੋਲ, ਭੱਦੇ ਬੋਲ, ਮਾੜੇ ਸ਼ਬਦ, ਮਾੜਾ ਦੇਖਣਾ, ਮਾੜਾ ਬੋਲਣਾ, ਮਾੜਾ ਸੁਣਨਾ, ਮਾੜਾ ਕਹਿਣਾ, ਇਹਦੇ ਨਾਲ ਵੀ ਬੰਦੇ ਦੇ ਪਾਪ ਬੀਜੇ ਜਾਂਦੇ। ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਮੋਰਾ, ਜਿੰਨਾ ਕੁ ਹੋ ਸਕੇ ਨਾ ਹਰੇਕ ਨੂੰ ਮਿੱਠਾ ਬੋਲਿਆ ਕਰੀਏ, ਜਿੰਨਾ ਕੁ ਹੋ ਸਕੇ, ਕਿਉਂਕਿ ਕੌੜੇ ਸ਼ਬਦ ਆਪਦੇ ਤਾਂ ਬੋਲਾਂ ਨੂੰ ਫਿੱਕਾ ਕਰਦੇ ਹੀ ਕਰਦੇ ਆ, ਫਿੱਕੀ ਬਾਣੀ ਬੋਲੀਏ ਤਨ ਮਨ ਫਿੱਕਾ ਹੋਏ, ਅਤੇ ਸੁਣਨ ਵਾਲੇ ਨੂੰ ਵੀ ਇਹ ਫਿੱਕੇ ਲੱਗਦੇ ਆ, ਉਹਦਾ ਵੀ ਮਨ ਸੁਣਨ ਵਾਲੇ ਦਾ ਵੀ ਫਿੱਕਾ ਕਰ ਦਿੰਦੇ। ਕਾਂ ਵੀ ਕਾਲਾ ਏ ਅਤੇ ਕੋਲ ਵੀ ਕਾਲੀ ਹੈ, ਪਰ ਬੋਲਾਂ 'ਚ ਬੜਾ ਫਰਕ ਆ। ਮੰਦੜੇ ਬੋਲ ਜਬਾਨ ਚੋਂ ਬੋਲੀਏ ਨਾ, ਬੜੇ ਫਰਕ ਨੇ ਸੱਜਣਾ ਬੋਲੀਆਂ ਦੇ, ਕਾਂ ਕੰਨ ਖਾਵੇ ਅਤੇ ਕੋਲ ਠੰਡ ਪਾਵੇ। ਜਿਹੜਾ ਕਾਂ ਉਹ ਕਾਂ ਕਾਂ ਕਰਦਾ ਅਤੇ ਕੰਨਾਂ 'ਚ ਟਾਟ ਪੈਂਦੀ ਹੈ, ਅਤੇ ਜਿਹੜੀ ਕੋਇਲ ਆ ਉਹਦੇ ਜਦੋਂ ਮਿੱਠੇ ਬੋਲ ਉਹ ਬੋਲਦੀ ਹੈ ਅਤੇ ਰਾਹੀ ਪਾਂਧੀ ਵੀ ਰੁਕ ਜਾਂਦੀ ਕੋਲ ਦੀ ਆਵਾਜ਼ ਸੁਣਨ ਵਾਲੀ। ਕਹਿੰਦਾ ਮੰਦਾ ਬੋਲ ਜਮਾਨ ਚੋਂ ਬੋਲੀਏ ਨਾ, ਹੁੰਦੇ ਖਸਮ ਰਾਜ ਬੁੜ ਬੋਲੀਆਂ ਦੇ, ਕਾਂ ਕੰਨ ਖਾਵੇ ਕੋਲ ਠੰਡ ਪਾਵੇ। ਬੜੇ ਫਰਕ ਨੇ ਸੱਜਣਾ ਬੋਲੀਆਂ ਦੇ, ਅਤੇ ਭਾਈ ਤਾਰੂ ਸਿੰਘ ਦੀ ਬੋਲੀ ਬੜੀ ਮਿੱਠੀ ਹੈ। ਭਾਈ ਤਾਰੂ ਸਿੰਘ ਕਹਿੰਦਾ, ਬਾਬਾ ਦੱਸ ਦਰਦ ਕਹਾਣੀਆਂ ਨੂੰ, ਅਤੇ ਬਾਬਾ ਕਹਿੰਦਾ, ਤਾਰੂ ਸਿੰਘ ਮੈਂ ਸੁਣਿਆ ਏ ਸਿੱਖਾਂ ਦੇ ਘਰੇ ਇਨਸਾਫ ਹੁੰਦਾ ਹੈ, ਮੈਂ ਸੁਣਿਆ ਵੀ ਇਹ ਦੁਬਾਰੇ ਤੋਂ ਕੋਈ ਖਾਲੀ ਨਹੀਂ ਮੁੜਦਾ, ਅਤੇ ਮੈਂ ਦੁਨੀਆਂ ਦੇ ਰਾਜਿਆਂ ਦੇ ਦਰਾਂ ਤੋਂ ਠੋਕਰਾ ਖਾ ਕੇ ਆਇਆ, ਮੇਰੀ ਧੀ ਸਨਮਾ ਪੱਟੀ ਦਾ ਜਾਫਰ ਬੇਗ ਮਿਰਜ਼ਾ ਚੁੱਕ ਕੇ ਲੈ ਗਿਆ, ਮੈਨੂੰ ਲਾਹੌਰ ਦਰਬਾਰ ਦੇ ਵਿੱਚੋਂ ਧੱਕੇ ਵੱਜੇ ਨੇ। ਅਤੇ ਜਿਵੇਂ ਭਾਈ ਤਾਰੂ ਸਿੰਘ ਦਰਦਾਂ ਭਰੀ ਕਹਾਣੀ ਬਾਬੇ ਤੋਂ ਪੁੱਛਦਾ ਅਤੇ ਬਾਬਾ ਉਹ ਬੋਲ ਸੁਣਾਉਂਦਾ, ਸਾਥੀ ਹੀ

ਸਰਕਾਰ ਨੇ ਸੁਣ ਲਈ ਕਹਾਣੀ, ਅੱਖੀਆਂ ਵਿੱਚੋਂ ਪੂੰਝਲਾ ਤੂੰ ਬਾਬਾ ਪਾਣੀ। ਜੋਧੇ ਨੇ ਕਹਾਣੀ ਸੁਣੀ, ਦਰਦਾਂ ਭਰੀ ਕਹਾਣੀ ਸੁਣ ਕੇ ਸੀਨਾ ਚੀਰਿਆ ਗਿਆ ਭਾਈ ਤਾਰੂ ਸਿੰਘ ਦਾ। ਤਾਰੂ ਸਿੰਘ ਸਰਦਾਰ ਨੇ ਸੁਣ ਲਈ ਕਹਾਣੀ, ਅੱਖੀਆਂ ਵਿੱਚੋਂ ਪੂੰਝਲਾ ਤੂੰ ਬਾਬਾ ਪਾਣੀ। ਧੀ ਤੇਰੀ ਨੂੰ ਲਿਆਉਣ ਦਾ ਕਰਾਂ ਪੱਕਾ ਵਾਅਦਾ ਪੱਕਾ, ਮੈਂ ਧੀ ਤੇਰੀ ਨੂੰ ਲਿਆਉਣ ਦਾ ਕਰਾਂ ਵਾਅਦਾ ਪੱਕਾ, ਕਦੇ ਹੋਣ ਨਾ ਦਿਆਂ ਗਰੀਬ ਨਾਲ ਸਰਕਾਰੀ ਧੱਕਾ। ਤਾਰੂ ਸਿੰਘ ਕਹਿੰਦਾ ਵੀ ਅਸੀਂ ਸਰਕਾਰੀ ਧੱਕੇ ਨਹੀਂ ਗਰੀਬਾਂ ਨਾਲ ਹੋ ਦਿੰਦੇ, ਤੇਰੀ ਧੀ ਨੂੰ ਮੈਂ ਲੈ ਕੇ ਆਵਾਂਗਾ, ਅੱਜ ਤੋਂ ਮੇਰੀ ਭੈਣ ਆ ਤੇਰੀ ਧੀ। 24 ਘੰਟਿਆਂ ਦੇ ਅੰਦਰ ਅੰਦਰ ਸੋਧਾ ਲਾ ਕੇ ਨਾ ਪੱਟੀ ਦੇ ਮਿਰਜ਼ੇ ਨੂੰ ਜਾਫਰ ਬੇਗ ਨੂੰ, ਤੇਰੀ ਧੀ ਬਾਬਾ ਤੇਰੇ ਕੋਲੇ ਹੋਊ, ਅੱਖੀਆਂ 'ਚੋਂ ਪਾਣੀ ਪਹੁੰਚ, ਧੀ ਤੇਰੀ ਨੂੰ ਲਿਆਉਣ ਦਾ ਕਰਾਂ ਵਾਅਦਾ ਪੱਕਾ, ਕਦੇ ਹੋਣ ਨਾ ਦਿਆਂ ਗਰੀਬ ਨਾਲ ਸਰਕਾਰੀ ਧੱਕਾ। ਸਿਰ ਨੂੰ ਸਾਨੂੰ ਇੱਕੋ ਜਾਪੇ ਖਾਣ ਜੀ ਹਰਿਮੰਦਰ ਮੱਕਾ। ਜਦੋਂ ਇਹ ਖਾਣ ਨੇ ਕਿਹਾ ਮੈਂ ਮੁਸਲਮਾਨ ਹੈ, ਤੁਸੀਂ ਸਿੱਖਾਂ ਮੇਰੀ ਐਡੀ ਮਦਦ ਕਰ ਦੋਗੇ, ਸਾਨੂੰ ਇੱਕੋ ਜਾਪੇ ਖਾਣ ਜੀ ਹਰਿਮੰਦਰ ਮੱਕਾ। ਭਾਈ ਤਾਰੂ ਸਿੰਘ ਦਾ ਸਾਡੇ ਲਈ ਹਰਿਮੰਦਰ ਗੁਰੂ ਰਾਮਦਾਸ ਮਹਾਰਾਜ ਦਾ ਘਰ ਤੇ ਮੱਕਾ ਹੀ ਲੋਈ ਇੱਕੋ ਹੀ ਹੈ, ਕੋਈ ਬੋਲੇ ਰਾਮ ਰਾਮ, ਕੋਈ ਖਦਾਏ, ਕੋਈ ਸੇਵੇ ਗਸਈਆ, ਕੋਈ ਅਲਾਏ। ਪਰ ਇੱਕ ਗੱਲ ਜ਼ਰੂਰ ਆ, ਆਪਾਂ ਥਾਂ ਥਾਰ ਨਹੀਂ ਸਰ ਚੁਕਾਉਂਦੇ। ਹਾਂ, ਮੱਕੇ ਵਾਲਿਆਂ ਨੂੰ ਮੱਕਾ ਮੁਬਾਰਕ ਹੈ ਅਤੇ ਮੰਦਰਾਂ ਵਾਲਿਆਂ ਨੂੰ ਮੰਦਰ ਮੁਬਾਰਕ ਨੇ, ਪਰ ਸਿੱਖ ਜੇ ਸੀ ਝੁਕਾਵੇ ਤਾਂ ਗੁਰੂ ਦੇ ਚਰਨਾਂ 'ਤੇ ਹੀ ਝੁਕਾਵੇ, ਕਿਉਂਕਿ ਸਿੱਖ ਕਿਸੇ ਨੂੰ ਮਾੜਾ ਨਾ ਕਵੇ, ਸਤਿਕਾਰ ਸਭ ਦਾ ਹੀ ਹੈ। ਅਤੇ ਇਹ ਨਹੀਂ ਵੀ ਥਾਂ ਥਾਂ 'ਤੇ ਆ ਜਿਹੜੇ ਸਰ ਆ ਨਾ, ਸੀਸ ਆ ਸਿੱਖ ਦੀ ਦਸਤਾਰ ਆ, ਇਹ ਥਾਂ ਥਾਂ ਹੀ ਨੀਵੀਂ ਹੁੰਦੀ ਫਿਰੇ, ਇਹ ਇੱਥੇ ਨਹੀਂ ਫਿਰ ਰਹਿਣੀ ਨਹੀਂ, ਇਹ ਸਾਡੀ ਮਾੜਾ ਨਹੀਂ ਕਹਿੰਦੇ ਅਤੇ ਕਿਸੇ ਦੇ ਚਰਨੀ ਵੀ ਨਹੀਂ ਢਹਿੰਦੇ, ਅਸੀਂ ਸਿੱਖ ਹਾਂ ਗੁਰੂ ਦੇ ਕਲਗੀਧਰ ਪਾਤਸ਼ਾਹ ਦੇ। ਸਾਨੂੰ ਇੱਕੋ ਜਾਪੇ ਖਾਣ ਜੀ ਹਰਿਮੰਦਰ ਮੱਕਾ, ਤੇਗ ਮੇਰੀ ਨੇ ਝਾੜਨਾ ਪਿੱਲਾ ਅਤੇ ਕੱਚਾ। ਜਿਹੜੇ ਸਿੰਘ ਆ ਨਾ ਜੋਧੇ, ਉਹਨਾਂ ਨੂੰ ਕੱਚੇ ਪਿੱਲੇ ਹੀ ਦੱਸਦੀਆਂ ਹੁੰਦੇ ਜਿਹੜੇ ਦੁਸ਼ਮਣ ਆ, ਉਹ ਨਹੀਂ ਕਹਿੰਦੇ ਵੀ ਸਾਤੋਂ ਵੱਡਾ ਹੋਊ ਦੁਸ਼ਮਣ। ਕੱਚੇ ਪਿੱਲੇ ਝਾੜਨ ਦਾ ਸਿੰਘਾਂ ਦਾ ਮੁੜ ਤੋਂ ਹੀ ਬੜਾ ਵੱਡਾ ਤਜਰਬਾ ਏ। ਤੇਗ ਮੇਰੀ ਨੇ ਝਾੜਨਾ ਪਿੱਲਾ ਅਤੇ ਕੱਚਾ, ਵਾਧਾ ਅਜੀਤਵਾਲ ਦੇ ਪਾਰਸਾ ਤੇਰੇ ਨਾਲ ਪੱਕਾ। ਕਹਿੰਦੇ ਰਹੀਮ ਜੀ ਤੇਰੇ ਨਾਲ ਪੱਕਾ ਵਾਧਾ, 24 ਘੰਟਿਆਂ ਦੇ ਵਿੱਚ ਤੇਰੀ ਧੀ ਤੇਰੇ ਪਾਸ ਆਜੂ। ਆਦੋ ਜੋਧੇ ਜਰਨੈਲ ਨੇ ਜਿਵੇਂ ਡੌਲੇ ਤਣੇ ਆ, ਬਾਹਾਂ ਤਣੀਆਂ, ਰਾਕੀ ਤੇ ਪਾਈ ਕਾਠੀ ਤੇ ਲੈ ਕੇ ਪ੍ਰਸ਼ਾਦਿਆਂ ਦਾ ਟੋਕਰਾ ਜੰਗਲਾਂ ਵੱਲ ਨੂੰ ਗਿਆ, ਆਪਣੇ ਸਾਥੀਆਂ ਨੂੰ ਜਿਵੇਂ ਵਿਉਂਤਬੰਦ ਢੰਗ ਦੇ ਨਾਲ ਕਰਦੇ ਆ, ਜਾਫਰ ਵੇਗ ਨੂੰ ਸੋਧਾ ਲਾਉਣ ਦੀਆਂ ਤਿਆਰੀਆਂ ਜਰਨੈਲ ਜੋਧੇ ਨੇ ਤਿਆਰੀ ਹੈ ਕਿਉਂਕਿ

ਧਿਆ ਦੀਆਂ ਸਭਾਵਾਂ ਕੱਲ ਵਾਲੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ। ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ। ਪਾਤਸ਼ਾਹ ਜੀ ਦੀ ਗੁਰਬਾਣੀ ਪੜ੍ਹਦੇ ਹਾਂ, ਗੁਰੂ ਸਾਹਿਬ ਦੀ, ਗੁਰੂ ਸਾਹਿਬ ਦੇ ਯੋਧਿਆਂ ਦੀ ਵਡਿਆਈ ਕਰਦੇ ਹਾਂ, ਗੁਰੂ ਸਾਹਿਬ ਬਖਸ਼ਣਹਾਰੇ ਆ, ਅੱਗੇ ਤੋਂ ਸਮਾਤਦੇ ਨੇ, ਇਸੇ ਤਰ੍ਹਾਂ ਹੀ ਸਵਾਵਾਂ ਲੈਂਦੇ ਰਹਿਣ ਮੇਰੇ ਪਾਤਸ਼ਾਹ ਆਪ ਜੀ ਦੇ ਚਰਨਾਂ ਕਮਲਾਂ ਦੀਆਂ। ਅੰਮ੍ਰਿਤ ਵੇਲੇ ਤੋਂ ਜੋ ਵੀ ਮਾਈ ਭਾਈ ਸੰਗਤਾਂ ਗੁਰਦੁਆਰਾ ਸੁੱਖ ਸਾਗਰ ਸਾਹਿਬ ਵਿਖੇ ਪਹੁੰਚੀਆਂ ਨੇ, ਸਾਰੀਆਂ ਸੰਗਤਾਂ ਦਾ ਧੰਨਵਾਦ ਜੀ ਆਇਆਂ ਨੂੰ। ਸਾਡੀਆਂ ਤੁਹਾਡੀਆਂ ਸਭ ਦੀਆਂ ਸਤਿਗੁਰੂ ਜੀ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਦਰੋ ਘਰੋਂ ਨਿਤਨੇਮ ਦੀਆਂ ਦਾਤਾਂ, ਤੰਦਰੁਸਤੀਆਂ, ਚੜ੍ਹਦੀ ਕਲਾ ਵਾਲਾ ਜੀਵਨ, ਕਾਰੋਬਾਰ 'ਚ ਤਰੱਕੀਆਂ, ਘਰ ਪਰਿਵਾਰਾਂ 'ਚ ਸੁੱਖ ਸ਼ਾਂਤੀ ਮਹਾਰਾਜ ਬਖਸ਼ੀ ਰੱਖਣ, ਆਪਣੇ ਚਰਨਾਂ ਨਾਲ ਜੁੜੀ ਰੱਖਣ, ਗੁਰਸਿੱਖੀ ਦੀ ਦਾਤ ਬਖਸ਼ਣ। ਆਓ ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਸਾਰੀ ਸੰਗਤ ਰਲ ਕੇ ਕਰੀਏ, ਕੋਈ ਰਸਨਾ ਬਾਂਝੀ ਨਾ ਰਹੇ। ਆਓ ਸਾਰੇ ਬਾਣੀ ਪੜ੍ਹੀਏ।

ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਰ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦਰੋਂ ਸਿਮਰਾਂ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇ ਬਹਾਦਰ ਸਿਮਰਿਆ ਕਰਨਾਉਣ ਦਿਆ ਬਤਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਕੇ ਡਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜ੍ਹੇ ਤਾਂ ਨਾਰਿਆਂ ਨਾ ਚਰਾਏ ਗਏ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ

ਸੋਹਿਲਾ ਸਿਵਰਿਓ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੀੜੇ ਸੰਭਾਲਿਆ ਦੇਖਿਆ ਗਾ ਦੇਵਨਹਾਰ ਤੇਰੇ ਦਾਨਾ ਕੀਮਤ ਨਾ ਪਵੈ ਤਿਸਦਾ ਤੇ ਕਮ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਅਸੀਂ ਸੜੀਆਂ

ਜਿਸਵੇ ਚਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਂ ਹੋਆ ਸੂਰਜੇ ਕੁਰਤ ਅਨੇਕ ਨਾਨਕ ਕਰਤੇ ਕੇ ਕੀਤੀ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨਮੈ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਬਰੂ ਕਰੇ ਸਗਲ ਬਨਰਾਏ ਫੁਲੰਤ ਜੋਤੀ।

ਸਹਿਸ ਮੂਰਤ ਨਾਇਕ ਤੋਹੀ ਸਹਿਸ ਪਦ ਬਿਮਲ ਨਾਨਕ ਪਦ ਗੰਧ ਬਿਨੁ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਈ ਤਿਸਦੈ ਚਾਨਣ ਸਭ ਮੈਂ ਚਾਨਣ ਹੋਈ ਗੁਰ ਸਾਖੀ ਜੋਤ ਪ੍ਰਗਟ ਹੋਈ ਜੋਤਿ ਭਾਵੈ ਸਵਾਰਥੀ ਹੋਏ।

ਪਾਸਾ ਰਾਗੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਵੀ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਵਰਲ ਮੰਡਲ ਮੰਡਾ ਵੀ ਕਰ ਸਾਧੂ ਅੰਜਲੀ ਪੁਨ ਵੱਡਾ ਵੀ ਕਰ ਡੰਡੌਤ ਪੁਨ ਵੱਡਾ ਹੀ ਰਹਾਓ ਸਾਕਿਤ ਹਰ ਸਾਧਨਾ ਜਾਣਿਆ ਤਿਨੇ ਅੰਤਰ ਹੋ ਮੈਂ ਕੰਡਾ ਹੀ ਜਿਉਂ ਜਿਉਂ ਚਲਵੇ ਤਵਹਿ ਦੁਖ ਪਾਵੇ ਜਮਕਾਲ ਸਹਿ ਸ੍ਰੀ ਡੰਡਾ ਹੀ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੀ ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ੁਰ ਮੋ ਸੋਭ ਖੰਡ ਬ੍ਰਹਿਮੰਡਾ ਹੀ ਹਮ ਗਰੀਬ ਮਸਕੀਨ ਪ੍ਰਭ ਤੀਰੀ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਖਾਟ ਚਲੋ ਹਰ ਲਾਹਾ ਆ ਗਏ ਬਸਨ ਸੁਹੇਲਾ ਔਦ ਕਟੈ ਦਿਨ ਸਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹ ਸੰਸਾਰ ਵਿਕਾਰ ਸੰਸੇ ਮੈਂ ਕਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਇਹੋ ਰਸ ਅਕਾਥ ਕਥਾ ਤਿਨ ਜਾਲੀ ਜਾ ਕੋ

ਸਿੱਖ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਾਮ ਭਗਵਤੀ ਸਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆਵੈ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਹੀਰ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਰ ਸੇਵਾ ਸੁਹਿਲਾ ਸਾਹਿਬ ਬਾਣੀ ਦੇ ਪਾਠ ਹੋਏ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਕਾਟਾ ਪ੍ਰਚੁਮ ਆਪ ਕਰਨਾ ਸਰਬਾਧੇ ਕਾਰਜ ਰਾਸ਼ ਕਰਨੇ ਘਰ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ ਦਿਨ ਆਪ ਜੀ ਦੇ ਪਾਣੀ 'ਚ ਬਤੀਤ ਹੋਇਆ ਚਾਰ ਪੈਰੈਣ ਆਪ ਜੀ ਦੇ ਪਾਣੀ 'ਚ ਬਤੀਤ ਕਰਾਵਣੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁੱਖ ਆਸਨ ਤਿਆਰ ਕਿਰਪਾ ਕਰੋ ਜੀ ਆਪ ਆਪਣੇ ਸੁੱਖ ਆਸਨ ਅਸਥਾਨਾਂ 'ਤੇ ਵਿਸ਼ਰਾਮ ਕਰਨੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ ਸੇ ਹੀ ਪਿਆਰੇ ਮੇ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਾਮ ਜਪਣ ਲਈ ਲਾਲੀ ਪੰਧ ਚਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਦਰਸ਼ਨ ਕਉ ਲੋਚੈ ਸਭ ਕੋਈ ਪੂਰਾ ਭਾਗ ਪ੍ਰਾਪਤ ਹੋਈ ਦਰਮਾਲੇ ਤੁਹਾਡੇ ਦਰਬਾਰ ਕੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ ਖੋਲ ਕਿਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ ਟਲ ਵਰਸੇ ਵੀ ਹੈ ਇਹ ਨਸਾ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਨੂਰ ਅਰਸਹ ਕੁਰਸਹ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ

ਸਤਨਾਮ ਸ਼੍ਰੀ ਵਾਹਿਗੁਰੂ, ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਚੁਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਨਿਵਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿਸ ਸਿਆਣਪਾਨ ਲੱਖ ਹੋ, ਹਿਤਾ ਇੱਕ ਨਾ ਚਲੈ ਨਾਲ। ਕਿਵ ਸੁਚਿਆਰਾ ਵੀਐ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਰੋਂ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਣ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ, ਦੁੱਖ ਸੁਖ ਪਾਈ ਇਹ ਇੱਕ ਨਾ ਹੁਕਮੀ ਬਖਸ਼ੀ, ਸਿੱਖ ਹੁਕਮੀ ਸਦਾ ਪਵ।

ਗਾਵੈ ਕੋ ਸਾਜ ਕਰੇ ਤਨ ਖੇ ਹੰਗਾਵੈ ਕੋ ਜੀ ਲੈ ਫਿਰਦੇ ਹੰਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀਨਾ ਆਵੈ ਤੋਟ ਕਾਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕਵਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੇ ਪ੍ਰਭਾਵ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਵਖ ਮੰਗਹਿ ਦੇਹ ਦਾਤ ਕਰੇ ਦਾਤਾਰ ਫਿਰ ਕਹਿ ਗਿਆ ਰੱਖੀਐ ਜਿਤ ਦਿਸੈ ਦਰਬਾਰ ਮੂੰਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀਆਂ ਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਆਂ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਹੀ ਗੁਰੀ ਸਰ ਗੁਰੂ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਸਭਾਵਾ ਬਿਨ ਪਾਣੀ ਕੇ ਨਾਏ ਕਰੀ ਜੇ ਤੀਸਰ ਠੋ ਪਾਈ ਵੇਖਾਂ ਬਿਨ ਕਰਮਾਂ ਕੇ ਮਿਲਾਇ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਸੁੰਦਰ ਨਾ ਆਵਈ ਤਵਾ ਤਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰ ਧਵਲਾ ਆਕਾਸ ਸੁਣਿਆ ਦੀਪ ਲੋਹ ਪਾਤਾਲ ਸੁਣਿਆ ਪੋਹ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸਰ ਬਰਮੈਨ ਸੁਣਿਆ ਮੁਖ ਸਲਾਹਣ ਮਨ ਸੁਣਿਆ ਜੋਗ ਜੋਗ ਤਨ ਭੇਦ ਸੁਣਿਆ ਸਾਸ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜ ਸੜਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗਿਆ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ

ਨਿਆਜ਼, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੈ ਪਛਤਾਏ, ਕਾਗਦ ਕਲਮ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਵੈਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗਨਾ ਚਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗੈ ਮਾਨ, ਪੰਚੇ ਸੋਹੇ ਦਰ ਰਾਜਨ, ਪੰਚਾਂ ਕਾ ਗੁਰੇਕ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਹਿ ਕਰਣੈ ਨਾਹੀ, ਸੁਮਾਰ ਧੋ ਧਰਮ ਦਇਆ ਕਾ ਪੂਤ, ਸੰਤੋਖਤਾ ਪ੍ਰਖਿਆ ਜਨਸੂਤ, ਜੇ ਕੋ ਬੁਝੈ ਹੋਵੈ ਸਚਿਆਰ, ਧਵਲੈ ਉੱਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰਤ ਲੈ ਕਵਣ ਜੋਰ, ਜੀਏ ਜਾ ਤਰੰਗਾ ਕਿ ਨਾਵ, ਸਭ ਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਈ ਲੇਖਾ ਲਿਖਿਆ ਕੇਤਾ ਹੋਏ, ਕੀਤਾ ਤਾਣ ਸਵਾਲੇ ਹੋ ਰੂਪ ਕੇਤੀ ਦਾ, ਜਾਣੇ ਕੌਣ ਕੂਤ ਕੀਤਾ ਪਸਾਓ, ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਤ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ, ਅਸੰਖ ਜਪ, ਅਸੰਖ ਭਾਵ, ਅਸੰਖ ਪੂਜਾ, ਅਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾ ਤਾਰ, ਅਸੰਖ ਸੂਰ ਮੋ ਭਕਸਾਰ, ਅਸੰਖ ਮੋਹਨ ਲਿਵਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨ ਜਾਵਾ ਇੱਕ ਵਾਰ, ਜੋ ਤੁਤ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ, ਅਸੰਖ ਮੂਰਖੰਦ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗੜਬੜ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਅਸੰਖ ਮਲੇਸ਼ ਮਲ ਭਾਖਾ, ਹੇ ਅਸੰਖ ਨਿੰਦ ਸਰ ਕਰੈ ਭਾਰ, ਨਾਨਕ ਨੀਚ ਕਹੇ ਵਿਚਾਰ, ਵਾਰਿਆ ਨ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ, ਅਸੰਖ ਨਾਵ, ਅਸੰਖ ਥਾਵ, ਗਾਮਾ ਗਮ, ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾ ਲਾਹ, ਅਖਰੀ ਗਿਆਨ ਗੀਤ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਰ ਸੰਜੋਗ ਖਾਣ, ਜਿਨਹਿ ਲਿਖੇ ਤਿਸਰ ਨਾਹੇ, ਜੇਵ ਫੁਰਮਾਏ ਤੇਵ ਤੇ ਪਾਹ, ਜੇਤਾ ਕੀਤਾ ਤੇਤਾ ਨਾਉ, ਬਿਨ ਨਾਵੈ ਨਾਹੀ ਪੋਥਾ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨ ਜਾਵਾ ਇੱਕ ਵਾਰ, ਜੋ ਤੂੰ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰਸਖੇ, ਮੂਤ ਪ੍ਰੀਤੀ ਕੱਪੜ ਹੋਏ, ਦਿਸਾ ਬੂਨ ਲਈਐ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਣਾ ਲਿਖ ਲੈ ਜਾ, ਵਾਪੇ ਵੀ ਜਾਪੇ ਹੀ ਖਾਵ, ਨਾਨਕ ਹੁਕਮੀ ਆਵਾ ਜਾ, ਤੀਰਥ ਤਪ ਦਇਆ ਦੱਤ ਦਾਨ, ਜੇ ਕੋ ਪਾਵੈ ਤਿਲਕਾ ਮਨ, ਸੁਣਿਆ ਮੰਨਿਆ ਮਨ ਕੀਤਾ ਭਾਵ, ਅੰਤਰਗਾ ਤੀਰਥ ਮਲਨਾਉ, ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ, ਸਵਾਸਤਾਤ ਬਾਣੀ ਬਰਮਾਵ, ਸਤ ਸੁਹਾਣ ਸਦਾ ਮਨਚਾਵ, ਕਵਣ ਸੋ ਵੇਲਾ ਵਕਤ, ਕਵਣ ਕਵਣ ਥਿਤ, ਕਵਣ ਵਾਰ, ਕਵਣ ਸਿਰ ਉੱਤੀ ਮਾਫ, ਕਵਣ ਜਿਤ ਹੋਆ ਆਕਾਰ, ਵੇਲ ਨਾ ਪਾਈਆ ਬਣਤੀ, ਜੇ ਹੋਵੈ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਪੁਰਾਣ, ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਵੋ ਨਾ ਕੋਈ, ਜਾ ਕਰਤਾ ਸਿਰ ਠੀ ਕਹੋ, ਸਾਜੇ ਆਪੇ ਜਾਣੇ, ਸੋਈ ਕਿਵ ਕਰਾਖਾ, ਕਿਉਂ ਸਲਾਹੀ ਕਿਉਂ ਵਰਨੀ, ਕਿਵ ਜਾਣਾ ਨਾਨਕ ਆਖਣ, ਸਭ ਕੋ ਆਖੇ ਇੱਕ ਦੂ ਇੱਕ, ਸਿਆਣਾ ਵੱਡਾ ਸਾਹਿਬ ਵੱਡੀ ਨਾ ਕੀਤਾ ਜਾ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੈ, ਅੱਗਾ ਗਿਆ ਨਾ ਸੋਹੈ ਪਾਤਾਲ, ਨਾ ਪਾਤਾਲ ਲੱਖ ਅਗਾ ਸਾਇਆ ਗਾ, ਸੂੜ ਕੂੜ ਭਾਲ ਥੱਕੇ ਵੇਦ ਕੈਨਕ ਵਾਤ, ਸਹਿ ਸਠਾਰੇ ਕੈਨਕ ਤੇ ਬਾਸ, ਨੂੰ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਬਿਨਾਸ, ਨਾਨਕ ਵੱਡਾ ਆਖੀਐ ਆਪੇ ਜਾਣੈ, ਆਪ ਸਾਲਾ ਹੀ ਸਾਲਾ ਹੇ, ਤੇ ਸੁਰਤ ਨਾ ਪਾਈਆ ਨਦੀਆਂ, ਤੈ ਵਾਹ ਪਵਾਇ ਸਮੁੰਦ ਨਾ ਜਾਣੀਆਂ, ਸਮੁੰਦ ਸਾਹ ਸੁਲਤਾਨ ਗਿਰਾ, ਸੇ ਤੀ ਮਾਲ ਧਨ ਕੀੜੀ ਤੋਲਣਾ ਹੋ ਨੀ, ਜੇ ਦਿਸ ਮਨ ਹੋ ਨਾ ਵਿਸਰਾ ਹੈ, ਅੰਤ ਨ ਸਿਫਤੀ ਕਹਿਣ, ਅੰਤ ਅੰਤ ਨ ਕਰਨ ਦੇਣ, ਅੰਤ ਅੰਤ ਨ ਵੇਖਣ ਸੁਣਨ ਨਾ।

ਵਾਹਿਗੁਰੂ ਉੱਚਾ ਹੋਵੇ ਕੋਈ ਤੀ ਸੁੱਚੇ ਕਉ ਜਾਣੇ ਸੋਏ ਜਿਵੜੇ ਆਪ ਜਾਣੇ ਆਪ ਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗ ਹੈ ਜੋ ਦੇ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪ ਤੁੱਟ ਹੈ ਵਿਕਾਰ ਕਿਤੇ ਲੈ ਲੈ ਮੁੱਕਰ ਪਾਹ ਕਿਤੇ ਮੂਰਖ ਖਾਹੀ ਖਾਹ ਕਿਤੇ ਦੁੱਖ ਭੁੱਖ ਸਦ ਮਾਰ ਕਿਤਿਆ ਦੁੱਖ ਭੁੱਖ ਸਦ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦੇ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣ ਜਿਤਿਆ ਮੋਹੇ ਖਾਏ ਆਪੇ ਜਾਣ ਆਪੇ ਦੇ ਆਖਹਿ ਸੇ ਭੇ ਕੇ ਕੇ ਜਿਸ ਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਮੁੱਲ ਆਵੈ ਮੁੱਲ ਲੈ ਜਾ ਹਿਮੁੱਲ ਭਾਏ ਮੁੱਲ ਅਸਮਾ ਹਿਮੁੱਲ ਧਰਮ ਅਮੁੱਲ ਦੀਬਾਣ ਅਮੁੱਲ ਤੁਲੋ ਅਮੁੱਲ ਪ੍ਰਵਾਣ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਣ ਅਮੁੱਲੋ ਅਮੁੱਲ ਆਖਿਆ ਨ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਹਿ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੰਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕਿਤੇ ਆਖੇ

ਕਿਹਾ ਸੋ ਘਰ ਕਿਹਾ ਜਿਤ ਮੈਂ ਸਰਬ ਸੰਭਾਲੇ ਵਾਜੇ ਨਾਦਾਨ ਏਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਭਰੀ ਸਿਉ ਕਹੀਨ ਕੀਤੇ ਗਾਵਣ ਹਾਰੇ ਗਾਵਹਿ ਤੁਹਨੂੰ ਪਉ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵਹਿ ਸਰਬਰਮਾ ਦੇਵੀ ਸੋਨ ਸਦਾ ਸਵਾਰੇ ਗਾਵਹਿ ਇੰਦ ਇਦਾਸਣ ਬੈਠੇ ਦੇਵਤਿਆਂ ਬਰਨਾਲੇ ਗਾਵਹਿ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵ

ਸੁਰਗਾ ਮਛ ਪਾਏ ਆਲੇ ਗਾ ਅੰਮ੍ਰਿਤ ਨੂੰ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੇ ਜੋ ਨਾਮ ਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧ ਨੂੰ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾ।

ਪਿਓ ਸਿਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹਾ ਪਾਤਸ਼ਾਹਿ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸਰਮਪਤ ਝੋੜੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤੰਡਾ ਪ੍ਰਤੀਤ ਆਈ ਪੰਥੀ ਸੁਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਸਿਆ ਦੇ ਸਵਾਦਨ ਨੀਲਾਨਾਦਨਾਥ ਜੁਗ ਜੁਗ ਏਕੋ ਵੇ ਸੋ ਭੁਗਤ ਗਿਆਨ ਦਇਆ ਭੰਡਾਰਨ ਘਟਘਟ ਵੱਜ ਹੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਦ ਸਿੱਧ ਅਬਰਾ ਸਾਧ ਸੰਜੋਗ ਵਿਜੋਗ ਦੁਕਾਰ ਚਲਾਵਹਿ ਲਿਖਿਆ ਵਹਿ ਭਾਗਵਾ ਦੇਸ ਤਸਿਆ ਦੇ ਸਾਧਨ ਨੀਲਾਨਾਦਨਾਥ ਜੁਗ ਜੁਗ ਏਕੋ ਵੇ ਸੋ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ

ਆ ਸੁਣ ਲੋਏ ਲੋਏ ਭੰਡਾਰ ਜੋਗ ਛਪਾਇਆ ਸੋ ਇੱਕ ਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਵਾ ਦੇਸ ਤਸਿਆ ਦੇਸ ਆਦਾ ਨੀਲ ਅਨਾਦ ਅਨਾਥ ਜੁਗ ਜੁਗੇ ਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਆ ਹੈ ਇੱਕ ਨਾਮ ਜਗਦੀਸ ਸੇਤ ਰਾਹੇ ਪਤ ਪਵੜੀਆਂ ਚੜੀਏ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਟਾਈ ਰੀਸ ਨਾਨਕ ਨਦਰੀ ਪਾਈ ਹੈ ਕੋੜੀ।

ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਥੈ ਸੁਮਨ ਪੰਜ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ। ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾਇਆ ਖਹੁ ਕਰਮ ਕੇਤੇ ਪਵਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਵਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ ਕੇਤੀ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਅੰਤ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸਿਵਕ ਕੇਤੇ ਨਾਨਕਾਂਤ ਨਾਂਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਥੈ ਨਾਥ ਵਿਨੋਦ ਕੂਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਥੈ ਘਾਟ ਘੜੀਏ ਬਹੁਤਾ ਨੁਕਤਾ ਕੀਆਂ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹੈ ਪਛੈ ਪਛਤਾਏ ਤਥੈ ਘੜੀਐ ਸੁਰਤ ਮਤ ਮਨ ਬੁੱਧ ਤਥੈ ਘੜੀਐ ਸੁਰਾ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋ ਮਹਾਂਬਲ ਸੂਰਤਨ ਮਹਿਰਾਮ ਹੈ ਭਰਪੂਰ ਤਿਥੈ ਸੀ ਤੁ

ਆਨੰਦ ਸੱਚਾ ਮਨ ਸੋਈ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭਣ ਜੇ ਕੋ ਕਥਾ ਹੈ ਤੇ ਅੰਤ ਨਾ ਅੰਤ ਤਿਥੈ ਲੋਭ ਲੋਭ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਵ ਹਰਾ ਧੀਰਜ ਸੁਨ ਆਰੁ ਅਰਣ ਮਤ ਵੇਦ ਹਥਿਆਰੁ ਭਉ ਖਲਾਗਨ ਤਪਤਾਉ ਭਾਂਡਾ ਭਉ ਅੰਮ੍ਰਿਤ ਢਾਲ ਘੜੀਐ ਸਭ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ

ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਸਤਨਾਮ ਸ਼੍ਰੀ ਵਾਹਿਗੁਰੂ, ਵਾਹਿਗੁਰੂ ਸਾਹਿਬ ਜੀਓ, ਗੁਰੂ ਗਰੀਬ ਨਿਵਾਜ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ਼੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਸੰਤੁਐ ਪ੍ਰਸਾਦ, ਚੱਕਰ ਚਿਹਨੇ ਅਰ ਬਰਨ ਜਾਤ ਅਰ ਪਾਤ ਨਾਹਿ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਖਤ ਕਿਹਾ ਚਲ ਮੂਰਤਨ ਭਉ ਪ੍ਰਕਾਸ਼ ਸਮਿਤੋ ਕਹਿ ਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਣ ਗਣਿਤ ਜੈ ਤ੍ਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨਿਤ ਬੰਤਰਨ ਕਹਿ ਤੁਐ ਸਰਵਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪਰਿਆਤ ਛੰਦ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤਾਂ ਰੂਪੇ ਨਮਸਤਾਂ ਅਨੂਪੇ ਨਮਸਤਾਂ ਭੇਖੇ ਨਮਸਤਾਂ ਲੇਖੇ ਨਮਸਤਾਂ ਕਾਏ ਨਮਸਤਾਂ ਜਾਏ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਨਾਮੇ ਨਮਸਤਾਂ ਅਠਾਮੇ ਨਮਸਤਾਂ ਕਰਮ ਨਮਸਤਾਂ ਧਰਮ ਨਮਸਤਾਂ ਨਾਮ ਨਮਸਤਾਂ ਧਾਮ ਨਮਸਤਾਂ ਜੀਤੇ ਨਮਸਤਾਂ ਪੀਤੇ ਨਮਸਤਾਂ ਬਾਹਿ ਨਮਸਤਾਂ ਢਾਹਿ ਨਮਸਤਾਂ ਨੀਲੇ ਨਮਸਤਾਂ ਨਾਦੇ ਨਮਸਤਾਂ ਛੇਦੇ ਨਮਸਤਾਂ ਗਾਧੇ ਨਮਸਤਾਂ ਗੰਜੇ ਨਮਸਤਾਂ ਪੰਜੇ ਨਮਸਤਾਂ ਉਦਾਰੇ ਨਮਸਤਾਂ ਪਾਰੇ ਨਮਸਤਾਂ ਸੋ ਇੱਕ ਹੈ ਨਮਸਤਾਂ ਅਨੇਕਾਂ ਨਮਸਤਾਂ ਭੂਤੇ ਨਮਸਤਾਂ ਜੂਪੇ ਨਮਸਤਾਂ ਨਿਰਕਰਮੇ ਨਮਸਤਾਂ ਨਿਰਭਰਮੇ ਨਮਸਤਾਂ ਨਿਰਦੇਸੇ ਨਮਸਤਾਂ ਨਿਰਭੇਸੇ ਨਮਸਤਾਂ ਨਿਰਨਾਮੇ ਨਮਸਤਾਂ ਨਿਰਕਾਮੇ ਨਮਸਤਾਂ ਨਿਰਧਾਤੇ ਨਮਸਤਾਂ ਨਿਰਕਾਤੇ ਨਮਸਤਾਂ ਨਿਰਧੂਤੇ ਨਮਸਤਾਂ ਭੂਤੇ ਨਮਸਤਾਂ ਲੋਕੇ ਨਮਸਤਾਂ ਸੋਕੇ ਨਮਸਤਾਂ ਨਿਰਤਾਪੇ ਨਮਸਤਾਂ ਥਾਪੇ ਨਮਸਤਾਂ ਤ੍ਰਿਮਾਨੇ ਨਮਸਤਾਂ ਨਿਧਾਨੇ ਨਮਸਤਾਂ ਅਗਾਹ ਨਮਸਤਾਂ ਬਾਹ ਨਮਸਤਾਂ ਤ੍ਰਿਵਰਗੇ ਨਮਸਤਾਂ ਸਰਗੇ ਨਮਸਤਾਂ ਪ੍ਰਭੋਗੇ ਨਮਸਤਾਂ ਸਵਯੋਗੇ ਨਮਸਤਾਂ ਰੰਗੇ ਨਮਸਤਾਂ ਭੰਗੇ ਨਮਸਤਾਂ ਗੰਮੇ ਨਮਸਤਾਂ ਸਤਰਮੇ ਨਮਸਤਾਂ ਜਲਾਸਰੇ ਨਮਸਤਾਂ ਨਿਰਾਸਰੇ ਨਮਸਤਾਂ ਜਾਤੇ ਨਮਸਤਾਂ ਪਾਤੇ ਨਮਸਤਾਂ ਮਜਵੇ ਨਮਸਤਸਤਜਵੇ ਦੇਸੰਗ ਦੇਸੇ ਨਮਸਤਾਂ ਭੇਸੇ ਨਮਸਤਾਂ ਨਿਰਧਾਮੇ ਨਮਸਤਾਂ ਨਿਰਵਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਤਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤ ਦੇਵੈ ਨਮਸਤਾਂ ਭੇਵੇ ਨਮਸਤਾਂ ਜਨਮੇ ਨਮਸਤਾਂ ਸੁਬਨਮੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤਾਂ ਮਰਨੇ ਨਮਸਤਾਂ ਵਰਨੇ ਨਮਸਤਾਂ ਮਰਨੇ ਨਮਸਤਾਂ ਜਰਾਰੰਗ ਨਮਸਤੰ ਕਿਰਤਾਰੰਗ ਨਮੋ ਸਰਬਧੰਦੇ ਨਮੋ ਅਬੰਧੇ ਨਮਸਤੰ ਨਿਰਸਾਖੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤਾਂ ਅਨੰਤੇ ਨਮਸਤਾਂ ਮਹੰਤੇ ਨਮਸਤਸਤਰਾਗੇ ਨਮਸਤਾਂ ਸੁਹਾਗੇ ਨਮੋ ਸਰਵ ਸੋਖ ਨਮੋ ਸਰਵ ਭੋਖ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤੁਐ ਪ੍ਰਸਾਦਿ।

ਈਖ ਨਰ ਸ੍ਰੀ ਖਨ ਲੰਬ ਹੈ ਸੰਭ ਹੈ ਗਮ ਹੈ ਜਮ ਹੈ ਭੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਕਰਮ ਹੈ ਭਰਮ ਹੈ ਅਜੀਤ ਹੈ ਅਭੀਤ ਹੈ ਅਵਾਹ ਹੈ ਅਗਾਹ ਹੈ ਅਮਾਨ ਹੈ ਨਿਦਾਨ ਹੈ ਅਨੇਕ ਹੈ ਫਿਰ ਵੇਕ ਹੈ ਭੁਜੰਗ ਪ੍ਰਿਆਤ ਛੰਦ

ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੇ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੇ ਬੈਭੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁਨ ਪਰਮ ਰੂਪੇ ਨਮੋ ਜੋਗ ਜੋਗੇ ਸੁਨ ਪਰਮ ਸਿੱਧੇ ਨਮੋ ਰਾਜ ਰਾਜੇ ਸੁਨ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਅਪਰਮੀ।

ਦੇਸ ਔਰ ਨ ਭੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਇ ਫੈਲਿਓ ਅਨੁਰਾਗ ਨਾਮ ਕਾਮ ਬਿਹੀਨ ਭੇਖ ਧਾਮ ਹੂ ਨਹਿ ਜਾ ਹੇ ਸਰਮਨ ਸਰਵਤਰ ਮਨ ਸਦੈ ਮਾਤਾ ਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਖੇਲ ਖੇਲਨ ਅੰਤ ਕੋ ਫਿਰੇ ਦੇ ਭੇਵ ਨ ਜਾਣੇ ਜੇ ਬੇਦ ਔਰ ਕਤੇ ਰੂਪ ਰੰਗ ਨ ਜਾਤ ਪਾਤ ਸੋ ਜਾਣੇ ਕੇ ਜੇ ਤਾਤ ਮਾਤ ਨ ਜਾਤ ਜਾ ਕਰ ਜਨ ਮਰਨ ਬਿਹੀਨ ਚੱਕਰ ਬੱਕਰ ਫਿਰੈ ਚਤਰ ਚਕਮਾਨ ਹੀ ਪੁਰਤੀਨ ਲੋਕ ਚੌਦਹ ਕੇ ਬਿਖੈ ਜਗ ਜਾ ਪਈ ਜੇ ਜਾਪ ਆਦਿ ਦੇਵ ਅਨਾਦ ਮੂਰਥਾ ਪਿਓ ਸਭੈ ਜੇਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਸਵਰਚਿਓ ਸੁਯਮ ਪਵਗਣ ਭੰਜਨ ਹਾਰ ਕਾਲੀਨ ਕਲਾ ਸੰਯੁਕਤ ਅਕਾਲ ਪੁਰਖ ਦੇਸ ਧਰਮ ਧਾਮ ਸੋ ਭਰਮ ਰਹਿਤ ਭੂਤ ਅਲਾਕਾ ਭੇ ਸੰਗਰਾਗ ਨਰੰਗ ਜਾ ਕਹਿ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨੁਸਤੇਕ ਪੁਰਖ ਅਵਧੂਤ ਗਰਭ ਗੰਜਨ ਸਰਵ ਭੰਜਨ ਯਾਦ ਰੂਪ ਅਸੂਤ ਅੰਗਹੀਨ ਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਿਪਾਰ ਸਰਵ ਗੰਤਾ ਸਰਬ ਹੰਤਾ ਸਰਵ ਤੇਨ ਭੇਖ ਸਰਵ ਸ਼ਾਸਤ੍ਰ

ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨ ਸਤ੍ਰੈ ਨ ਮਿੱਤਰੈ ਨ ਭਰਮੰ ਨ ਪਿੱਤਰੈ ਨ ਕਰਮੰ ਨ ਕਾਏ ਅਜਨਮੰ ਅਜਾਏ ਨ ਚਿੱਤਰੈ ਨ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਅਧੀਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਸੰਤੁਐ ਪ੍ਰਸਾਦ ਕਾਤੇ ਕਿ ਆਸ਼ ਜਿਦੇ ਸੇ ਕਿਹਾ ਭਿਜ ਭੇਸੈ ਕਿਹਾ ਗੰਜ ਕਰਮੈ ਕਿਹਾ ਭੰਜ ਭਰਮੈ ਕਿਹਾ ਭਿਜ ਲੋਕੈ ਕਿਹਾ ਦਿੱਤ ਸੁਖੈ ਕਿਹਾ ਅਵਧੂਤ ਬਰਨੇ ਕਿ ਬੇਭੂਤ ਕਰਨੇ ਕਿ ਰਾਜਨ ਪ੍ਰਭਾਇਕ ਧਰਮ ਭੁਜਾ ਕਿਹਾ ਸੁਖ ਬਰਨੇ ਕਿ ਸਰਭਾ ਭਰਮ ਕਿ ਜਗਤੰ ਕ੍ਰਿਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮ ਸਰੂਪੇ ਕਿ ਅਨੁਭਵ ਰੂਪੈ ਕਿ ਆਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰ ਮਹੀਨੇ ਕਿ ਕੈ ਦੀਨੇ ਕਿ ਰੋਜੀ ਰਜਾ ਕੇ ਰਹੀ ਮੇਰੇ ਹੱਕ ਕਿ ਪਾਕ ਬੇਅਬ ਹੈ ਕਿ ਗੈ ਬੁਲ ਗੈਬ ਹੈ ਕਿ ਅਬੁਲ ਗੁਨਾਹ ਹੈ ਕਿ ਸਾਹਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦਿਆਂਦ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰਗਲੀ ਹੈ ਕਿ ਸਰਬੰਗਲੀ ਹੈ ਕਿ ਸਰਵਤਰ ਮਾਨੀ ਇੱਕ ਸਰਵਤਰ ਦਾਨੀ ਇੱਕ ਸਰਵਤਰ ਗਾਉਣੇ ਇੱਕ ਸਰਵਤਰ ਭਾਉਣੇ ਇੱਕ ਸਰਵਤਰ ਦੇਸ਼ ਹੈ ਇੱਕ ਸਰਵਤਰ ਭੇਸਾ ਇੱਕ ਸਰਵਤਰ ਰਾਜ ਹੈ ਇੱਕ ਸਰਵਤਰ ਸਾਜ ਹੈ ਕਿ ਸਰਵਤਰ ਦੀਨਾ ਇੱਕ ਸਰਵਤਰ ਲੀਨਾ ਇੱਕ ਸਰਵਤਰ ਜਾ ਹੋ ਕਿ ਸਰਵਤਰ ਭਾ ਹੋ ਕਿ ਸਰਵਤਰ ਦੇਸਾ ਇੱਕ ਸਰਵਤਰ ਭੇਸਾ ਕਿ ਸਰਵਤਰ ਕਾਲ ਇੱਕ ਸਰਵਤਰ ਪਾਲ ਇੱਕ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਰਾਜਾ ਇੱਕ ਸਰਵਤਰ ਰਾਜ ਹੈ ਕਿ ਸਰਵਤਰ ਸੁਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸਾ ਇੱਕ ਸਰਵਤਰ ਭੇਸਾ ਹੈ ਕੇ ਸਰਵਤਰ ਮਾਨੀਆ ਸਦੈਵ ਪ੍ਰਧਾਨੀ ਇੱਕ ਸਰਵਤਰ ਜਾਪੀਆ ਇੱਕ ਸਰਵਤਰ ਥਾਪੀਆ ਇੱਕ ਸਰਵਤਰ ਭਾਨਿਆ ਇੱਕ ਸਰਵਤਰ ਮਾਨਿਆ ਇੱਕ ਸਰਵਤਰ ਇੰਦਰਾ ਇੱਕ ਸਰਵਤਰ ਚੰਦਰਾ ਇੱਕ ਸਰਮੰਗਲੀ ਮੈਂ ਕਿ ਪਰਮੰਗ ਫਹੀ ਮੈਂ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨੁਲ ਵਜੂ ਹੈ ਤਮਾਮ ਮੁਲ ਰਜੂ ਹੈ ਹਮੇ ਸੁਲਸਲਾਮੈ ਸਲੀਖਤ ਮੁਦਾਮੈ ਗਨੀ ਮੁਲ ਸਿਕਸਤੈ ਗਰੀਬ ਉਲ ਪਰਸਤੈ

ਜਲ ਨਿਵਾਰ ਹੈ। ਗਨੀ ਮੁਲਕ ਰਾਜ ਹੈ, ਨਿਰੁਕਤ ਸਰੂਪ ਹੈ, ਤ੍ਰਿਮੁਖ ਵਿਭੂਤ ਹੈ, ਪ੍ਰਭੁਕਤ ਪ੍ਰਵਾਹ ਹੈ, ਸੋ ਜੁਗਤ ਸੁਧਾ ਹੈ, ਸਦੈਵੰ ਸਰੂਪ ਹੈ, ਅਭੇਦੀ ਅਨੂਪ ਹੈ, ਸਮਸਤ ਉਪਰਾਜ ਹੈ, ਸਦਾ ਸਰਬ ਸਾਜ ਹੈ, ਸਮਸਤ ਸਲਾਮ ਹੈ, ਸਦੈਵ ਲਾਕਾਮ ਹੈ, ਨਿਰਬਾਧ ਸਰੂਪ ਹੈ, ਆਗਾਧ ਹੈ।

ਵਾਹਿਗੁਰੂ ਜੀ ਮਦ ਪਾਰ ਛੰਦ ਤੁਐ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮੁਦਾਮ ਹਰ ਬਰ ਅਗਨ ਹਰ ਨਰ ਪ੍ਰਭਾਂਜਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮਨ ਅਨੁਭਵ ਅਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਮਨ ਛਿਜ ਅੰਗਾ ਸੁਨਿਆ ਭੰਗ ਉਪਮਾ ਪਾਰ ਗਤ ਮਿਤ ਉਦਾਰ ਜਲ ਥਲ ਅਮਨ ਦਿਸ ਵਿਸ ਅਪਣ ਜਲ ਥਲ ਮਹਾਨ ਦਿਸ ਵਿਸ ਬੇਅੰਤ ਅਨੁਭਵ ਅਨਾਸ ਧ੍ਰਿਤ ਧਰ ਧੁਰਾ ਸਾ ਜਾਨ ਬਾਹੁ ਏਕ ਸਦਾ ਹੋ ਅੰਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰੇ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਛਿਜ ਗਾਤ ਅਜ ਜਿਨਾ ਬਾਤ ਅਨਝੰਜ ਗਾਤ ਨਰੰਜ ਬਾਤ ਅਨ ਟੁੱਟ ਭੰਡਾਰੇ ਅਨ ਠਟ ਅਪਾਰ ਅਡੀਠ ਧਰਮਤ ਢੀਠ ਕਰ ਮਨ ਮ੍ਰਣ ਅਨੰਦਾਤਾ ਮਹੰਤ ਹਰ ਬੋਲ ਮਨਾ ਇਸ਼ਨ ਤੁਐ ਪ੍ਰਸਾਦ ਕਰੁਣਾਲਯ ਹੈ ਅਰ ਕਾਲਯ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬੋਬਾਰਨ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨੀਆ ਹੈ ਜਗ ਜਾਨੀਆ ਹੈ ਸਰਬੰਪਰ ਹੈ ਸਰਬੰਕਰ ਹੈ ਸਰਬ ਪਾਸੇ ਹੈ ਸਰਬਨਾਸ਼ ਹੈ ਕਰੁਣਾ ਕਰ ਹੈ ਵਿਸ਼ਵੰਪਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰੁਣਾ ਕਰ ਹੈ ਅਜਪਾ ਜਪ ਹੈ ਅਥਪਾ ਥਪ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰੁਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤ ਹੈ ਧਰਨੀ ਕ੍ਰਿਤ ਹੈ ਅਮ੍ਰਿਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅਜਵਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਵਿਸ਼ਵੰਪਰ ਹੈ ਕਰੁਣਾਲਯ ਹੈ ਨਿਰਪਨਾਇਕ ਹੈ ਸਰਵ ਪਾਇਕ ਹੈ ਭਵ ਭੰਜਨ ਹੈ ਅਰਗੰਜਨ ਹੈ ਰਿਪ ਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰਹਿ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪਰਿਆਦ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਤਾਮ ਸੰਸਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਜੋਗ ਜੋਗੇ

ਰੂਪੇ ਨਾ ਰੇਖੇ ਅਕਰਮੰਗ ਭਰਮੰਗ ਅਗੰਜੇ ਲੇਖੇ ਭੁਜੰਗ ਪ੍ਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰਗ ਬੇਭੂਤੇ ਸਮਸਤੁਲ ਸਰੂਪੇ ਕੁਕਰਮੰਗ ਪ੍ਰਣਾਸੀ ਸੁਤਰਮੰਗ ਬੇਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਬੇਭੂਤੇ ਗਜਾਇਬ ਗਨੀਮੇ ਹਰਿਯੰ ਕਰਿਯੰ ਕਰੀਮੁਲ ਰਹੀਮੇ ਚਤੁਰ ਚੱਕਰਵਰਤੀ ਚਤੁਰ ਚੱਕਰ ਭੁਗਤੇ ਸੋਯਮ ਭਵ ਸੁਭੰਗ ਸਰਵਦਾ ਸਰਵਜੁਗਤੇ ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਭੂਤੇ

ਆਪ ਗੁਰ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾ ਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਿਹੋ ਮਤ ਕੋ ਨਾ ਦੇਖੀਅਤ ਪ੍ਰਾਣ ਪਤੀ ਕੇ ਸ਼੍ਰੀ ਭਗਵਾਨ ਕੀ ਪਾਏ ਕਿਰਪਾ ਹੋ ਤੇ ਏਕ ਰਤੀ ਮਿਨੁ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਹ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਧ ਨਿਆਪਤ ਸੀਸ ਨੰਜਾਤ ਵਿਚਾਰੇ।

ਤਾਰੇ ਗੁੰਜਤ ਗੂੜ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੀ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਨਿਅੰਤ ਕਉ ਅੰਤ ਕੇ ਧਾਮ ਸਿਧਾਰੇ ਤੀਰਥ ਨਹਾਂ ਦਇਆ ਦਮ ਦਾਨ ਸੁਸਨਿਮ ਨੇਮ ਅਨੇਕ ਬਸੇਖ ਹੈ ਵੇਦ ਪੁਰਾਨ ਕਤੇ ਪੁਰਾਨ ਜਮੀਨ ਜਮਾਨ ਸਬਾਨ ਕੇ ਭੇਖ ਹੈ ਪਾਉਣ ਆਹਾਰ ਜਤੀ ਜਤ ਧਾਰ ਸਭ ਹੈ ਸੋ ਵਿਚਾਰ ਹਜ਼ਾਰ ਕ ਦੇਖੈ ਸ਼੍ਰੀ ਭਗਵਾਨ ਭਜੇ ਮਨ ਭੂਪ ਤੇ ਕ੍ਰਤੀ ਮੈਨੂੰ ਏਕ ਨਾ ਲੇਖੈ ਸੁਧ ਸਿਪਾਹ ਦੁਰੰਤ ਦੁਬਾ ਸੁਸ਼ਾਸਨਾ ਦੁਰਜਾਨਦ ਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖਾ ਲੈਨ ਹਲੈਂਗੇ ਤੋਰ ਅਨੀਨ ਮਰੋਰ ਮਵਾਸ ਮਾਤੇ ਮਤੰਗਨ ਮਾਨ ਮਲੈਂਗੇ ਸ਼੍ਰੀ ਪਾਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਵੱਡੇ ਬਰੇ ਆਰ ਵਿਚਾਰ ਸਾਰ ਕੀ ਧਾਰ ਪਛਈਆ ਤੋਰ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜ ਗੜਾਨ ਕੇ ਤੋੜਨ ਹਾਰ ਸੁਬਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦੇਵਈਆ ਦਾਨਵ ਦੇ ਫਨਿੰਦਰ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿੱਥੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸੁਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈ ਤੁਨ ਪਾਪਨ ਕੇ ਬਪੁੰਜ ਖਪੈਂਗੇ ਸਾਸਮ ਉੱਪਰ ਸੰਨ ਫਿਰੈ ਜਗ ਸੱਤਰ ਸਭ ਅਵਲੋਕ ਜਪੈਂਗੇ ਮਾਨ ਵਿੰਦਰ ਗਜਿੰਦਰ ਨਰਾਤ ਜੌਂਤਰ ਲੋਕ ਕੋ ਰਾਜ ਕਰੇਂਗੇ ਕੋਟ ਇਸਨਾਨ ਗਜਾ ਦਿਗਦਾਨ ਅਨੇਕ ਸੋ ਅੰਬਰ ਸਾਜ ਬਰੇਂਗੇ ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਾਤ ਅੰਤ ਫਸੇ ਜੰਫਾਸ ਪਰੇਂਗੇ ਜੇ ਨਰ ਸ਼੍ਰੀ ਪਤ ਕੇ ਪ੍ਰਸੈ ਭਗਤ

ਪਾਇਓ ਸਾਚ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀ ਉਤਨ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਅਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਜੀ ਦਸਾ ਮੈਂ ਕਾਹੂ ਪਿਸ਼ਾ ਕੋ ਸੀਸ ਨਿਵਾਇਓ ਕੋ ਬੁਤਾਨ ਕੋ ਪੂਜ ਤੈ ਪਾਸ

ਦੇਖਿਓ ਸਭੈ ਕਰਤਾਰਾ ਮੂਰਛਾ ਨਿਜ ਕਰਦੈ ਕਰੀਏ ਸਭੈ ਰਨਕੋ ਵਾ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆ ਸਤ ਮਹਿ ਛਾੜ ਕੋਈ ਵਰਨ ਧਿਆਉਂ ਜੋ ਵਰਚਾ ਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਧਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਲੇ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੂਜੂ ਕਰੇ ਹੋ ਰੱਛਾ ਰਾਖ ਲਿਓ ਮੁਰਾਖਨ ਹਾਰੇ ਸਾਹਿਬ ਸੰਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮੋ ਪੁਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵਜੂ ਬਪਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾ ਹੇ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦੰਤ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੀਹ ਕੋ ਹਮਾਰੀ ਸਕਲ ਪ੍ਰਜਾ ਜਿਨੀ ਆਪ ਸਵਾਰੀ ਸਿਵਕਨ ਕੋ ਸਾਗੁਨ ਸੁਖ ਦੀਓ ਸਤਨ ਕੋ ਪਲਮੋ ਬੰਧ ਕੀਓ ਘਟ ਘਟ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਾ ਕਰਤਾਰਾ ਪ੍ਰਜਾ ਧਰ ਤਬ ਦੇ ਅਪਾਰਾ ਜਬ ਆ ਕਰਖ ਕਰ ਤੋ ਕਬ ਹੂੰ ਤੁਮ ਮੈਂ ਮਿਲ ਦੇ ਤਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਧਾਰਾ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਂਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬੋ ਆਦਾਨੀ ਨੂੰ ਅਨਾਦ ਸੰਤਾ ਕਹ ਮੂੜ ਉਚਾਰਤ ਭੇਦਾ ਜਾਕ ਭੇਮ ਨ ਪਾਪਤ ਬੇਦਾ ਤਾ ਕਉ ਕਰਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾ

ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪੰਡ ਜੇ ਸੇਤ ਜਕੀਨੀ ਉਤਪੁਜ ਖਾਨ ਬਹੁਰ ਰਚਦੀ ਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਇਓ ਸੰਕਰ ਕੈਠਾ ਸਿਮਰੀ ਸ੍ਰਿਸ਼ਟ ਦਿਖਾਏ ਚੰਪ ਹੋਇਆ ਜੁਗਾਦ ਸਰੂਪ ਸੁਯੰਪ ਅਬ ਰੱਛਾ ਮੇਰੀ ਤੁਮ ਕਰੋ ਸਿੱਖਿਓ ਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋਰਨ ਕਹਤਾ ਜੇ ਅਸ ਤੁਝ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਵਾਰ ਤਿਆ ਹੈ ਤਾਂ ਕਿ ਕਾਲ ਨਿਕਟ ਨਹੀਂ ਹੈ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨੇ ਹਰਿ ਹੋ ਤਾਂ ਕਿ ਤਾਪ ਤਨਕ ਮੈਂ ਹਰਿ ਹੋ ਰਿਤ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵ

ਹੋ ਜੋ ਯਾਕੀ ਇੱਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ 1717 ਸਹਿਸ ਪਨਿਜੈ ਅਰ ਸਹਿਸ ਪਨ ਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਿ।

ਸਾਚੀ ਲਵੈ ਬਿੰਦਹਿ ਨਿਮਾਣੀ, ਦੇਹ ਨਿਮਾਣੀ ਲਵੈ ਬਾਜੋ ਕਿਆ ਕਰੇ ਵਿਚਾਰੀਆ, ਤੁਧ ਬਾਤ ਸਮਰਥ ਕੋਈ ਨਾਹੀ, ਕਿਰਪਾ ਕਰ ਬਨਵਾਰੀਐ ਇਸਨੂੰ ਹੋਰ ਥਾਵ ਨਾਹੀ। ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਵੈ ਬਾਜੋ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰੇ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸਭ ਸੱਚਾ ਸਵਾਰਿਆ, ਕਹੇ ਨਾਨਕ ਉਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੇ ਤਾਂ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰੈਂਦਾ।

ਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਕਥ ਕੇਰੀ, ਕਿਤ ਦੁਆਰੇ ਪਾਈਏ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਹੁਕਮ ਮੰਨੇ ਹੋ ਗੁਰੂ ਕੇਰਾ ਗਾਵ ਹੋ ਸੱਚੀ ਬਾਣੀ ਕਹਿ ਨਾਮ ਸੁਣੋ ਸੰਤ ਹੋ ਕਥੇ ਹੋ ਅਕਥ ਕਹਾਣੀ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ।

ਜਿਤੇ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮੈ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ

ਜਿਵ ਤੂੰ ਚਲਾ ਇਹ ਤਿਵੈ ਚਲਹਿ ਜਿਨਾ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾ ਇਹ ਸੇ ਹਰਿ ਹਰਿ ਸਦਾ ਧਿਆਵਹਿ ਜਿਸ ਨੂੰ ਕਥਾ ਸੁਣਾ ਹੇ ਆਪਣੀ ਸੇ ਗੁਰਦੁਆਰਾ ਸੁਖ ਪਾਵਹਿ ਕਹਿ ਨਾਨਕ ਸੱਚੇ ਸਾਹਿਬ ਜਿਉ ਪਾਵੈ ਤਿਵੈ ਚਲਾਵਹਿ ਇਹੋ ਸੁਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹੋ ਤਿਨਕੈ ਮਨ ਵਸਿਆ ਜਿਨਤ ਹੁਣ ਲਿਖਿਆ ਆਇਆ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉ ਪਵਿੱਤ ਸੰਗਤ ਸਵਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰਿ ਧਿਆਇਆ ਕਰਮੀ ਸਹਿਜ ਨ ਉਪਜਾਇ ਬਿਨ ਸਹਿਜੇ ਸਹਿਸਾ ਨਾ ਲਿਆਇ ਨਹਿ ਜਾਏ ਸਹਿਸਾ ਕਤਾਇ ਸੰਜਮ ਰਹੇ ਕਰਮ ਕਮਾਏ ਸਹਿ ਸਹਿਜੀ ਉਮਲੀਨ ਹੈ।

ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਨਹੀਂ ਉਹ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰੇ ਆਤਮੈ ਸਮਾਲੇ ਆਪ ਪ੍ਰਣੈ ਗੁਰਬਿਨੇ ਅਵਰ ਨਾ ਜਾਣੇ ਕੋਈ ਕਹਿ ਨਾ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰਦੇ ਵੇ ਮੁਖ ਹੋਵੇ ਬਿਨ ਸਤਿਗੁਰੂ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਤੈ ਕੋਈ ਪੁੱਛੋ ਹੋ ਵਿਵੇਕੀ ਆ ਜਾਏ ਅਨੇਕ ਜੂਨੀ ਭਰਮੋ ਆਵੇ ਮਿਣ ਸਤਿਗੁਰੂ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚੜ੍ਹਨੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ

ਆਖ ਖਾਣੀ ਹਰ ਹਰ ਨਿਤ ਕਰੈ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਹਿਰ ਲਿਆ ਮਾਇਆ ਬੋਲਣ ਪੈ ਰਵਾਣੀ ਕਹੇ ਨਾਨਕ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ ਸਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ ਸਭ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨੋ ਆਪੇ ਜਿਸਨੂੰ ਦੇ ਬੁਝਾਏ ਕਹੇ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਸਾਹਿਬ ਬੁਝਾਏ ਤੋੜੇ ਬੰਧਨ ਹੋਵੇ ਮੁਖ ਸ਼ਬਦ ਮਨ ਵਸਾਏ।

ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲਾ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਵੰਦਨ ਹਰ ਲਿਵ ਲਾਗੈ ਜਾਗਤ ਰਹਿਣ ਮਿਹਾਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ ਮਨੋ ਕਿਉਂ ਵਿਸਾਰੀਏ ਵਿੜਦਾਤਾ। ਜੇ ਅਗਨ ਮਹਿ ਆਹਾਰ ਪਹੁੰਚਾਵੈ ਉਸਨੂੰ ਕਿਉਂ ਪੋਹ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੈ ਆਪਣੀ ਲਿਵ ਆਪੇ ਲਾਏ।

ਕੋਈ ਲਾਇਆ ਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ। ਜਿਸ ਦਾ ਜੀਉ ਤਿਸ ਮਿਲ ਰਿਹਾ ਹਰ ਵਸੈ ਮਨੁ ਆਏ, ਹਰ ਆਪ ਮੁਲਖ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪੇ ਹੋ ਜੀਓ, ਲਾਹਾ ਖੱਟੇ ਹੋ ਦਿਹਾੜੀਓ,

ਤੂੰ ਅਨਰਸਰਾ ਚ ਰਹੀ ਤੇਰੀ ਪਿਆਸ ਨਾ ਜਾਏ।

ਇਹ ਅਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸਵਾਏ ਕਹਿ ਨਾਨ ਖੂਰ ਆਨ ਰਸ ਸਭ ਵਿਸਰੇ ਜਾ ਵਰ ਵਸੈ ਮਨਵਾਏ ਇਹ ਸਰੀਰਾ ਮੇਰਿਆ

जातु जग मह आया जिन हर तेरा रचन रचिया सो हर मन ना वसाया।

ਪਵਿੱਤਰ ਹੋਵੋ, ਸਾਚੇ ਸੁਣਨੇ ਨੂੰ ਪਠਾਏ। ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਮਾਂ ਗੁਪਤ ਰਖਾਇਆ।

ਵਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰ ਨਾਉ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤਾ ਮਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਏ, ਤੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ।

ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ

ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿੱਤ ਨੇਮ ਬਾਣੀਆਂ ਦੇ ਪਾਠ ਹੋਏ। ਕਿਰਪਾ ਕਰਨੀ, ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ। ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉੱਦਮ ਬਖਸ਼ਿਸ਼ ਕਰਨੇ। ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁੱਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਆਪਸੀ ਪਿਆਰ ਇਤਫਾਕ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ ਦਾ ਭਲਾ ਕਰਨਾ। ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ, ਕਿਰਪਾ ਕਰੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ

ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ।

गुर के चरण हृदय ले धारो

गुर के चरण हृदय लतारो।

गुर प्रसाद उर्द कमल बिगा।

ਗੁਰ ਕਿਰਪਾ ਤੇ ਮੁਗਧ ਮਨ ਮਾਨਿਆ, ਗੁਰ ਕਰਤਾ ਗੁਰ ਕਰਨੇ ਜੋਗ, ਗੁਰ ਪਰਮੇਸ਼ਰ

गुर करता गुर करने जोग, गुर परमेश्वर है पीहो।

ਲਖ ਸੁਰਤਨ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ, ਲਖ ਸੁਰਤੀ ਲਾਗਿਆ ਧਿਆਨ, ਪੜੀਏ ਪਾਠ ਪੁਰਾਣ, ਜਿਨ ਕਰਤੇ ਕਰਨਾ ਕੀ।

ਸੱਚ ਤਾਂ ਪਰਜਾਣੀਏ ਜਾਂ ਸੱਚ ਧਰੇ ਪਿਆਰੇ, ਨਾ ਉਸਨ ਮਨ ਰਹਿਸੀਏ ਤਾਂ ਪਾਏ ਮੁਖ ਦੁਆਰ। ਸੱਚ ਤਾਂ ਪਰਜਾਣੀਏ ਜਾਂ ਜੁਗਤ ਜਾਣੇ ਜੀਓ, ਧਰਤ ਕਾਇਆ ਸਾਧ ਕੇ।

ਕਿਰਪਾ ਕਰੇ ਤਾਂ ਸਾਹਿਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ, ਹੁਕਮ ਨੇ ਆਵੇ ਪ੍ਰਵਾਨ ਤਾਂ ਕਸਮੇ ਕਾ ਮਹਿਲ ਪਾਏ ਸੀ, ਕਸਮੇ ਪਾਵੇ ਸੋ ਕਰੇ ਮਨੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਆਪਦੇ ਸਾਹਮਣੇ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਮੁਕਤਸਰ ਵਾਲੇ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਾਉਣਗੇ। ਬੜੇ ਪਿਆਸਤਕਾਰ ਦੇ ਨਾਲ ਉਹਨਾਂ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰ ਕੈ ਸ਼ਬਦ ਮੰਤਰ ਮਨ ਮਾਨ ਗੁਰ ਕੀ ਮੂਰਤ ਮਨ ਮਹਿ ਧਿਆਨ ਗੁਰ ਕੈ ਸ਼ਬਦ ਮੰਤਰ ਮਨ ਮਾਨ ਗੁਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਅੱਜ ਦਾ ਅੰਮ੍ਰਿਤ ਵੇਲੇ ਦਾ ਪਾਵਨ ਪਵਿੱਤਰ ਮੁੱਖ ਨਾਂ ਹੁਕਮਨਾਮਾ ਮੁੱਖ ਵਾਕ ਬਖਸ਼ਿਸ਼ ਕੀਤਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਹੈ, ਰਾਗ ਗੋਂਡ ਵਿੱਚ ਸ਼ਬਦ ਹੈ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਇੱਕ ਤਾਂ ਉਹ ਮੂਰਤੀ ਹੁੰਦੀ ਹੈ ਜੋ ਸਾਨੂੰ ਦਿਖਾਈ ਦਿੰਦੀ ਹੈ, ਦਿਸਦੀ ਹੈ, ਲੇਕਿਨ ਸਤਿਗੁਰੂ ਜੀ ਕਹਿੰਦੇ ਗੁਰੂ ਦੇ ਸ਼ਬਦ ਦੀ ਮੂਰਤੀ। ਸ਼ਬਦ ਦੀ ਮੂਰਤੀ ਕੀ ਹੈ? ਜੋ ਸ਼ਬਦ ਵਿੱਚ ਸਿੱਖਿਆ ਹੈ, ਜੋ ਸ਼ਬਦ ਦੇ ਰਾਹੀਂ ਗਿਆਨ ਮਿਲਦਾ ਹੈ, ਜੋ ਸ਼ਬਦ ਦੇ ਰਾਹੀਂ ਸਾਨੂੰ ਉਪਦੇਸ਼ ਮਿਲਦਾ ਹੈ, ਗੁਰੂ ਦੇ ਗਿਆਨ ਦੀ ਮੂਰਤ। ਸ਼ਬਦ ਦੀ ਮੂਰਤ ਕੀ ਹੈ? ਜੋ ਗੁਰੂ ਆਖਦਾ ਹੈ। ਇਹਨੂੰ ਕਿੱਥੇ ਟਿਕਾਉਣਾ ਹੈ? ਮਨ ਮੈਂ ਧਿਆਨ। ਉਂਝ ਕੋਈ ਐਸੀ ਮੂਰਤੀ ਨਹੀਂ ਜੋ ਗੁਰੂ ਦੇ ਨਾਮ 'ਤੇ ਕੋਈ ਚਿੱਤਰ ਬਣਾਇਆ ਹੋਵੇ, ਉਸਨੂੰ ਮਨ ਵਿੱਚ ਧਰਨਾ ਹੈ, ਟਿਕਾਉਣਾ ਹੈ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਨਾਲ ਦੀ ਨਾਲ ਦੂਜੀ ਪੰਕਤੀ ਵਿੱਚ ਸਤਿਗੁਰੂ ਜੀ ਕਲੀਅਰ ਕਰਦੇ ਹਨ, ਗੁਰੂ ਦੀ ਮੂਰਤ ਹੈ ਗੁਰੂ ਦਾ ਮੰਤਰ, ਗੁਰੂ ਦੀ ਮੂਰਤ ਹੈ ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ। ਮਨ ਮਾਨ, ਇੱਕ ਹੈ ਮਨ, ਦੂਜਾ ਹੈ ਮਾਨ। ਮਾਨ ਦਾ ਭਾਵ ਹੈ ਮੰਨਣਾ, ਅਤੇ ਮਨ ਦਾ ਭਾਵ ਹੈ ਮਨ ਕਰਕੇ ਮੰਨਣਾ। ਜੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਦੇ ਸ਼ਬਦ ਨੂੰ ਗੁਰੂ ਦੀ ਮੂਰਤ ਆਖਿਆ ਹੈ, ਤਾਂ ਫਿਰ ਇਸ ਮੂਰਤ ਨੂੰ, ਸ਼ਬਦ ਨੂੰ ਹਿਰਦੇ ਵਿੱਚ ਰੱਖਣ ਦੀ ਯੁਗਤੀ ਵੀ ਦੱਸੀ ਹੈ, ਤਰੀਕਾ ਵੀ ਦੱਸਿਆ ਹੈ ਕਿ ਇਸ ਮੂਰਤ ਨੂੰ, ਸ਼ਬਦ ਨੂੰ ਹਿਰਦੇ ਵਿੱਚ ਕਿਵੇਂ ਰੱਖਣਾ ਹੈ। ਮੰਤਰ ਮਨ ਮਾਨ, ਗੁਰੂ ਦੇ ਬੋਲ, ਗੁਰੂ ਦੇ ਨਾਮ ਦਾ ਜੋ ਮੰਤਰ ਹੈ, ਇਹਨੂੰ ਮਨ ਕਰਕੇ ਮੰਨਣਾ ਹੈ। ਜੇ ਮਨ ਕਰਕੇ ਮੰਨਾਂਗੇ ਤਾਂ ਹੀ ਇਸ ਦਾ ਅਸਰ ਹੋਏਗਾ ਸਾਡੇ ਜੀਵਨ ਦੇ ਅੰਦਰ। ਗੱਲ ਉਹੀ ਸਫਲ ਹੁੰਦੀ ਹੈ, ਸਹਾਇਕ ਹੁੰਦੀ ਹੈ, ਜੋ ਮਨ ਕਰ

ਕੇ ਮੰਨ ਲਈ ਜਾਏ। ਜੇ ਬਾਣੀ ਦੇ ਉਪਦੇਸ਼ ਦੇ ਨਾਲ ਮਨ ਨਹੀਂ ਮੰਨਿਆ, ਮਨ ਨਹੀਂ ਭਤੀਜਿਆ, ਤਾਂ ਫਿਰ ਇਹ ਨਾਮ ਦੀ ਮੂਰਤ, ਗੁਰੂ ਦੇ ਸ਼ਬਦ ਦੀ ਮੂਰਤ ਸਾਡੇ ਮਨ ਵਿੱਚ ਟਿਕ ਨਹੀਂ ਸਕੇਗੀ। ਇਹ ਮੰਤਰ ਨੂੰ ਮਨ ਵਿੱਚ ਮਨਾਉਣਾ ਹੈ, ਟਿਕਾਉਣਾ ਹੈ। ਕਿਤੇ ਮੂਰਤ ਆਖਿਆ, ਕਿਤੇ ਮੰਤਰ ਆਖਿਆ। ਉਂਝ ਆਮ ਤੌਰ 'ਤੇ ਮੰਤਰ ਕੰਨ ਵਿੱਚ ਦਿੱਤਾ ਜਾਂਦਾ ਸੀ, ਜਿਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਬੋਲ ਆਉਂਦੇ ਵੀ ਨੇ ਕਿ ਇੱਕ ਮੰਤਰ ਉਸ ਵੇਲੇ ਕੰਨ ਵਿੱਚ ਦਿੱਤਾ ਜਾਂਦਾ ਸੀ ਜਦੋਂ ਕੋਈ ਗੁਰੂ ਦੀਖਿਆ ਲੈਂਦਾ ਸੀ, ਗੁਰੂ ਧਾਰਨ ਕਰਦਾ ਸੀ। ਅਨਮਤਾਂ ਦੇ ਵਿੱਚ ਇਸ ਤਰ੍ਹਾਂ ਦੀ ਮਰਿਆਦਾ ਹੈ। ਚੌਕੜ ਮੁੱਲ ਅਣਾਇਆ, ਬਹਿ ਚੌਕੇ ਪਾਇਆ, ਸਿੱਖਾ ਕੰਨ ਚੜ੍ਹਾਈਆ, ਗੁਰ ਬ੍ਰਾਹਮਣ ਥੀਆ, ਸਿੱਖਾ ਕੰਨ ਚੜ੍ਹਾਈਆ। ਸਿੱਖਾ ਦਾ ਭਾਵ ਹੈ ਸਿੱਖਿਆ, ਕੰਨ ਚੜ੍ਹਾਈਆ ਦਾ ਭਾਵ ਹੈ ਕੰਨ ਵਿੱਚ ਸਿੱਖਿਆ ਦੇ ਦਿੱਤੀ, ਕੰਨ ਵਿੱਚ ਮੰਤਰ ਦੇ ਦਿੱਤਾ, ਉਪਦੇਸ਼ ਦਿੱਤਾ ਕਿ ਅੱਜ ਤੋਂ ਬਾਅਦ ਮੈਂ ਤੇਰਾ ਗੁਰੂ ਹਾਂ। ਅਤੇ ਸਤਿਗੁਰੂ ਕਹਿੰਦੇ ਅਸਲ ਵਿੱਚ ਗੁਰੂ ਦਾ ਮੰਤਰ ਕੀ ਹੈ? ਗੁਰੂ ਦੀ ਬਾਣੀ, ਗੁਰੂ ਦਾ ਨਾਮ। ਇਸ ਨਾਮ ਦੇ ਸ਼ਬਦ ਦੇ ਮੰਤਰ ਨੂੰ ਕੰਨਾਂ ਦੇ ਰਾਹੀਂ ਸੁਣਨਾ ਹੈ ਅਤੇ ਮਨ ਕਰਕੇ ਮੰਨਣਾ ਹੈ। ਇਹ ਹੈ ਗੁਰੂ ਦੀ ਮੂਰਤ ਨੂੰ ਮਨ ਵਿੱਚ ਦ੍ਰਿੜ ਕਰਨਾ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨਮਾਨ। ਫਿਰ ਕਹਿੰਦੇ ਗੁਰ ਕੇ ਚਰਨ ਹਿਰਦੈ ਲੈ ਧਾਰੋ। ਪਹਿਲਾਂ ਮੂਰਤ ਆਖਿਆ, ਮੰਤਰ ਆਖਿਆ, ਹੁਣ ਚਰਨ ਕਹਿ ਦਿੱਤਾ। ਗੱਲ ਤਾਂ ਉਹੀ ਹੈ ਗੁਰੂ ਦੇ ਉਪਦੇਸ਼ ਦੀ, ਗੁਰੂ ਦੇ ਗਿਆਨ ਦੀ, ਗੁਰੂ ਦੀ ਸਿੱਖਿਆ ਦੀ। ਮੰਤਰ ਵੀ ਕਹਿ ਦਿੱਤਾ, ਮੂਰਤ ਵੀ ਕਹਿ ਦਿੱਤਾ, ਅਤੇ ਹੁਣ ਕਹਿੰਦੇ ਗੁਰ ਕੇ ਚਰਨ ਹਿਰਦੈ ਲੈ ਧਾਰੋ। ਹੇ ਭਾਈ, ਗੁਰੂ ਦੇ ਨਾਮ ਰੂਪੀ ਚਰਨ ਹਿਰਦੇ ਵਿੱਚ ਟਿਕਾਓ, ਹਿਰਦੇ ਵਿੱਚ ਰੱਖੋ। ਔਰ ਕੀ ਕਰਨਾ? ਗੁਰ ਪਾਰ ਬ੍ਰਹਮ ਸਦਾ ਨਮਸਕਾਰੋ। ਗੁਰੂ ਹੀ ਪਾਰ ਬ੍ਰਹਮ ਦਾ ਰੂਪ ਹੈ, ਗੁਰੂ ਹੀ ਰੱਬ ਦਾ ਰੂਪ ਹੈ। ਇਸ ਕਰਕੇ ਪਾਰ ਬ੍ਰਹਮ ਦਾ ਰੂਪ ਜਾਣ ਕੇ ਗੁਰੂ ਨੂੰ ਨਮਸਕਾਰ ਕਰੋ। ਮੱਥਾ ਟੇਕਣਾ, ਡੰਡੌਤ ਕਰਨੀ, ਚਰਨੀ ਹੱਥ ਲਾਉਣਾ, ਨਮਸਕਾਰ ਕਰਨੀ, ਇਹ ਸਾਰਾ ਕੁਝ ਇੱਕੋ ਹੀ ਗੱਲ ਹੈ। ਸ਼ਬਦਾਂ ਵਿੱਚ ਹੀ ਬਦਲਾਵ ਹੈ, ਤਬਦੀਲੀ ਹੈ। ਨਮਸਕਾਰ ਕਰਨੀ ਇਹ ਮੱਥਾ ਟੇਕਣ ਦਾ ਹੀ ਨਾਮ ਹੈ, ਆਪਣਾ ਆਪ ਗੁਰੂ ਨੂੰ ਸਮਰਪਿਤ ਕਰਨਾ, ਪੈਰੀ ਪੈਣਾ, ਨਮਸਕਾਰ ਕਰਨੀ। ਗੁਰੂ ਦੇ ਚਰਨਾਂ 'ਤੇ ਨਮਸਕਾਰ ਕਰੀਏ। ਡੰਡੌਤ ਬੰਦਨ ਅਨੇਕ ਵਾਰ ਸਰਬ ਕਲਾ ਸਮਰੱਥ, ਇੱਕ ਵਾਰ ਨਹੀਂ, ਦੋ ਵਾਰ ਨਹੀਂ। ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰੂ ਨੂੰ ਡੰਡੌਤ ਕਰੀਏ, ਔਰ ਵਾਰ ਵਾਰ ਕਰੀਏ, ਵਾਰ ਵਾਰ ਕਰੀਏ, ਅਨੇਕਾਂ ਵਾਰ। ਅਨੇਕ ਦਾ ਭਾਵ ਹੈ ਅਣਗਿਣਤ, ਗਿਣਤੀ ਤੋਂ ਪਰਾਂ। ਕਿਹਨੂੰ ਡੰਡੌਤ ਕਰੀਏ? ਸਰਬ ਕਲਾ ਸਮਰੱਥ, ਕਲਾ ਸ਼ਕਤੀ ਨੂੰ ਕਹਿੰਦੇ ਨੇ। ਸਰਬ ਦਾ ਭਾਵ ਹੈ ਸਾਰੀਆਂ ਸ਼ਕਤੀਆਂ, ਸਾਰੀਆਂ ਕਲਾ, ਗਿਣਤੀ ਵਾਲੀਆਂ ਕਲਾ ਨਹੀਂ। ਕੋਈ 10 ਕਲਾ, ਕੋਈ 12 ਕਲਾ, ਕੋਈ 16 ਕਲਾ, ਉਹ ਨਹੀਂ। ਸਰਬ ਕਲਾ ਸਮਰੱਥ, ਡੰਡੌਤ ਉਹਦੇ ਅੱਗੇ ਕਰੀਏ ਜੋ ਸਰਬ ਕਲਾ ਸਮਰੱਥ ਹੈ, ਅਤੇ ਨਾਲ ਬੇਨਤੀ ਕਰੀਏ ਡੋਲਣ 'ਤੇ ਰਾਖੋ ਪ੍ਰਭੂ। ਹੇ ਰੱਬ ਜੀ, ਅਸੀਂ ਤੈਨੂੰ ਨਮਸਕਾਰ ਕਰਦੇ ਹਾਂ, ਡੰਡੌਤ ਕਰਦੇ ਹਾਂ, ਅਤੇ ਤੁਸੀਂ ਸਾਡੇ 'ਤੇ ਕਿਰਪਾ ਕਰੋ, ਡੋਲਣ ਤੋਂ ਰੱਖ ਲਓ। ਰੱਖੋ ਕਿਵੇਂ? ਨਾਨਕ ਦੇ ਕਰ ਹੱਥ, ਆਪਣਾ ਹੱਥ ਦੇ ਕੇ ਬਚਾਓ।
ਜਿਵੇਂ ਕੋਈ ਬੇੜਾ ਡੋਲਦਾ ਹੋਵੇ ਨਾ, ਡੁੱਬਦਾ ਹੋਵੇ ਅਤੇ ਉਹਨੂੰ ਕੋਈ ਸਹਾਰਾ ਦੇ ਦੇਵੇ। ਉਹ ਮੱਝ ਧਾਰ ਵਿੱਚ ਡੁੱਬਣ ਤੋਂ ਬਚ ਜਾਏਗਾ, ਤਰ ਜਾਏਗਾ ਉਹ ਬੇੜਾ, ਕਦੋਂ? ਜਦੋਂ ਕੋਈ ਹੱਥ ਦੇ ਕੇ ਰੱਖੇ, ਸਹਾਰਾ ਦੇਵੇ। ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ, ਚਰਨ ਕਮਲ ਮਨ ਰਿਹਾ ਸਮਾਏ। ਭਗਤ ਕਬੀਰ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ ਬੋਲ ਹੈ। ਗੰਗ ਗੁਸਾਇਨ ਗੈਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਫਿਰ ਬੋਲ ਆਉਂਦਾ, ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿੱਤ ਰਹੇ ਉਹ ਸਮਾਏ। ਇਹ ਅਰਦਾਸ ਦੇ ਰੂਪ ਵਿੱਚ ਜਦੋਂ ਬੋਲ ਆਖੇ ਤਾਂ ਫਿਰ ਕਬੀਰ ਸਾਹਿਬ ਕਹਿੰਦੇ ਨੇ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ। ਗੰਗਾ ਦੀਆਂ ਲਹਿਰਾਂ ਨੇ ਜਿਸ ਜੰਜੀਰ ਦੇ ਨਾਲ ਬੰਨੇ ਸੀ ਨਾ ਹੱਥ ਪੈਰ, ਸੁੱਟਿਆ ਸੀ ਗੰਗਾ ਵਿੱਚ। ਲਹਿਰਾਂ ਨੇ ਡੋਬਣ ਦੀ ਥਾਂ 'ਤੇ ਤਾਰ ਦਿੱਤਾ ਅਤੇ ਉਹ ਜੰਜੀਰ ਟੁੱਟ ਗਈ। ਭਗਤ ਕਬੀਰ ਜੀ ਕਹਿੰਦੇ ਨੇ, ਜਲ ਵਿੱਚ ਥਲ ਵਿੱਚ ਰੱਖਣ ਵਾਲਾ ਤਾਂ ਉਹ ਰੱਬ ਆਪ ਹੀ ਹੈ, ਪਰਮਾਤਮਾ ਆਪ ਹੈ। ਇਸ ਕਰਕੇ ਉਸ ਨੂੰ ਨਮਸਕਾਰ ਕਰੀਏ। ਪਾ ਗੁਰ ਪਾਰ ਬ੍ਰਹਮ ਸਦਾ ਨਮਸਕਾਰੋ। ਐਸੇ ਗੁਰੂ ਨੂੰ ਰੱਬ ਦਾ ਰੂਪ ਜਾਣ ਕੇ ਨਮਸਕਾਰ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਸਿੱਖਾਂ ਨੇ, ਸੰਗਤਾਂ ਨੇ ਗੁਰੂ ਰਾਮਦਾਸ ਜੀ ਨੂੰ ਗੁਰੂ ਰੂਪ, ਰੱਬ ਦਾ ਰੂਪ, ਪਰਮਾਤਮਾ ਦਾ ਰੂਪ ਜਾਣ ਕੇ ਡੰਡੌਤ ਕੀਤੀ ਸੀ, ਨਮਸਕਾਰ ਕੀਤੀ ਸੀ। ਇਹ ਜਿਹੜੀ ਰਾਮਕਲੀ ਕੀ ਵਾਰ ਹੈ, ਉਹਦੇ ਰਾਹੀਂ ਉਹਨਾਂ ਦੇ ਪ੍ਰਥਾਏ ਬੋਲ ਆਉਂਦੇ ਹਨ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰੇ ਹੈ। ਸਿੱਖਾਂ ਨੇ, ਸੰਗਤਾਂ ਨੇ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪਾਰ ਬ੍ਰਹਮ ਸਮਝ ਕੇ, ਪਾਰ ਬ੍ਰਹਮ ਪਰਮਾਤਮਾ ਦਾ ਰੂਪ ਜਾਣ ਕੇ ਨਮਸਕਾਰਿਆ, ਨਮਸਕਾਰ ਕੀਤੀ। ਜਿਹੜੇ ਸਿੱਖ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਦਰ 'ਤੇ ਆਉਂਦੇ ਸਨ, ਉਹਨਾਂ ਨੇ ਇਸ ਗੱਲ ਨੂੰ ਦ੍ਰਿੜ ਕਰ ਲਿਆ ਸੀ ਕਿ ਗੁਰੂ ਰਾਮਦਾਸ ਹੀ ਰੱਬ ਦਾ ਰੂਪ ਨੇ, ਪਰਮਾਤਮਾ ਦਾ ਰੂਪ ਨੇ। ਕਹਿੰਦੇ ਗੁਰੂ ਰਾਮਦਾਸ, ਅਸਥਾਨ ਬੜਾ ਮਹਾਨ ਹੈ ਜਿੱਥੇ ਤੁਸੀਂ ਬੈਠਦੇ ਹੋ, ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸ਼ਕਾਰੇ ਹੈ। ਧੰਨ ਹੈ ਉਹ ਸਥਾਨ ਜਿੱਥੇ ਤੁਸੀਂ ਬੈਠਦੇ ਹੋ, ਅਤੇ ਗੁਰੂ ਰਾਮਦਾਸ, ਜੋ ਕੁਝ ਵੀ ਤੁਸੀਂ ਬਣਾਇਆ ਹੈ, ਪਸਾਰਿਆ ਹੈ, ਇਹ ਸੱਚੀ ਹੈ। ਇਹਦੇ ਵਿੱਚ ਰੰਚਕ ਮਾਤਰ ਵੀ ਕੂੜ ਨਹੀਂ ਹੈ, ਝੂਠ ਨਹੀਂ ਹੈ, ਸੱਚ ਤੇਰਾ ਪੇਸ਼ਕਾਰਿਆ, ਪੇਸ਼ਕਾਰੀ। ਜੋ ਕੁਝ ਤੁਸੀਂ ਬਣਾਇਆ ਹੈ, ਜੋ ਕੁਝ ਤੁਸੀਂ ਕੀਤਾ ਹੈ, ਇਹ ਸੱਚ ਹੀ ਸੱਚ ਹੈ। ਫਿਰ ਅੱਗੇ ਚੱਲ ਕੇ ਬੋਲ ਆਏਗਾ, ਅਟਲ ਅਥਾ ਅਤੋਲ ਤੂੰ, ਤੇਰਾ ਅੰਤ ਨਾ ਪਾਰਾ ਵਾਰਿਆ। ਤੂੰ ਅਟਲ ਹੈ, ਦ੍ਰਿੜ ਨਿਸ਼ਚੇ ਵਾਲਾ, ਅਤੋਲ ਤੋਲਣ ਤੋਂ ਪਰਾਂ ਹੈ। ਅਟਲ ਅਥਾ ਅਤੋਲ ਤੂੰ, ਤੇਰਾ ਅੰਤ ਨਾ ਪਾਰਾ ਵਾਰਿਆ, ਤੇਰਾ ਕੋਈ ਪਾਰਾਵਾਰ ਨਹੀਂ ਹੈ, ਤੇਰਾ ਕੋਈ ਅੰਤ ਨਹੀਂ ਹੈ। ਸੋ ਅੱਜ ਦੇ ਇਹਨਾਂ ਬੋਲਾਂ ਦੇ ਰਾਹੀਂ ਗੁਰੂ ਅਰਜਨ ਦੇਵ ਕਹਿੰਦੇ, ਗੁਰ ਕੇ ਚਰਨ ਹਿਰਦੈ ਲੈ ਧਾਰੋ, ਗੁਰਪਾਰ ਬ੍ਰਹਮ ਸਦਾ ਨਮਸਕਾਰੋ। ਫਿਰ ਕਹਿੰਦੇ, ਮਤ ਕੋ ਭਰਮ ਭੁੱਲੈ ਸੰਸਾਰ। ਹੇ ਭਾਈ, ਮਤਾ ਕੋਈ ਕਿਸੇ ਵਹਿਮ ਵਿੱਚ ਰਵੇ, ਭਰਮ ਵਿੱਚ ਰਵੇ, ਭੁਲੇਖੇ ਵਿੱਚ ਰਵੇ, ਉਹ ਕਿਹੜਾ ਭਰਮ? ਕਿ ਗੁਰੂ ਤੋਂ ਬਿਨਾਂ ਹੀ ਸਾਡਾ ਭਲਾ ਹੋ ਜਾਏਗਾ, ਗੁਰੂ ਤੋਂ ਬਿਨਾਂ ਹੀ ਸਾਡਾ ਜੀਵਨ ਸਫਲ ਹੋ ਜਾਏਗਾ, ਇਹ ਭਰਮ ਨਹੀਂ ਰਹਿਣਾ ਚਾਹੀਦਾ, ਇਸ ਭਰਮ ਵਿੱਚ ਨਹੀਂ ਪੈਣਾ ਚਾਹੀਦਾ।
ਸੰਸਾਰ ਵਿੱਚ ਜਗਤ ਵਿੱਚ ਕੋਈ ਇਹ ਭਰਮ ਨਾ ਪੈਦਾ ਕਰੇ, ਗੁਰਬਿਨ ਕੋਈ ਨਾ ਉਤਰ ਸਪਾਰ। ਸਤਿਗੁਰੂ ਕਹਿੰਦੇ ਗੁਰੂ ਤੋਂ ਬਿਨਾਂ ਇਸ ਭਵ ਸਾਗਰ ਤੋਂ ਪਾਰ ਕੋਈ ਨਹੀਂ ਉਤਰੇਗਾ। ਤੈਨੂੰ ਗੁਰੂ ਧਾਰਨ ਕਰਨਾ ਹੀ ਪਵੇਗਾ, ਗੁਰੂ ਦਾ ਸ਼ਿਸ਼ ਬਣਨਾ ਹੀ ਪਵੇਗਾ। ਗੁਰੂ ਧਾਰਨਾ ਕਰਨੀ ਅਤਿ ਲਾਜ਼ਮੀ ਹੈ। ਗੁਰੂ ਧਾਰਨ ਕੀ ਹੈ? ਗੁਰੂ ਦਾ ਹੋ ਜਾਣਾ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾਹੀਂ ਹੋਰ। ਇਸ ਤਰ੍ਹਾਂ ਦੇ ਬੋਲ ਆਉਂਦੇ ਨੇ ਸਤਿਗੁਰੂ ਦੀ ਬਾਣੀ ਦੇ ਅੰਦਰ। ਗੁਰੂ ਤੋਂ ਬਿਨਾਂ ਹੋਰ ਕੋਈ ਦਿਸਦਾ ਵੀ ਨਹੀਂ ਹੈ, ਕੋਈ ਸਹਾਰਾ ਹੈ ਨਹੀਂ। ਇਸ ਕਰਕੇ ਸਤਿਗੁਰੂ ਕਹਿੰਦੇ ਗੁਰਬਿਨ ਕੋਈ ਨਾ ਉਤਰ ਸਪਾਰ। ਗੁਰੂ ਤੋਂ ਬਿਨਾਂ ਕੋਈ ਪਾਰ ਨਹੀਂ ਲੰਘ ਸਕਦਾ, ਪਾਰ ਉਤਾਰਾ ਹੋ ਨਹੀਂ ਸਕਦਾ। ਰਹਾਉ ਭੁੱਲੇ ਕਉ ਗੁਰ ਮਾਰਗ ਪਾਇਆ। ਗੁਰੂ ਪਰਉਪਕਾਰ ਕਰਦਾ ਹੈ, ਗੁਰੂ ਦੀ ਨਜ਼ਰ ਹੁੰਦੀ ਹੈ। ਭੁੱਲਿਆ ਹੋਇਆਂ ਨੂੰ ਗੁਰੂ ਕਿਰਪਾ ਕਰਕੇ ਮਾਰਗ 'ਤੇ ਪਾ ਦਿੰਦਾ ਹੈ, ਰਸਤੇ 'ਤੇ ਪਾ ਦਿੰਦਾ ਹੈ। ਕਿਹੜਾ ਮਾਰਗ? ਰੱਬ ਦਾ ਮਾਰਗ, ਪਰਮਾਤਮਾ ਦਾ ਮਾਰਗ, ਸੱਚ ਦਾ ਮਾਰਗ, ਭਗਤੀ ਦਾ ਮਾਰਗ, ਇਹ ਵੀ ਇੱਕ ਮਾਰਗ ਹੈ, ਰਸਤਾ ਹੈ। ਜਿਵੇਂ ਤੁਰਨ ਵਾਸਤੇ ਮਾਰਗ ਹੈ, ਰਸਤਾ ਹੈ, ਉਹ ਕਿਸੇ ਮੰਜ਼ਿਲ ਦੇ ਨਾਲ ਜੁੜਿਆ ਹੋਇਆ ਹੈ। ਉਸ ਰੱਬ ਦੇ ਦਰ 'ਤੇ ਜਾਣ ਵਾਸਤੇ ਸਿੱਖੀ ਦਾ ਮਾਰਗ, ਭਗਤੀ ਦਾ ਮਾਰਗ ਹੈ। ਅਤੇ ਭੁੱਲਿਆ ਹੋਇਆਂ ਨੂੰ, ਭਟਕਿਆ ਹੋਇਆਂ ਨੂੰ ਇਸ ਮਾਰਗ 'ਤੇ ਗੁਰੂ ਹੀ ਕਿਰਪਾ ਕਰਕੇ ਤੋਰਦਾ ਹੈ। ਭੁੱਲੇ ਕਉ ਗੁਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਗੁਰੂ ਨੇ ਰਹਿਮਤ ਕੀਤੀ, ਹਰੀ ਨੇ ਬਖਸ਼ਿਸ਼ ਕਰ ਦਿੱਤੀ। ਅਵਰ ਦਾ ਭਾਵ ਹੈ ਹੋਰ ਸਾਰੇ ਆਸਰੇ ਪਰਨੇ, ਤਿਆਗ ਕੇ ਛੱਡ ਕੇ ਭਗਤੀ ਲਾਇਆ, ਆਪ ਹੀ ਆਪਣੀ ਭਗਤੀ ਵਿੱਚ ਜੋੜ ਲਿਆ ਹੈ, ਲਾ ਲਿਆ ਹੈ। ਆਪਣੀ ਭਗਤੀ ਵਿੱਚ ਉਹਨੇ ਆਪੇ ਹੀ ਲਾਇਆ ਹੋਇਆ। ਜਨਮ ਮਰਨ ਕੀ ਤਰਾਸ਼ ਮਿਟਾਈ, ਮਿਟ ਗਈ ਉਹ ਤ੍ਰਿਸ਼ਨਾ ਡਰ। ਇੱਕ ਤ੍ਰਿਸ਼ਨਾ ਹੁੰਦੀ ਹੈ, ਇੱਕ ਤਰਾਸ਼ ਹੁੰਦਾ ਹੈ। ਤਰਾਸ਼ ਦਾ ਭਾਵ ਹੈ ਡਰ, ਤ੍ਰਿਸ਼ਨਾ ਦਾ ਭਾਵ ਹੈ ਪਿਆਸ, ਭੁੱਖ। ਇਹ ਦੋ ਬੋਲ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਤ੍ਰਿਸ਼ ਵੀ ਆ ਜਾਂਦਾ ਹੈ, ਤ੍ਰਿਸ਼ਨਾ ਵੀ ਆ ਜਾਂਦਾ ਹੈ, ਔਰ ਤਰਾਸ਼ ਵੀ ਆ ਜਾਂਦਾ ਹੈ। ਤਰਾਸ਼ ਡਰ ਨੂੰ ਕਹਿੰਦੇ ਨੇ, ਖੌਫ ਨੂੰ ਆਖਦੇ ਨੇ। ਤਰਾਸ਼ ਕੀ ਹੈ? ਖੌਫ। ਕੋਈ ਡਰ ਹੋਣਾ, ਕੋਈ ਖੌਫ ਹੋਣਾ, ਕੋਈ ਚਿੰਤਾ ਹੋਣੀ, ਕੋਈ ਝੋਰਾ ਲੱਗਾ ਰਹਿਣਾ, ਭੈ ਭੀਤ ਹੋ ਜਾਣਾ, ਇਹਨੂੰ ਕਹਿੰਦੇ ਨੇ ਤਰਾਸ਼। ਇਹ ਜਿਹੜੀ ਮਨ ਦੇ ਅੰਦਰ ਤਰਾਸ਼ ਹੈ, ਡਰ ਹੈ, ਇਹ ਤਾਂ ਹਰ ਵੇਲੇ ਹਰੇਕ ਜੀਵ ਦੇ ਅੰਦਰ ਬਣੀ ਰਹਿੰਦੀ ਹੈ। ਪਰ ਜਨਮ ਮਰਨ ਕੀ ਤਰਾਸ਼, ਜਨਮ ਤੋਂ ਲੈ ਕੇ ਮੌਤ ਤੱਕ ਕੋਈ ਵੀ ਜਿਹੜੀ ਤਰਾਸ਼ ਹੈ, ਇਹ ਮਿਟਾਉਂਦਾ ਹੈ ਗੁਰੂ। ਗੁਰਪੂਰੇ ਕੀ ਬੇਅੰਤ ਵਡਾਈ, ਇਹ ਗੁਰੂ ਦੀ ਵਡਿਆਈ ਹੈ। ਵਡੱਪਣ, ਵਡਾਈ ਦਾ ਭਾਵ ਹੈ ਵਡੱਪਣ, ਵੱਡਾਪਣ। ਵਡਿਆਈ, ਵਡਾਈ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬਹੁਤ। ਵਡਿਆਈ ਦਾ ਭਾਵ ਉਸਤਤ ਵੀ ਕਰ ਸਕਦੇ ਹਾਂ, ਉਸਤਤ ਕਰਨੀ, ਵਡਿਆਈ ਕਰਨੀ। ਔਰ ਇੱਥੇ ਵਡਾਈ ਦਾ ਭਾਵ ਹੈ ਵੱਡਾਪਣ, ਵਡੱਪਣ। ਵਡੱਪਣ ਕੀ ਹੁੰਦਾ ਹੈ? ਜਿਸ ਤਰ੍ਹਾਂ ਕੋਈ ਉੱਤਮ ਪੁਰਸ਼ ਹੁੰਦਾ ਹੈ ਨਾ, ਉਹਦਾ ਵੱਡਾਪਣ ਹੁੰਦਾ ਹੈ ਕਿਸੇ 'ਤੇ ਪਰਉਪਕਾਰ ਕਰਨਾ, ਨਦਰ ਕਰਨੀ, ਬਖਸ਼ਿਸ਼ ਕਰਨੀ, ਕਿਰਪਾ ਕਰਨੀ। ਵੱਡੇ ਦਾ ਇਹ ਫਰਜ਼ ਵੀ ਹੈ, ਵੱਡੇ ਦਾ ਇਹ ਵਡੱਪਣ ਵੀ ਹੈ। ਵੱਡੇ ਕੀਆਂ ਵਡਿਆਈਆਂ, ਵੱਡੇ ਦੀਆਂ ਇੰਨੀਆਂ ਵਡਿਆਈਆਂ ਬਖਸ਼ਾਂ ਨੇ, ਕਿਛ ਕਹਿਣਾ ਕਹਿਣ ਨਾ ਜਾਈ, ਜੋ ਕਹਿਣ ਵਿੱਚ ਨਹੀਂ ਹਨ। ਉਸ ਵੱਡੇ ਦੀਆਂ ਵਡਿਆਈਆਂ ਕਥਨ ਵਿੱਚ ਨਹੀਂ ਆਉਂਦੀਆਂ, ਆਖਣ ਵਿੱਚ ਨਹੀਂ ਆਉਂਦੀਆਂ, ਉਹਨਾਂ ਨੂੰ ਕਿਹਾ ਨਹੀਂ ਜਾ ਸਕਦਾ, ਆਖਿਆ ਨਹੀਂ ਜਾ ਸਕਦਾ। ਸੋ ਕਰਤਾ, ਉਹ ਕਰਤਾ ਹੈ, ਕਾਦਰ ਵੀ ਹੈ, ਕਰੀਮ ਵੀ ਹੈ। ਦੇ ਜੀਆਂ ਰਿਜ਼ਕ ਸੰਭਾਈ,
ਉਹਦਾ ਵੱਡਾਪਣ ਇਹ ਹੈ ਕਰਤਾ ਕਰੀਮ ਕਾਦਰ ਇਹ ਗੁਣਾਂ ਦੇ ਨਾਲ ਨਾਲ ਜੀਵਾਂ ਨੂੰ ਰਿਜ਼ਕ ਵੀ ਦਿੰਦਾ ਹੈ। ਸਤਿਗੁਰੂ ਕਹਿੰਦੇ ਨੇ ਇਹ ਤਾਂ ਉਹਦਾ ਪਰਉਪਕਾਰ ਹੈ, ਜਨਮ ਮਰਨ ਕੀ ਤਰਾਸ਼ ਮਿਟਾਈ, ਗੁਰਪੂਰੇ ਕੀ ਬੇਅੰਤ ਵਡਾਈ, ਗੁਰਪ੍ਰਸਾਦ ਉਰਦ ਕਮਲ ਵਿਗਾਸ। ਗੁਰਪ੍ਰਸਾਦ ਦਾ ਭਾਵ ਹੈ ਗੁਰੂ ਦੀ ਕਿਰਪਾ। ਉਰਦ ਕਮਲ, ਕਮਲ ਦਾ ਫੁੱਲ ਹੁੰਦਾ ਨਾ ਚਿੱਕੜ ਦੇ ਵਿੱਚ, ਉਰਦ ਦਾ ਭਾਵ ਹੈ ਜਿਹੜਾ ਉਲਟਾ ਹੋ ਜਾਏ, ਉਲਟਾ ਕਮਲ ਦਾ ਫੁੱਲ ਹੋ ਜਾਏ। ਉਹਦੇ ਉੱਤੇ ਫਿਰ ਸੂਰਜ ਦੀ ਕਿਰਨ ਨਹੀਂ ਪੈਂਦੀ, ਪਰ ਗੁਰੂ ਤਾਂ ਉਲਟੇ ਹੋਏ ਹਿਰਦੇ ਰੂਪੀ ਕਮਲ ਨੂੰ ਸਿੱਧਾ ਕਰ ਦਿੰਦਾ, ਪ੍ਰਗਾਸ ਕਰ ਦਿੰਦਾ। ਗੁਰਪ੍ਰਸਾਦ ਉਰਦ ਕਮਲ ਵਿਗਾਸ, ਅੰਧਕਾਰ ਮੈਂ ਭਇਆ ਪ੍ਰਗਾਸ। ਪ੍ਰਗਾਸ ਦਾ ਭਾਵ ਹੈ ਚਾਨਣ, ਅੰਧਕਾਰ ਦਾ ਭਾਵ ਹੈ ਘੁੱਪ ਅੰਧੇਰਾ। ਜਿਵੇਂ ਘੁੱਪ ਅੰਧੇਰਾ ਹੁੰਦਾ ਨਾ ਅਤੇ ਅਚਾਨਕ ਹੀ ਰੋਸ਼ਨੀ ਹੋ ਜਾਏ, ਪ੍ਰਕਾਸ਼ ਹੋ ਜਾਏ, ਚਾਨਣ ਹੋ ਜਾਏ। ਹਿਰਦੇ ਰੂਪੀ ਉਲਟੇ ਕਮਲ ਦੇ ਉੱਤੇ ਗੁਰੂ ਦੇ ਗਿਆਨ ਦੀਆਂ ਕਿਰਨਾਂ ਪੈਂਦੀਆਂ ਨੇ ਅਤੇ ਗੁਰੂ ਅਰਜਨ ਦੇਵ ਜੀ ਕਿਰਪਾ ਕਰ ਰਹੇ ਨੇ। ਅੰਧਕਾਰ ਮੈਂ ਭਇਆ ਪ੍ਰਗਾਸ, ਜਿਨ ਕੀਆ ਸੋ ਗੁਰ ਤੇ ਜਾਣਿਆ, ਗੁਰ ਕਿਰਪਾ ਤੇ ਮੁਗਧ ਮਨ ਮਾਨਿਆ। ਜਿਨ ਕੀਆ ਸੋ ਗੁਰ ਤੇ ਜਾਣਿਆ, ਗੁਰੂ ਤੋਂ ਕੀ ਜਾਣਿਆ ਹੈ ਕਿ ਜੋ ਕੁਝ ਕੀਆ ਹੈ ਉਸ ਰੱਬ ਨੇ ਕੀਤਾ ਹੈ, ਪਰਮਾਤਮਾ ਨੇ ਕੀਤਾ ਹੈ, ਉਹਦੇ ਰਾਹੀਂ ਹੋ ਰਿਹਾ ਹੈ। ਜੋ ਕੁਝ ਵੀ ਹੋ ਰਿਹਾ ਹੈ ਇਹ ਸਮਝ ਗੁਰੂ ਦਿੰਦਾ ਹੈ ਕਿ ਪਰਮਾਤਮਾ ਦੇ ਰਾਹੀਂ ਹੋ ਰਿਹਾ ਹੈ। ਗੁਰ ਕਿਰਪਾ ਤੇ ਮੁਗਧ, ਮੁਗਧ ਦਾ ਭਾਵ ਕੀ ਹੈ, ਮੂਰਖ ਮਨ ਮਾਨਿਆ। ਇਹ ਮੁਗਧ ਜਿਹੜਾ ਮਨ ਸੀ, ਮੂਰਖ ਮਨ, ਹੁਣ ਗੁਰੂ ਦੇ ਸ਼ਬਦ ਦੇ ਵਿੱਚ ਪਤੀਜ ਗਿਆ ਹੈ, ਮਨ ਕਰਕੇ ਮੰਨ ਲਿਆ ਹੈ। ਗੁਰ ਕਰਤਾ ਗੁਰ ਕਰਨੇ ਯੋਗ, ਗੁਰੂ ਕਰਤਾ ਹੈ, ਗੁਰੂ ਹੀ ਸਾਰਾ ਕੁਝ ਕਰਨ ਦੇ ਯੋਗ ਹੈ। ਗੁਰ ਕਰਨੇ ਯੋਗ ਦਾ ਭਾਵ ਕੀ ਹੈ, ਕੁਝ ਕਰਨ ਯੋਗਾ, ਆਪਾਂ ਕਹਿੰਦੇ ਹਾਂ ਕਰਨ ਯੋਗਾ ਹੋਵੇਗਾ ਤਾਂ ਹੀ ਕਰੇਗਾ, ਯੋਗਤਾ ਵੀ ਕਹਿ ਸਕਦੇ ਹਾਂ, ਕੁਝ ਕਰਨ ਦਾ ਯੋਗ ਹੋਵੇ, ਯੋਗਤਾ ਹੋਵੇ। ਗੁਰੂ ਹੀ ਕਰਤਾ ਪੁਰਖ ਦਾ ਰੂਪ ਹੈ ਅਤੇ ਸਾਰਾ ਕੁਝ ਕਰਨ ਦੀ ਯੋਗਤਾ ਗੁਰੂ ਦੇ ਅੰਦਰ ਹੈ। ਗੁਰ ਪਰਮੇਸ਼ਰ ਹੈ ਭੀ ਹੋਗ, ਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਹੀ ਰੂਪ ਹੈ। ਹੈ ਦਾ ਭਾਵ ਪਹਿਲਾਂ ਵੀ ਸੀ, ਹੁਣ ਵੀ ਹੈ, ਹੋਗ ਦਾ ਭਾਵ ਅੱਗੇ ਵੀ ਹੋਏਗਾ। ਤਿੰਨ ਰੂਪ ਹੋ ਗਏ, ਗੁਰ ਪਰਮੇਸ਼ਰ ਹੈ, ਹੈ ਭੀ ਹੋਗ, ਪਹਿਲਾਂ ਵੀ ਸੀ, ਹੁਣ ਵੀ ਹੈ, ਹੋਗ ਦਾ ਭਾਵ ਹੈ ਅੱਗੇ ਵੀ ਹੋਵੇਗਾ। ਇਹ ਨਹੀਂ ਕਿ ਉਹ ਕਦੇ ਹੁੰਦਾ ਹੈ ਕਦੇ ਨਹੀਂ ਹੁੰਦਾ, ਐਸਾ ਨਹੀਂ ਹੈ। ਉਹ ਤਾਂ ਹਰ ਵੇਲੇ ਹੈ, ਹਰ ਸਮੇਂ ਹੈ, ਹੁਣ ਵੀ ਹੈ, ਪਹਿਲਾਂ ਵੀ ਸੀ, ਅੱਗੇ ਵੀ ਹੋਏਗਾ। ਕਹੋ ਨਾਨਕ ਪ੍ਰਭ ਇਹ ਜਨਾਈ, ਜਨਾਈ ਦਾ ਭਾਵ ਕੀ ਹੈ, ਜਣਾ ਦੇਣਾ, ਸਮਝਾ ਦੇਣਾ, ਦੱਸ ਦੇਣਾ। ਗੁਰੂ ਨੇ ਕਿਰਪਾ ਕਰਕੇ ਇਹ ਜਣਾ ਦਿੱਤਾ ਹੈ, ਸਮਝਾ ਦਿੱਤਾ ਹੈ। ਬਿਨ ਗੁਰ ਮੁਕਤ ਨਾ ਪਾਈਏ ਭਾਈ, ਹੇ ਭਾਈ ਗੁਰੂ ਤੋਂ ਬਿਨਾਂ ਖਲਾਸੀ ਨਹੀਂ ਹੈ, ਗੁਰੂ ਤੋਂ ਬਿਨਾਂ ਮੁਕਤ ਨਹੀਂ ਹੋ ਸਕੀਦਾ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਹੋਈਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨੀ। ਆਓ ਗੁਰਬਾਣੀ ਕੀਰਤਨ ਨਾਲ ਜੁੜਨਾ ਕਰੀਏ ਜੀ। ਭਾਈ ਸਾਹਿਬ ਜੀ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਏਕਾ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵ ਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰਾ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਸ ਹੈ ਜਿਸ ਦੇਹੇ ਸੋ ਪਾਵੈ ਸਦਾ ਸਿਫਤਾ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਕਨੇਰਾ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨੇਸ਼ਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਉਤੇਤਾ ਕਰ ਸੁਭਾਗੈ ਕਰ ਸੁਭਾਗੇ ਸ਼ਬਦ ਵਾਜੇ ਕਲਾ ਜੇਤਾ ਕਰ ਧਾਰੀਆ ਪੰਚ ਦੂਤ ਤੁਦਵਾਸ ਕੀਤੇ ਕਾਲ ਕੰਟਕ ਮਾਰਿਆ

ਅਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ, ਸਗਲ ਵਿਸੂਰੈ ਦੁਖ ਰੋਗ ਸੰਤਾਪ ਉਤਰੈ। ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੈ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਿਹਾ ਪਰ ਪੂਰੇ। ਬਿਨਵੰਤ ਨਾਨਕ।

ਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈਂ ਤੂੰ ਰਖਵਾਲਾ ਸਦਾ ਸਦਾ ਹੁਣ ਤੁਧ ਧਿਆਈ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਾਵੈ ਤਾਹੇ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ਤਿਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਨਿਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ। ਉਦਮ ਮਤ ਪ੍ਰਵੰਤਰ ਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ ਜਿਉਂ ਨਟੂਆ ਤੰਤ ਬਜਾਵੈ ਤੰਤੀ ਤਿਉਂ ਬਾਜੇ ਜਨਾਂ ਦੇ ਮਹਾਂਵਾਕ ਅਨੁਸਾਰ ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ ਆਪਣੇ ਸੇਵਕ ਪਰਿਵਾਰਾਂ ਨੂੰ। ਸਤਿਗੁਰੂ ਜੀ ਉਹ ਭਲੇ ਉੱਦਮ ਬਖਸ਼ਿਸ਼ ਕੀਤੇ ਹਨ ਆਪ ਜੀ ਦੇ ਬਖਸ਼ੇ ਹੋਏ ਉੱਦਮ ਅਤੇ ਸਤਿਗੁਰੂ ਜੀ ਉਹ ਆਪ ਜੀ ਦੀ ਪ੍ਰੇਰਨਾ ਦਾ ਸਦਕਾ ਆਪ ਜੀ ਦੇ ਸੇਵਕ ਪਰਿਵਾਰਾਂ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਅਤੇ ਸਮੂਹ ਪਰਿਵਾਰਾਂ ਦੀ ਸਤਿਗੁਰੂ ਜੀ ਚੜ੍ਹਦੀ ਕਲਾ ਵਾਸਤੇ ਗੁਰੂ ਗ੍ਰੀਨ ਵਾਜ ਪਿਤਾ ਜੀ ਆਪ ਜੀ ਦੇ ਪਾਵਨ ਚਰਨਾਂ ਦਾ ਉਹ ਟਾਸਰਾ ਲੈਂਦੇ ਹੋਏ ਆਪ ਜੀ ਦੇ ਪਾਵਨ ਅਸਥਾਨਾਂ ਵਿਖੇ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਜਾ ਰਹੇ ਹਨ। ਸਤਿਗੁਰੂ ਕਿਰਪਾ ਕਰਨੀ ਆਗਿਆ ਬਖਸ਼ਿਸ਼ ਕਰਨੀ ਸਤਿਗੁਰੂ ਜੀ ਉਹ ਰਹਿਮਤਾਂ ਕਰਨੀਆਂ ਸੇਵਕ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕਰਕੇ ਸਤਿਗੁਰੂ ਜੀ ਤਿੰਨੋਂ ਦਿਨ ਆਪਣੀ ਸੇਵਾ ਆਪ ਲੈ ਲੈਣੀ ਰਹਿਮਤਾਂ ਕਰਨੀਆਂ ਸਤਿਗੁਰੂ ਜੀ ਉਹ ਸਮੂਹ ਸੇਵਕ ਪਰਿਵਾਰਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਿਸ਼ ਕਰਨੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਸਤਿਗੁਰੂ ਜੀ ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ ਕਰਨਾ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਆਪਣੀ ਅਸੀਸ ਬਖਸ਼ਦੇ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ ਸੁੱਖ ਹੋਵੇ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਪੰਥ।

ਵਾਹਿਗੁਰੂ ਸਾਹਿਬ ਜੀਓ। ਮੈਂ ਤਾਣ ਦੀਬਾਣ, ਤੂੰ ਹੈ ਮੇਰੇ ਸੁਆਮੀ।

ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ

ਨਾਨਕ ਕਰਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾਂ ਲਿਵਤਾਰ ਭੁੱਖੀਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿਸ ਸਿਆਣਪਨ ਲੱਖ ਹੋ ਹਿਤਾ ਇੱਕ ਨਾ ਚਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਰ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨੂ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ। ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਭਵਾਈ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹੈ ਨਾ ਕੋਈ। ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ। ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੇ ਪ੍ਰਵਾਹ। ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰੋ ਆਖੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ।

0: ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਿਆਹ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੀਸਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀਂ ਕਹਿਣਾ ਕਥਨ ਨਾ ਜਾਏ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਤੀਰਥ ਨਹਾਵਾ ਜੇ ਤਿਸ ਭਾਵਾ ਬਿਨ ਪਾਣੇ ਕੇ ਨਾਏ ਕਰੀ ਜੇ ਤੀਸਰ ਠੋ ਪਾਈ ਵੇਖਾਂ ਬਿਨ ਕਰਮਾਂ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਜੇ ਜੁਗ ਚਾਰੇ ਆਰ ਜਾ
1: ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ ਚੰਗਾ ਨਾਂ ਰਖਾਏ ਕਹਿ ਜਸ ਕੀਰਤ ਜਗ ਲਏ ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁੰਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋ ਅਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਭੁੱਖ ਸਾ ਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵਹਿ ਮਾਣ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾਂ ਗੁਣਾਂ ਕੇ ਗਾਹ ਸੁਣਿਆ ਸੇਖ ਪੀਰ ਪਾਤ ਸਾਹ ਸੁਣਿਆ ਅੰਧੇ ਪਾਵਹਿ ਰਾਹ ਸੁਣਿਆ ਹਾਥ ਹੋਵੇ ਅਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੋਹ ਝੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੇ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹਹਿ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹ ਹੁਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲਿਹ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕੋ ਵਾਓ ਤਿਸ ਤੇ ਹੋਏ ਲਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮਹੋ ਪਖ ਸਾਰ ਅਸੰਖ ਮੌਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ

ਜੀਵਨਹਾਰ ਮਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤਿੰਨ ਸੋਫੀਆ ਰਾਖਣ ਕਹੁ ਦਰਬਾਰ ਨਾਨਕ ਸਾਚੇ ਕਹੁ ਸੱਚ ਜਾਣ ਜਿੱਤ ਸੇਵਿਆਂ ਸੁਖ ਪਾਈਐ ਤੇਰੀ ਦਰਗਹਿ ਚੱਲੈ ਮਾਣ ਰਹਾਓ ਸੱਚ ਸਰਾ ਗੁੜ ਬਾਹਰਾ ਜਿਸ ਵਿੱਚ ਸੱਚਾ ਨਾਓ ਸੁਣਹਿ ਵਿਖਾਲਹਿ ਸੁਣਹਿ ਵਖਾਣਹਿ ਜੇਤੜੇ ਹਉ ਤਿੰਨ ਬਲਿਹਾਰੈ ਜਾਓ ਤਾਂ ਮਨ ਖੀਵਾ ਜਾਣੀਐ ਜਾਂ ਮਹਿਲੀ ਪਾਏ ਥਾਓ ਨਾਉ ਨੀਰ ਚੰਗਿਆਈਆਂ ਸੱਤ ਪਰਮਲ ਧਨਵਾਸ ਤਾਂ ਮੁੱਖ ਹੋਵੈ ਉਜਲਾ ਲੱਖ ਦਾਤੀ ਇੱਕ ਦਾਤ ਦੁੱਖ ਤਿਸੈ ਪੈ ਆਖੀਐ ਸੁਖ ਜਿਸੈ ਹੀ ਪਾਸ ਸੋ ਕਿਉਂ ਮਨਹੋਂ ਵਿਸਾਰੀਐ ਜਾਂ ਕੇ ਜੀ ਪ੍ਰਾਣ ਤਿਸ ਵਿਣ ਸਭ ਅਪਵਿੱਤਰ ਹੈ ਜੇਤਾ ਪਹਿਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪ੍ਰਵਾਨ ਸ੍ਰੀ ਰਾਗ ਮਹੱਲਾ ਪਹਿਲਾ ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਾ ਲਾਹ ਲਿਖ ਲਿਖ ਅੰਤ ਨਾ ਪਾਰਾ ਵਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ ਰਹਾਓ ਜਿੱਥੇ ਮਿਲਹਿ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ ਤਨ ਤਿੰਨ ਮੁੱਖ ਟਿੱਕੈ ਨਿਕਲ ਹੈ ਜਿਨ ਮਨ ਸੱਚਾ ਨਾਓ ਕਰਮ ਮਿਲੈ ਤਾਂ ਪਾਈਐ ਨਾਹੀ ਗੱਲੀ ਵਾਉ ਦੁਆਓ ਇੱਕ ਆਵਹਿ ਇੱਕ ਜਾਹੇ ਉੱਠ ਰੱਖੀਐ ਹੈ ਨਾਵ ਸਰਾ ਸਲਾਰ ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀਐ ਵਿਣ ਨਾਵੈ ਵੇਕਾਰ ਭੈ ਤੇਰੇ ਡਰ ਅਗਲਾ ਖੱਪ ਖੱਪ ਛਿੱਜੈ ਦੇਹੇ ਨਾਵ ਜਿਨ੍ਹਾਂ ਸੁਲਤਾਨ ਖਾਣ ਹੁੰਦੇ ਡਿੱਠੇ ਖੇਹੇ ਨਾਨਕ ਉੱਠੀ ਚੱਲਿਆ ਸਭ ਟੁੱਟੇ ਸਭ ਕੂੜੇ ਟੁੱਟੇ ਨੇਹੇ ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲੋਣੇ ਖੱਟ ਤੁਰਸੀ ਮੁੱਖ ਬੋਲਣਾ ਮਾਰਨ ਨਾਦ ਕੀਏ ਛੱਤੀ ਅੰਮ੍ਰਿਤ ਭਾਓ ਏਕ ਜਾ ਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿੱਤ ਖਾਧੈ ਤਨ ਪੀੜੀਐ ਮਨ ਮਹਿ ਚੱਲੇ ਵਿਕਾਰ ਰਹਾਓ ਰੱਤਾ ਪਹਿਨਣ ਮਨ ਰੱਤਾ ਸੋ ਪੇਦੀ ਸਤ ਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ ਕਰਮ ਬੰਦ ਸੰਤੋਖ ਕਾ ਧਨ ਜੋਬਣ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿੱਤ ਪੈਦੇ ਤਨ ਪੀੜੀਐ ਮਨ ਮਹਿ ਚੱਲੇ ਵਿਕਾਰ ਰਹਾਓ ਘੋੜੇ ਪਾਖਰ ਸੋਇਨੇ ਸਾਖਤ ਬੂਝਣ ਤੇਰੀ ਵਾਟ ਤਸਕਰ ਤੀਰ ਕਮਾਨ ਸਾਂਗ ਤੇਗ ਬੰਧ ਗੁਣ ਧਾਤ ਵਾਜਾ ਨੇਜਾ ਪਤ ਸਿਉਂ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ ਜਿੱਤ ਚੜਿਆ ਤਨ ਪੀੜੀਐ ਮਨ ਮਹਿ ਚੱਲੇ ਵਿਕਾਰ ਰਹਾਓ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਿਵਾਰ ਹੁਕਮ ਸੋਈ ਤੁਧ ਭਾਵ ਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ ਬਾਬਾ ਹੋਰ ਸੋਣਾ ਖੁਸ਼ੀ ਖੁਆਰ ਜਿੱਤ ਸੁੱਤੈ ਤਨ ਪੀੜੀਐ ਮਨ ਮਹਿ ਚੱਲੇ ਵਿਕਾਰ ਰਹਾਓ ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ ਅੜਸਠ ਤੀਰਥ ਕਾ ਮੁੱਖ ਟਿੱਕਾ ਤਿਤ ਘੱਟ ਮਤ ਵਿਗਾਸ ਉਹ ਮਤੀ ਸਾ ਲਾਹਣਾ ਸੱਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੋ ਵੇਰ ਕਮਾਈਐ ਕੂੜੈ ਕੂੜਾ ਜੋਰ ਰਹਾਓ ਪੂਜ ਲੱਗੈ ਪੀਰ ਆਖੀਐ ਸਭ ਮਿਲੈ ਸੰਸਾਰ ਨਾਉ ਸਦਾਏ ਆਪਣਾ ਹੋਵੈ ਸਿੱਧ ਸੁਮਾਰ ਜਾ ਪਤ ਲੇਖੈ ਨਾ ਪਵੈ ਸਭਾ ਪੂਜ ਖੁਆਰ ਜਿਨ ਕੋ ਸਤਿਗੁਰ ਥਾਪਿਆ ਤਿੰਨ ਮੇਟ ਨਾ ਸਕੈ ਕੋਏ ਉਹਨਾਂ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ ਨਾਉ ਪੂਜੀਐ ਨਾਉ ਮੰਨੀਐ ਅਖੰਡ ਸਦਾ ਸੱਚ ਸੋਏ ਖੇਹੂੰ ਖੇਰ ਲਾਈਐ ਤਾਂ ਜੀਓ ਕਿਹਾ ਹੋਏ ਜਲੀਆਂ ਸਭ ਸਿਆਣਪਾ ਉੱਠੀ ਚੱਲਿਆ ਰੋਏ ਨਾਨਕ ਨਾਮ ਵਿਸਾਰਿਆ ਦਰ ਗਿਆ ਕਿਆ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣ ਵੀਥਰੈ ਔਗੁਣਵੰਤੀ ਝੂਰ ਜੇ ਲੋੜ ਹੈ ਵਰ ਕਾਮਣੀ ਨਾ ਨਹਿ ਮਿਲੀਐ ਪਿਰ ਕੂਰ ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰ ਦੂਰ ਮੇਰੇ ਠਾਕੁਰ ਪੂਰੈ ਤਖਤ ਅਡੋਲ ਗੁਰਮੁਖ ਪੂਰਾ ਜੇ ਕਰੇ ਪਾਈਐ ਸੱਚ ਅਤੋਲ ਰਹਾਓ ਪ੍ਰਭ ਹਰਿਮੰਦਰ ਸੋਹਣਾ ਤਿਸ ਮਹਿ ਮਾਣਕ ਲਾਲ ਮੋਤੀ ਹੀਰਾ

0: ਕਰ ਨਿਰਮਲਾ, ਕੰਚਨ ਕੋਟ ਰੀ ਸਾਲ, ਬਿਨ ਪੌੜੀ ਗੜ ਕਿਉਂ ਚੜੋ, ਗੁਰ ਹਰ ਧਨ ਬਿਨ ਪੌੜੀ ਗੜ ਕਿਉਂ ਚੜੋ, ਗੁਰ ਹਰ ਧਿਆਨ ਨਿਹਾਲ, ਗੁਰ ਪੌੜੀ ਬੇੜੀ ਗੁਰੂ, ਗੁਰ ਤੁਲਹਾ ਹਰਨਾਉ, ਗੁਰ ਸਰ ਸਾਗਰ ਬੋਹਿਥੋ, ਗੁਰ ਤੀਰਥ ਦਰਿਆਓ, ਜੇ ਤਿਸ ਭਾਵੈ ਉਜਲੀ, ਸਤ ਸਰ ਨਹਾਵਣ ਜਾਓ, ਪੂਰੋ ਪੂਰੋ ਆਖੀਐ, ਪੂਰੈ ਤਖਤ ਨਿਵਾਸ, ਪੂਰੈ ਥਾਨ ਸੁਹਾਵਣੈ, ਪੂਰੈ ਆਸ ਨਿਰਾਸ, ਨਾਨਕ ਪੂਰਾ ਜੇ ਮਿਲੈ, ਕਿਉਂ ਘਾਟੈ ਗੁਣ ਤਾਸ, ਸ੍ਰੀ ਰਾਗ ਮਹੱਲਾ ਪਹਿਲਾ, ਆਵਹੋ ਭੈਣੇ ਗਲ ਮਿਲੈ ਅੰਕ ਸਹੇਲੀ ਸਹੇਲੜੀਆ, ਹਾਂ ਮਿਲ ਕੈ ਕਰਹਿ ਕਹਾਣੀਆਂ, ਸਮਰੱਥ ਕੰਥ ਕੀ ਆਹਾ, ਸਾਚੇ ਸਾਹਿਬ ਸੱਚ ਗੁਣ, ਔਗਣ ਸਭ ਅਸਾਹਾ, ਕਰਤਾ ਸਭ ਕੋ ਤੇਰੈ ਜੋਰ, ਏਕ ਸ਼ਬਦ ਵਿਚਾਰੀਐ, ਜਾਂ ਤੂੰ ਤਾਂ ਕਿਆ ਹੋਰ ਰਹਾਓ, ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ, ਸਹਿਜ ਸੰਤੋਖ ਸਿਗਾਰੀਆ, ਮਿੱਠਾ ਬੋਲਣੀ, ਪਰ ਰੀਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ, ਕੇਤੀਆਂ ਤੇਰੀਆਂ ਕੁਦਰਤੀ, ਕੇਵੜ ਤੇਰੀ ਦਾਤ, ਕੇਤੇ ਤੇਰੇ ਜੀ ਜੰਤ, ਸਿਫਤ ਕਰਹਿ ਦਿਨ ਰਾਤ, ਕੇਤੇ ਤੇਰੇ ਰੂਪ ਰੰਗ, ਕੇਤੇ ਜਾਤ ਅਜਾਤ, ਸੱਚ ਮਿਲੈ ਸੱਚ ਉਪਜੈ, ਸੱਚ ਮਹਿ ਸੱਚ ਸਮਾਏ, ਸੁਰਤ ਹੋਵੈ ਪਤ ਉਗਵੈ, ਗੁਰ ਬਚਨੀ ਭਉ ਖਾਏ, ਨਾਨਕ ਸੱਚਾ ਪਾਤਸ਼ਾਹੋ, ਆਪੇ ਲਏ ਮਿਲਾਏ, ਸ੍ਰੀ ਰਾਗ ਮਹੱਲਾ ਪਹਿਲਾ, ਭਲੀ ਸਰੀ ਜੇ ਉਬਰੀ, ਹੋਮੇ ਮੁਈ ਕਰਾਹ, ਦੂਤ ਲੱਗੇ ਫਿਰ ਚਾਕਰੀ, ਸਤਿਗੁਰ ਕਾ ਵਿਸਾਹ, ਕਲਪ ਤਿਆਗੀ ਬਾਦ ਹੈ, ਸੱਚਾ ਵੇ ਪਰਵਾਹ, ਮਨ ਰੇ ਸੱਚ ਮਿਲੈ ਭਉ ਜਾਏ, ਭੈ ਬਿਨ ਨਿਰਭਉ ਕਿਉਂ ਥੀਐ, ਗੁਰਮੁਖ ਸ਼ਬਦ ਸਮਾਏ ਰਹਾਉ, ਕੇਤਾ ਆਖਣ ਆਖੀਐ, ਆਖਣ ਤੋਟ ਨਾ ਹੋਏ, ਮੰਗਣ ਵਾਲੇ ਕੇਤੜੇ, ਦਾਤਾ ਏਕੋ ਸੋਏ, ਜਿਸ ਕੇ ਜੀ ਪ੍ਰਾਣ ਹੈ, ਮਨ ਵਸਿਆ ਸੁਖ ਹੋਏ, ਜਗ ਸੁਪਨਾ ਬਾਜੀ ਬਣੀ, ਖਿਨ ਮਹਿ ਖੇਲ ਲੇ ਖੇਲਾਏ, ਸੰਜੋਗੀ ਮਿਲ ਏਕ ਸੇ, ਵੇ ਜੋਗੀ ਉੱਠ ਜਾਏ, ਜੋ ਤਿਸ ਭਾਣਾ ਸੋ ਥੀਐ, ਅਵਰ ਨਾ ਕਰਨਾ ਜਾਏ, ਗੁਰਮੁਖ ਵਸਤ ਵੇ ਸਾਹੀਐ, ਸੱਚ ਵਖਰ ਸੱਚ ਰਾਸ, ਜਿੰਨੀ ਸੱਚ ਵਣੰਜਿਆ, ਗੁਰਪੂਰੇ ਸਾਬਾਸ, ਨਾਨਕ ਵਸਤ ਪਛਾਣ ਸੀ, ਸੱਚ ਸੌਦਾ ਜਿਸ ਪਾਸ, ਸ੍ਰੀ ਰਾਗ ਮਹੱਲਾ ਪਹਿਲਾ, ਧਾਤ ਮਿਲੈ ਫੁਣ ਧਾਤ ਕੋ, ਸਿਫਤੀ ਸਿਫਤ ਸਮਾਏ, ਲਾਲ ਗੁਲਾਲ ਗਹਿਬਰਾ, ਸੱਚਾ ਰੰਗ ਚੜਾਓ, ਸੱਚ ਮਿਲੈ ਸੰਤੋਖੀਆ, ਹਰ ਜਪ ਏਕੈ ਭਾਏ, ਭਾਈ ਰੇ ਸੰਤ ਜਨਾ ਕੀ ਰੇਣ, ਸੰਤ ਸਭਾ ਗੁਰ ਪਾਈਐ, ਮੁਕਤ ਪਦਾਰਥ ਧੇਨ ਰਹਾਓ, ਉੱਚੋ ਥਾਨ ਸੁਹਾਵਣਾ, ਉਪਰ ਮਹਿਲ ਮੁਰਾਰ, ਸੱਚ ਕਰਨੀ ਦੇ ਪਾਈਐ, ਦਰ ਕਰ ਮਹਿਲ ਪਿਆਰ, ਗੁਰਮੁਖ ਮਨ ਸਮਝਾਈਐ, ਆਤਮ ਰਾਮ ਵਿਚਾਰ, ਤ੍ਰੈਵਿਧ ਕਰਮ ਕਮਾਈਐ, ਆਸ ਅੰਦੇਸਾ ਹੋਏ, ਕਿਉਂ ਗੁਰ ਬਿਨ ਤ੍ਰੈ ਕੁਟੀ ਛੁੱਟ ਸੀ, ਸਹਿਜ ਮਿਲਿਆ ਸੁਖ ਹੋਏ, ਨਿਜ ਘਰ ਮੈਲ ਪਛਾਣੀਐ, ਨਦਰ ਕਰੇ ਮਲ ਧੋਏ, ਬਿਨ ਗੁਰ ਮੈਲ ਨਾ ਉਤਰੈ, ਬਿਨ ਹਰ ਕਿਉਂ ਘਰ ਵਾਸ, ਏਕੋ ਸ਼ਬਦ ਵਿਚਾਰੀਐ, ਅਵਰ ਤਿਆਗੈ ਆਸ, ਨਾਨਕ ਦੇਖ ਦਿਖਾਈਐ, ਹਉ ਸਦ ਬਲਿਹਾਰੈ ਜਾਸ, ਸ੍ਰੀ ਰਾਗ ਮਹੱਲਾ ਪਹਿਲਾ, ਤ੍ਰਿਗ ਜੀਵਨ ਦੋਹਾਗਣੀ, ਮੁੱਠੀ ਦੂਜੈ ਪਾਏ, ਕੱਲਰ ਕੇਰੀ ਕੰਧ ਜਿਉਂ, ਅਹਿਨਸ ਕਿਰ ਟਹਿ ਪਾਏ, ਬਿਨ ਸ਼ਬਦੈ ਸੁਖ ਨਾ ਥੀਐ, ਪਿਰ ਬਿਨ ਦੁਖ ਨਾ ਜਾਏ, ਮੁੰਦੇ ਪਿਰ ਬਿਨ ਕਿਆ ਸੀਗਾਰ, ਦਰ ਘਰ ਢੋਈ ਨਾ ਲਹਿ, ਦਰਗਹਿ ਝੂਠ ਖੁਆਰ ਰਹਾਓ, ਆਪ ਸੁਜਾਨ ਨਾ ਭੁੱਲਈ, ਸੱਚਾ ਵੱਢ ਕਿਰਸਾਨ, ਪਹਿਲਾਂ ਧਰਤੀ ਸਾਧਕੈ, ਸੱਚ ਨਾਮ ਦੇ ਦਾਨ, ਨੌ ਨਿਧ ਉਪਜੈ ਨਾਮ ਏਕ, ਕਰਮ ਪਵੈ ਨੀਸਾਨ, ਗੁਰ ਕਉ ਜਾਣ ਨਾ ਜਾਣੀਐ, ਗੁਰ ਕਉ ਜਾਣ ਨਾ ਜਾਣੀ, ਕਿਆ ਤਿਸ ਚੱਜ ਅਚਾਰ, ਅੰਧਲੈ ਨਾਮ ਵਿਸਾਰਿਆ, ਮਨਮੁਖ ਅੰਧ ਗਵਾਰ, ਆਵਣ ਜਾਣ ਨਾ ਚੁੱਕਈ, ਮਰ ਜਨਮੈ ਹੋਏ ਖੁਆਰ, ਚੰਦਨ ਮੋਲ ਅਨਾਇਆ, ਕੁੰਗੂ ਮਾਂਗ ਸੰਧੂਰ, ਚੋਆ ਚੰਦਨ ਬੌਕਣਾ, ਪਾਨਾ ਨਾਲ ਕਪੂਰ, ਜੇ ਧਨ ਕੰਤ ਨ ਭਾਵਈ, ਤਾਂ ਸਭ ਅਡੰਬਰ ਕੂੜ, ਸਭ ਰਸ ਭੋਗਣ ਬਾਦ ਹੈ, ਸਭ ਸਿਗਾਰ ਵਿਕਾਰ, ਜਬ ਲਗ ਸ਼ਬਦ ਨਾ ਭੇਦੀਐ, ਕਿਉਂ ਸੋਹੈ ਗੁਰਦੁਆਰ, ਨਾਨਕ ਧੰਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾ ਸੁਣੀ ਦੇ ਡਰਾਵਣੀ ਜਾਂ ਜੀਓ ਵਿੱਚੋਂ ਜਾਏ ਪਾਏ ਬੁਲੰਦੀ ਵਿੱਚ ਵੀ ਤੂੰ ਨਾਨਕ ਸਿਉਕਾਏ ਪੰਚੇ ਰੁਨੇ ਦੁੱਖ ਭਰੇ ਬਿਨਸੈ ਦੂਜੇ ਪਾਏ ਮੂੜੇ ਰਾਮ ਜਪ ਹੋ ਗੁਣਸਾਰ ਹੋਮੈ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ ਰਹਾਓ ਜਿੰਨੀ ਨਾਮ ਵਿਸਾਰਿਆ ਦੂਜੀ ਕਾਰੈ ਲੱਗ ਦੁਬਦਾ ਲਾਗੇ ਪਚਮੂਹੇ ਤ੍ਰਿਸ਼ਨ ਅੰਤਰ ਤ੍ਰਿਸ਼ਨਾ ਅੱਗ ਗੁਰ ਰਾਖੇ ਸੇ ਉਬਰੇ ਹੋਰ ਮੁੱਠੀ ਧੰਦੈ ਠੱਗ ਮੋਈ ਪ੍ਰੀਤ ਪਿਆਰ ਗਿਆ ਮੋਹਾ ਵੈਰ ਵਿਰੋਧ ਧੰਦਾ ਥੱਕਾ ਹੋ ਮੋਈ ਮਮਤਾ ਮਾਇਆ ਕ੍ਰੋਧ ਕਰਮ ਮਿਲੈ ਸੱਚ ਪਾਈਐ ਗੁਰਮੁਖ ਸਦਾ ਨਿਰੋਧ ਸੱਚੀ ਕਾਰੈ ਸੱਚ ਮਿਲੈ ਗੁਰਮਤ ਪੱਲੈ ਪਾਏ ਸੋ ਨਰ ਜੰਮੈ ਨਾ ਅਮਰੈ ਨਾ ਆਵੈ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਦਾ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਤਨ ਜਲ ਬਲ ਮਾਟੀ ਭਇਆ ਮਨ ਮਾਇਆ ਮੋਹ ਮਨੂਰ ਔਗਣ ਫਿਰ ਲਾਗੂ ਪਏ ਕੂਰ ਵਜਾਵੈ ਤੂਰ ਬਿਨ ਸਬਦੈ ਭਰਮਾਈਐ ਦੁਬਦਾ ਡੋਬੇ ਪੂਰ ਮਾਨ ਰੇ ਸਬਦ ਤਰਹੋ ਚਿੱਤ ਲਾਏ ਜਿਨ ਗੁਰਮੁਖ ਨਾਮ ਨਾ ਬੂਜਿਆ ਮਰ ਜਨਮੈ ਆਵੈ ਜਾਏ ਰਹਾਉ ਤਨ ਸੂਚਾ ਸੋ ਆਖੀਐ ਜਿਸ ਮਹਿ ਸਾਚਾ ਨਾਉ ਭੈ ਸੱਚ ਰਾਤੀ ਦੇਹਰੀ ਜੇਹਵਾ ਸੱਚ ਸੁਆਉ ਸੱਚੀ ਨਦਰ ਨਿਹਾਲੀਐ ਬੋਹੜ ਨਾ ਪਾਵੈ ਤਾਉ ਸਾਚੇ ਤੇ ਪਵਣਾ ਭਇਆ ਪਵਣੇ ਤੇ ਜਲ ਹੋਏ ਜਲ ਤੇ ਤ੍ਰੈ ਭਵਨ ਸਾਜਿਆ ਘਟ ਘਟ ਜੋਤ ਸਮੋਏ ਨਿਰਮਲ ਮੈਲਾ ਨਾ ਥੀਐ ਸ਼ਬਦ ਰਤੇ ਪਤ ਹੋਏ ਇਹੋ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹੇ ਪੰਚ ਭੂਤ ਸੱਚ ਭੈ ਰਤੇ ਜੋਤ ਸੱਚੀ ਮਨ ਮਾਹੇ ਨਾਨਕ ਔਗਣ ਵੀ ਸਰੇ ਗੁਰ ਰਾਖੇ ਪਤ ਤਾਹੇ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ ਇੱਕ ਆਵਹਿ ਇੱਕ ਜਾਵਹੀ ਪੂਰ ਪਰੇ ਅਹੰਕਾਰ ਮਨ ਹਟ ਮਤ ਬੂਢੀਐ ਗੁਰਮੁਖ ਸੱਚ ਸੋ ਤਾਰ ਗੁਰ ਬਿਨ ਕਿਉਂ ਤਰੀਐ ਸੁਖ ਹੋਏ ਜਿਉਂ ਭਾਵੈ ਤਿਉਂ ਰਾਖ ਤੂੰ ਮੈਂ ਅਵਰ ਨਾ ਦੂਜਾ ਕੋਏ ਰਹਾਉ ਆਗੈ ਦੇਖੋ ਡੋ ਜਲੈ ਪਾਛੈ ਹਰਿਓ ਅੰਗੂਰ ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟ ਘਟ ਸੱਚ ਭਰਪੂਰ ਆਪੇ ਮੇਲ ਮਿਲਾਵਹੀ ਸੱਚੈ ਮੈਲ ਹਦੂਰ ਸਾਹੇ ਸਾਹੇ ਤੁਝ ਸੰਮਲਾਂ ਕਦੇ ਨਾ ਵਿਸਾਰਿਓ ਜਿਉਂ ਜਿਉਂ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪਿਓ ਮਨ ਤਨ ਤੇਰਾ ਤੂੰ ਧਨੀ ਗਰਭ ਨਿਵਾਰ ਸਮੇਓ ਜਿਨ ਇਹੋ ਜਗਤ ਉਪਾਇਆ ਤ੍ਰੈ ਭਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਐ ਮਨਮੁਖ ਮੁਗਦ ਗੁਵਾਰ ਘਟ ਘਟ ਜੋਤ ਨਿਰੰਤਰੀ ਬੂਝੈ ਗੁਰਮਤ ਸਾਰ ਗੁਰਮੁਖ ਜਿਨੀ ਜਾਣਿਆ ਤਿੰਨ ਕੀਚੈ ਸਾ ਬਾਸ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਜੀਓ ਪਿੰਡ ਪ੍ਰਭ ਪਾਸ
1: ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋ ਬਿਨ ਸਾਸ ਹੈ ਤਬ ਲਗ ਇਹੋ ਤਨ ਦੇ ਬਿਨ ਗੁਣ ਕਾਮਨਾ ਆਵਈ ਟਹਿ ਟੇਰੀ ਤਨ ਖੇਹੇ ਮੇਰੇ ਮਨ ਲੈ ਲਾਹਾ ਘਰ ਚਾਹੇ ਗੁਰਮੁਖ ਨਾਮ ਸਲਾਹੀਐ ਹੋਮੈ ਨਿਵਰੀ ਪਾਹੇ ਰਹਾਉ ਸੁਣ ਸੁਣ ਗੰਡਣ ਗੰਢੀਐ ਲਿਖ ਪੜ ਬੁਝੈ ਭਾਰ ਤ੍ਰਿਸ਼ਨਾ ਹਿੰਸ ਅਗਲੀ ਹੋਮੈ ਰੋਗ ਵਿਕਾਰ ਉਹ ਵੀ ਪ੍ਰਵਾਹ ਅਤੁਲਵਾ ਗੁਰਮਤ ਕੀਮਤ ਸਾਰ ਲੱਖ ਸਿਆਣਪ ਜੇ ਕਰੀ ਲੱਖ ਸਿਓ ਪ੍ਰੀਤ ਮਿਲਾਪ ਬਿਨ ਸੰਗਤ ਸਾਧਨਾ ਧਰਾਪੀਆ ਬਿਨ ਨਾਵੈ ਦੂਖ ਸੰਤਾਪ ਹਰ ਜਪ ਜਿਅਰੈ ਛੁਟੀਐ ਗੁਰਮੁਖ ਚੀਨੈ ਆਪ ਤਨ ਮਨ ਗੁਰਪੈ ਵਿਚਿਆ ਮਨ ਦੀਆ ਸਿਰ ਨਾਲ ਤ੍ਰਿਭਵਨ ਖੋਜ ਢੰਡੋਲਿਆ ਗੁਰਮੁਖ ਖੋਜ ਨਿਹਾਲ ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆਂ ਪ੍ਰਿਤ ਪਾ ਲਈ ਲਿਖੈ ਸਾਸ ਗਿਰਾਸ ਅੰਤਰ ਗੁਰਮੁਖ ਤੂੰ ਵਸੈ ਜੋ ਭਾਵੈ ਤਿਉ ਨਿਰਜਾਸ ਜਿਰੈ ਰਾਮ ਜਪਤ ਮਨ ਮਾਨ ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖ ਗਿਆਨ ਰਹਾਉ ਅੰਤਰ ਕੀ ਗਤ ਜਾਣੀਐ ਗੁਰ ਮਿਲੀਐ ਸੰਕ ਉਤਾਰ, ਮੋਇਆ ਜਿਤ ਘਰ ਜਾਈਐ ਤਿਤ ਜੇ ਵਧਿਆ ਮਰ ਮਾਰ, ਅਨਹਦ ਸਭ ਸੁਹਾਵਣੈ ਪਾਈਐ ਗੁਰ ਵਿਚਾਰ, ਅਨਹਤ ਬਾਣੀ ਪਾਈਐ ਤੈ ਹੋਮੈ ਹੋਏ ਬਿਨਾਸ, ਸਤਿਗੁਰ ਸੇਵੈ ਆਪਣਾ ਹੋ ਸਤਿਗੁਰ ਬਾਣੇ ਤਾਸ, ਖੜ ਦਰਗੈ ਪਹਿਨਾਈਐ ਮੁਖ ਹਰ ਨਾਮ ਨਿਵਾਸ, ਜੈ ਦੇਖਾਂ ਤੈ ਰਬ ਰਹੈ ਸਿਵ ਸ਼ਕਤੀ ਕਾ ਮੇਲ, ਤ੍ਰਿਗੁਣ ਬੰਦੀ ਤੇਹੁਰੀ ਜੋ ਆਇਆ ਜਗ ਸੋ ਖੇਲ, ਵਿਜੋਗੀ ਦੁਖ ਵਿਛੜੈ ਮਨਮੁਖ ਲਹੇ ਨਾ ਮੇਲ, ਮਨ ਬੈਰਾਗੀ ਘਰ ਵਸੈ ਸੱਚ ਪੈਰਾਤਾ ਹੋਏ, ਗਿਆਨ ਮਹਾਰਸ ਭੋਗਵੈ ਬਹੁੜ ਭੂਖ ਨਾ ਹੋਏ,

ਮੈਂ ਛੋਟ ਗੁਮਾਨ, ਹਰ ਗੁਰ ਸਰਵਰ ਸੇਵ ਤੂੰ ਪਾਵੈ ਦਰਗਹਿ ਮਾਨ ਰਹਾਉ। ਰਾਮ ਨਾਮ ਜਪ ਦਿਨ ਸਰਾਤ, ਗੁਰਮੁਖ ਹਰ ਧਨ ਜਾਨ, ਸਭ ਸੁਖ ਹਰ ਰਸ ਭੋਗਣੈ, ਸੰਤ ਸਭਾ ਮਿਲ ਗਿਆਨ। ਨਿਤ ਅਹਿਨਸ ਹਰ ਪ੍ਰਭ ਸੇਵਿਆ, ਸਤਿਗੁਰ ਦੀਆ ਨਾਮ। ਕੂਕਰ ਕੂੜ ਕਮਾਈਐ, ਗੁਰਨਿੰਦਾ ਪਚੈ ਪਚਾਨ, ਭਰਮੈ ਭੁੱਲਾ ਦੁਖ ਘਣੋ, ਜਮ ਮਾਰ ਕਰੈ ਖੁਲਹਾਨ। ਮਨ ਮੁਖ ਸੁਖ ਨਾ ਪਾਈਐ, ਗੁਰਮੁਖ ਸੁਖ ਸੁਪਾਨ। ਐਥੈ ਤੰਦ ਪਟਾਈਐ, ਸੱਚ ਲਿਖਤ ਪ੍ਰਵਾਨ, ਹਰ ਸੱਜਣ ਗੁਰਸੇਵਦਾ, ਗੁਰ ਕਰਣੀ ਪਰਧਾਨ। ਨਾਨਕ ਨਾਮ ਨ ਵਿਸਰੈ, ਕਰਮ ਸੱਚੈ ਨਿਸਾਨ। ਸ੍ਰੀ ਰਾਗ ਮਹੱਲਾ ਪਹਿਲਾ। ਇੱਕ ਤਿਲ ਪਿਆਰਾ ਵਿਸਰੈ, ਰੋਗ ਵੱਡਾ ਮਨ ਮਾਹੇ, ਕਿਉ ਦਰਗੈ ਪਤ ਪਾਈਐ, ਜਾ ਹਰਣਾ ਵਸੈ ਮਨ ਮਾਹੇ। ਗੁਰ ਮਿਲੀਏ ਸੁਖ ਪਾਈਐ, ਅਗਨ ਮਰੈ ਗੁਣ ਮਾਹੇ। ਮਨ ਰੇ ਅਹਿਨਸ ਹਰ ਗੁਣ ਸਾਰ, ਜਿਨ ਖਿਨ ਪਲ ਨਾਮ ਨਾ ਵਿਸਰੈ, ਤੀਜਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਸਾਰੇ ਬੜੇ ਹੀ ਖੁਸ਼ੀ ਦੇ ਮੌਕੇ ਉੱਤੇ ਸਤਿਗੁਰਾਂ ਦੀ ਗੋਦ ਵਿੱਚ ਇਕੱਤਰ ਹੋਏ ਹਾਂ। ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਾਵਨ ਗੁਰਬਾਣੀ ਦੇ ਕੀਰਤਨ ਹੋ ਰਹੇ ਨੇ ਅਤੇ ਜਿਤਨਾ ਵੀ ਸਮਾਂ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆਪਾਂ ਸਜਣਾ ਹੈ, ਆਪਣੀ ਗੱਲਾਂ ਬਾਤਾਂ ਨੂੰ ਕਿਰਪਾ ਕਰਕੇ ਸੰਕੋਚਣ ਦੀ ਕਿਰਪਾਲਤਾ ਕਰੋ, ਚੁੱਪ ਦਾ ਦਾਨ ਬਖਸ਼ਿਸ਼ ਕਰੋ, ਜੋ ਕਿ ਬਹੁਤ ਜ਼ਰੂਰੀ ਗੱਲ ਹੈ। ਆਪ ਜੀ ਬਾਹਰ ਜਾ ਕੇ ਕਰ ਸਕਦੇ ਹੋ, ਪਰ ਸਤਿਗੁਰਾਂ ਦੇ ਦਰਬਾਰ ਵਿੱਚ ਗੱਲਾਂ ਬਾਤਾਂ ਕਰਦੇ ਆਪਾਂ ਸੋਭਦੇ ਨਹੀਂ। ਇਸ ਕਰਕੇ ਗੁਰਬਾਣੀ ਕੀਰਤਨ ਦਾ ਆਨੰਦ ਮਾਣੋ, ਉਸ ਵਿਸਮਾਦ ਨਾਦ ਵਿੱਚ ਆਪਣੀ ਸੁਰਤ ਨੂੰ ਜੋੜਨ ਦਾ ਯਤਨ ਕਰੋ। ਬਹੁਤ ਹੀ ਪਿਆਰ ਵਾਲੇ ਭਾਈ ਸਾਹਿਬ, ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲੇ ਗੁਰਬਾਣੀ ਕੀਰਤਨ ਸਰਵਣ ਕਰਾ ਰਹੇ ਨੇ, ਆਓ ਤਿੰਨਾਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਕੋਈ ਵੀ ਰਸਨਾ ਗੁਰਬਾਣੀ ਗਾਇਨ ਕਰਨ ਤੋਂ ਵਾਂਝੀ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

परम सत्कार योग गुरु की साजी निवाजी गुरु प्यारी गुरु रूप गुरु खालसा साध संगत जी सारे गज बज के फतेह बुलाओ जी। वाहिगुरु जी का खालसा वाहिगुरु जी की फतेह। जुगो जुगे अटल चवर तखत छत्र दे मालक गुरता गद्दी ते सुभायमान जाग दी जोत धन धन साहिब श्री गुरु ग्रंथ साहिब महाराज जी ने बड़ी अपार कृपा रहमत बख्शिश की है जो अज इस पावन दरबार दे विच दो परिवारों का सुमेल हो जा रहा है। इस खुशी के मौके पर दास खालसा दीवान सोसाइटी गुरद्वारा साहिब सुख सागर के समूह सेवादारा वालों आप दूर नेड़े आए सारे पतवंती सज्जणों का तहे दिलों धन्यवाद अते निघा जीव कर रहा है। ऑन बिहाफ ऑफ खालसा दीवान सोसाइटी गुरद्वारा साहिब सुख सागर I would like to warmly welcome each one of you who came here all the way to bless this beautiful couple who is now sitting in front of Shri Guru Granth Sahib Maharaj. Thank you so much everybody for being here, for coming today. It's a really special day for the couple and your presence makes it even more special. Today it's not just a ceremony, but it's a blessing. When two souls merge into one in the presence of our eternal Guru. So as we're sitting in this darbar, with Guru Sahib as the supreme power, so it becomes a collective responsibility to maintain the integrity and decorum of this darbar, which means absolutely no talking, listening to the kirtan, and paying attention. For your convenience and to help you connect more deeply, we've got screens on both sides. For those who can understand the Gurbani, please try to read and sing along. And for everybody else, we've got translations in English too. Sadh Sangat Ji, ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹੈ ਆਪਣੇ ਜੋ ਨਿੱਜੀ ਵਿਚਾਰ ਨੇ ਗੱਲਾਂ ਬਾਤਾਂ ਨੇ ਕਿਰਪਾ ਕਰਕੇ ਉਹਨਾਂ ਨੂੰ ਸੰਕੋਚਣ ਦੀ ਕਿਰਪਾਲਤਾ ਕਰੋ ਚੁੱਪ ਦਾ ਦਾਨ ਬਖਸ਼ਿਸ਼ ਕਰੋ ਆਪਣੀ ਸੁਰਤ ਆਪਣਾ ਧਿਆਨ ਅਸੀਂ ਸ਼ਬਦ ਦੇ ਵਿੱਚ ਜੋੜਨ ਦਾ ਯਤਨ ਕਰਨਾ ਹੈ ਜਿੱਥੇ ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਸੁਭਾਗ ਜੋੜੀ ਦੇ ਆਉਣ ਵਾਲੇ ਭਵਿੱਖ ਦੇ ਲਈ ਅਰਦਾਸ ਬੇਨਤੀ ਕਰਨੀ ਹੈ ਉੱਥੇ ਹੀ ਸਤਿਗੁਰਾਂ ਪਾਸੋਂ ਆਪਣੀਆਂ ਝੋਲੀਆਂ ਵੀ ਖੁਸ਼ੀਆਂ ਅਤੇ ਖੇੜਿਆਂ ਦੇ ਨਾਲ ਭਰ ਕੇ ਲਿਜਾਣੀਆਂ ਨੇ ਇਸ ਕਰਕੇ ਜਿਨ੍ਹਾਂ ਗੁਰਮੁਖਾਂ ਨੂੰ ਬਾਣੀ ਕੰਠ ਹੈ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਵੀ ਨਾਲ ਨਾਲ ਗੁਰਬਾਣੀ ਦੇ ਕੀਰਤਨ ਕਰਨ ਬਾਕੀ ਸੰਗਤਾਂ ਵਾਸਤੇ ਸਕਰੀਨਾਂ ਲੱਗੀਆਂ ਨੇ ਆਪ ਜੀ ਫੋਲੋ ਕਰ ਸਕਦੇ ਹੋ ਸਾਡੇ ਕੋਲ ਬੜੇ ਹੀ ਸਤਿਕਾਰਯੋਗ ਗਿਆਨੀ ਲਖਵੀਰ ਸਿੰਘ ਜੀ ਹੈੱਡ ਗ੍ਰੰਥੀ ਗੁਰੂ ਨਾਨਕ ਸਾਹਿਬ ਗੁਰਦੁਆਰਾ ਸਾਹਿਬ ਸਰੀ ਡੈਲਟਾ ਤੋਂ ਇੱਥੇ ਪਹੁੰਚੇ ਹਨ ਜੋ ਕਿ ਸਤਿਗੁਰਾਂ ਦੇ ਤਾਬੇ ਵਿਖੇ ਸੋਭਾ ਪਾ ਰਹੇ ਨੇ ਅਤੇ ਇਹਨਾਂ ਨੂੰ ਜੀਓ ਆਇਆ ਪਰਿਵਾਰ ਦੇ ਸੱਦੇ ਪੁੱਤ ਪ੍ਰਗਿਆਨੀ ਜੀ ਆਏ ਨੇ ਬੜੇ ਸਤਿਕਾਰਯੋਗ ਹਸਤੀ ਨੇ ਸੋ ਅਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਹੋਰ ਵੀ ਪ੍ਰਬੰਧਕ ਸਾਹਿਬਾਨ ਸੰਗਤਾਂ ਵਿੱਚ ਬੈਠੇ ਨੇ ਅਤੇ ਇਹਨਾਂ ਨੂੰ ਵੀ ਜੀਓ ਆਇਆ ਆਓ ਹੁਣ ਦੋਨਾਂ ਹੀ ਪਰਿਵਾਰਾਂ ਦੀ ਜਾਣਕਾਰੀ ਦਾਸ ਸਾਹਿਬ ਜੀ ਨੇ ਸਨਮੁੱਖ ਰੱਖ ਰਿਹਾ ਕਾਕਾ ਜੀ ਚੰਨਪ੍ਰੀਤ ਸਿੰਘ ਜੱਸਲ ਸਪੁੱਤਰ ਸਰਦਾਰ ਸਵਰਨ ਸਿੰਘ ਜੀ ਜੱਸਲ ਅਤੇ ਮਾਤਾ ਜੀ ਕਿਰਨਜੀਤ ਕੌਰ ਜੱਸਲ ਪਰਿਵਾਰ ਮੋਗਾ ਪੰਜਾਬ ਤੋਂ ਬਿਲੋਂਗ ਕਰਦਾ ਹੈ ਅਤੇ ਇਸ ਵਕਤ ਇਹ ਪਰਿਵਾਰ ਸਰੀ ਬੀਸੇ ਦਾ ਨਿਵਾਸੀ ਹੈ ਚੰਨਪ੍ਰੀਤ ਸਿੰਘ ਦੇ ਦਾਦਾ ਜੀ ਦਾ ਨਾਮ ਸਰਦਾਰ ਪ੍ਰੀਤਮ ਸਿੰਘ ਜੀ ਜੱਸਲ ਅਤੇ ਦਾਦੀ ਜੀ ਮਾਤਾ ਮੋਹਿੰਦਰ ਕੌਰ ਜੱਸਲ ਇਹਨਾਂ ਦੇ ਨਾਨਾ ਜੀ ਦਾ ਨਾਮ ਸਰਦਾਰ ਨਛੱਤਰ ਸਿੰਘ ਜੀ ਪੁਰਬਾ ਅਤੇ ਨਾਨੀ ਜੀ ਮਾਤਾ ਹਰਬੰਸ ਕੌਰ ਪੁਰਬਾ ਹਨ ਇਹ ਸੀ ਲੜਕਾ ਪਰਿਵਾਰ ਕਮਿੰਗ ਟੂ ਦਾ ਬਰਾਈਡ ਬੀਬਾ ਜੀ ਜਸਦੀਪ ਕੌਰ ਹੁੰਦਲ ਸਪੁੱਤਰੀ ਸਰਦਾਰ ਸੁਖਮਿੰਦਰ ਸਿੰਘ ਜੀ ਹੁੰਦਲ ਅਤੇ ਮਾਤਾ ਜੀ ਜਸਵਿੰਦਰ ਕੌਰ ਹੁੰਦਲ ਪਰਿਵਾਰ ਦਾ ਪਿਛਲੇ ਪਿੰਡ ਜਲ ਭੈਂ ਜ਼ਿਲ੍ਹਾ ਕਪੂਰਥਲਾ ਪੰਜਾਬ ਅਤੇ ਇਸ ਵਕਤ ਇਹ ਪਰਿਵਾਰ ਨਿਊ ਵੈਸਟਮਿੰਸਟਰ ਦਾ ਨਿਵਾਸੀ ਹੈ ਜਸਦੀਪ ਕੌਰ ਦੇ ਦਾਦਾ ਜੀ ਸਰਦਾਰ ਕਸ਼ਮੀਰਾ ਸਿੰਘ ਜੀ ਹੁੰਦਲ ਅਤੇ ਦਾਦੀ ਜੀ ਦਾ ਨਾਮ ਮਾਤਾ ਸੇਵਾ ਕੌਰ ਹੁੰਦਲ ਹੈ ਇਹਨਾਂ ਦੇ ਨਾਨਾ ਜੀ ਸਰਦਾਰ ਲੈਂਬਰ ਸਿੰਘ ਜੀ ਨਾਹਲ ਅਤੇ ਨਾਨੀ ਜੀ ਦਾ ਨਾਂ ਮਾਤਾ ਤਰਸੇਮ ਕੌਰ ਨਾਹਲ ਹੈ ਸੋ ਇਹ ਸੀ ਦੋਨਾਂ ਹੀ ਪਰਿਵਾਰਾਂ ਦੀ ਸੰਖੇਪ ਰੂਪ ਵਿੱਚ ਜਾਣਕਾਰੀ ਹੁਣ ਸਾਧ ਸੰਗਤ ਜੀ ਆਰੰਭਤਾ ਦੀ ਅਰਦਾਸ ਹੋਵੇਗੀ ਜਿਸ ਵਿੱਚ ਸੁਭਾਗ ਜੋੜੀ ਅਤੇ ਇਹਨਾਂ ਦੇ ਜੋ ਮਾਤਾ ਪਿਤਾ ਹਨ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਕਰਕੇ ਹਾਜ਼ਰੀ ਲਵਾਉਣਗੇ ਬਾਕੀ ਸੰਗਤਾਂ ਦੇ ਚਾਨਣ ਵਿੱਚ ਬੇਨਤੀ ਹੈ ਕਿ ਆਪਣੇ ਆਪਣੇ ਸਥਾਨਾਂ ਉੱਪਰ ਸਜੇ ਰਹੋ ਆਓ ਅਰਦਾਸ ਹੋ ਰਹੀ ਹੈ ਗਰਾਂਸਕ ਚੰਨਪ੍ਰੀਤ ਸਿੰਘ ਜਸਦੀਪ ਕੌਰ ਐਂਡ ਦੇ ਪੇਰੈਂਟਸ ਵੇਅਰ ਐਵਰ ਦੇ ਸਿਟਿੰਗ ਪਲੀਜ਼ ਸਟੈਂਡ ਅਪ ਫੋਰ ਦੀ ਅਰਦਾਸ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਕਰਕੇ ਹਾਜ਼ਰੀ ਲਵਾਉਣਗੇ ਬਾਕੀ ਸੰਗਤਾਂ ਨੂੰ ਬੇਨਤੀ ਹੈ ਕਿ ਸਜੇ ਰਹੋ ਆਓ ਅਰਦਾਸ ਹੋ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਸਾਹਿਬ ਜੀ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ, ਹਰ ਦਰਗ ਹੈ ਕਾ ਬਸੀਠ। ਹਰ ਨਾਮੋ ਮੰਤਰ ਦਿਰੜਾਏ ਦਾ ਕੱਟੇ ਹਉ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ।

0: ਵਾਹਿਗੁਰੂ ਜੀ ਕੀ ਫਤਿਹ।
1: ਹੁਣ ਜਿਵੇਂ ਕਿ ਸਤਿਗੁਰਾਂ ਨੇ ਆਗਿਆ ਬਖਸ਼ਿਸ਼ ਕੀਤੀ ਹੈ, ਪੱਲੇ ਦੀ ਰਸਮ ਹੋਵੇਗੀ, ਜਿਸ ਵਿੱਚ ਬੀਬਾ ਜੀ ਦੇ ਮਾਤਾ ਜੀ ਜੋ ਹਨ ਉਹ ਕਾਕਾ ਜੀ ਦੇ ਪੱਲਾ ਬੀਬਾ ਜੀ ਨੂੰ ਫੜਾਉਣਗੇ। ਪਰ ਉਸ ਤੋਂ ਪਹਿਲਾਂ ਕੇਵਲ ਇੱਕ ਮਿੰਟ ਦੇ ਲਈ ਦਾਸ ਭਾਗ ਜੋੜੀ ਨੂੰ ਸੰਬੋਧਨ ਹੋਵੇਗਾ। ਸੋ ਚੰਨਪ੍ਰੀਤ ਸਿੰਘ ਐਂਡ ਜਸਦੀਪ ਕੌਰ, ਸੋ ਦਿਸ ਇਜ਼ ਅ ਸਪੈਸ਼ਲ ਵੈਰੀ ਸਪੈਸ਼ਲ ਮੂਮੈਂਟ ਫੋਰ ਬੋਥ ਆਫ ਯੂ ਗਾਈਜ਼। ਫਰੋਮ ਟੂਡੇ ਔਨਵਰਡਸ ਯੂ ਆਰ ਨੋ ਲੋਂਗਰ ਟੂ ਸੈਪਰੇਟ ਇੰਡੀਵਿਜੁਅਲਸ ਬਟ ਲਾਈਫ ਲੋਂਗ ਪਾਰਟਨਰਸ। ਆਲਵੇਜ਼ ਰਿਮੈਂਬਰ, ਧਨ ਪਿਰ ਇਹ ਨਾ ਆਖੀਅਨ, ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧਨ ਪਿਰ ਕਹੀਏ ਸੋਏ। ਗੁਰੂ ਸਾਹਿਬ ਸੇਜ਼ ਦੈਟ ਆਈ ਡੂ ਨੋਟ ਰਿਗਾਰਡ ਟੂ ਪੀਪਲ ਜਸਟ ਸਿਟਿੰਗ ਟੁਗੈਦਰ ਐਜ਼ ਅ ਕਪਲ, ਫੋਰ ਦੈਟ ਇਜ਼ ਅ ਕ੍ਰਾਈਟੀਰੀਆ ਵਿਚ ਮੀਨਸ ਟੂ ਬਾਡੀਜ਼ ਬਟ ਵਨ ਸੋਲ। ਯੂਰ ਥਾਟਸ, ਯੂਰ ਐਕਸ਼ਨਸ ਐਂਡ ਯੂਰ ਡਿਸੀਜ਼ਨਸ, ਦੇ ਆਲ ਸ਼ੁੱਡ ਰੈਜ਼ੋਨੇਟ। ਐਂਡ ਟੁਡੇ ਯੂ ਬੋਥ ਆਰ ਹੋਲਡਿੰਗ ਦਾ ਪੱਲਾ ਇਨ ਫਰੰਟ ਆਫ ਗੁਰੂ ਸਾਹਿਬ, ਇਨ ਫਰੰਟ ਆਫ ਯੂਰ ਲਵਡ ਵਨਸ, ਇਟ ਹੈਜ਼ ਅ ਡੀਪ ਮੀਨਿੰਗ ਬਿਹਾਇੰਡ ਇਟ। ਸੋ ਦਿਸ ਇਜ਼ ਅ ਪ੍ਰੋਮਿਸ ਦੈਟ ਯੂ ਬੋਥ ਆਰ ਮੇਕਿੰਗ ਟੁਡੇ, ਦੈਟ ਵੀ ਆਰ ਗੋਇੰ ਟੂ ਸਟੇ ਟੁਗੈਦਰ ਫੋਰ ਦ ਰੈਸਟ ਆਫ ਅਵਰ ਲਾਈਵਸ, ਵੀ ਗੋਇੰ ਪੁੱਟ ਆਰ ਬੈਸਟ ਐਫਰਟਸ ਟੂ ਮੇਕ ਥਿੰਗਸ ਵਰਕ। ਦਿਸ ਇਜ਼ ਅ ਕਮਿਟਮੈਂਟ ਦੈਟ ਆਮ ਗੋਇੰ ਸਟੇ ਲੋਇਲ ਟੂ ਮਾਈ ਪਾਰਟਨਰ ਫੋਰ ਦ ਰੈਸਟ ਆਫ ਮਾਈ ਲਾਈਫ, ਐਂਡ ਆਮ ਗੋਇੰ ਬਿਕਮ ਦ ਬੈਸਟ ਵਰਜ਼ਨ ਆਫ ਮਾਈਸੈਲਫ ਫੋਰ ਮਾਈ ਪਾਰਟਨਰ। ਦਿਸ ਇਜ਼ ਆਲਸੋ ਐਕਸੈਪਟੈਂਸ ਦੈਟ ਆਮ ਵਿਲਿੰਗ ਟੂ ਟੇਕ ਚੰਨਪ੍ਰੀਤ ਸਿੰਘ ਔਰ ਜਸਦੀਪ ਕੌਰ ਐਸ ਮਾਈ ਲਾਈਫ ਲੋਂਗ ਪਾਰਟਨਰ। ਆਈ ਹੋਪ ਯੂ ਅੰਡਰਸਟੈਂਡ ਦਿਸ ਅਰੋਨਿਕ ਵੀਰ ਬੀ ਏ ਆਈ ਐਸ। ਸੋ ਆਓ ਹੁਣ ਸਤਸੰਗਤ ਜੀ, ਬੀਬੀ ਜਸਵਿੰਦਰ ਕੌਰ ਅੱਗੇ ਆਉਣਗੇ ਅਤੇ ਪੱਲੇ ਦੀ ਜੋ ਰਸਮ ਹੈ ਅਦਾ ਕਰਨਗੇ। ਪੱਲੇ ਦਾ ਸ਼ਬਦ ਆਪਸ ਨੂੰ ਸੰਗਤਾਂ ਨੂੰ ਸਰਵਣ ਕਰਾ ਰਹੇ ਨੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲੇ। ਆਓ, ਪੱਲੇ ਦੀ ਰਸਮ ਹੋ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: So now, you both had made your promises, so there's no looking back now. Only moving forward together as a couple. ਅੱਜ ਤੋਂ ਬਾਅਦ ਇਹ ਪ੍ਰਣ ਕਰਨਾ ਹੈ ਕਿ ਹਰ ਦੁੱਖ ਦੇ ਵਿੱਚ, ਸੁੱਖ ਦੇ ਵਿੱਚ ਇੱਕ ਦੂਜੇ ਦਾ ਸਾਥ ਦੇਣਾ, ਅੰਗ ਸੰਗ ਸਹਾਈ ਹੋਣਾ ਇੱਕ ਦੂਜੇ ਦੇ। ਸੋ ਆਓ ਹੁਣ ਸਤਸੰਗ ਜੀ, ਲਾਵਾਂ ਦੀ ਮਰਿਆਦਾ ਪ੍ਰਾਰੰਭ ਹੋ ਰਹੀ ਹੈ। ਚਰਨਪ੍ਰੀਤ ਸਿੰਘ ਐਂਡ ਜਸਦੀਪ ਕੌਰ, ਸਭ ਤੋਂ ਪਹਿਲਾਂ ਗਿਆਨੀ ਜੀ ਪਹਿਲੀ ਲਾਵ ਦਾ ਪਾਠ ਆਪ ਜੀ ਨੂੰ ਸਰਵਣ ਕਰਾਉਣਗੇ। ਬੜੇ ਧਿਆਨ ਦੇ ਨਾਲ, ਇਕਾਗਰਤਾ ਦੇ ਨਾਲ ਗੁਰਬਾਣੀ ਦਾ ਪਾਠ ਸਰਵਣ ਕਰਨਾ ਹੈ। ਜਦੋਂ ਗਿਆਨੀ ਜੀ ਨੇ ਪਾਠ ਸਮਾਪਤ ਕਰਤਾ, ਠੀਕ ਹੈ ਨਾ, ਜਦੋਂ ਮੱਥਾ ਟੇਕਣਾ, ਉਸ ਤੋਂ ਬਾਅਦ ਖੜ੍ਹੇ ਹੋ ਕਰਕੇ ਪ੍ਰਕਰਮਾ ਸ਼ੁਰੂ ਕਰਨੀ ਹੈ। ਚਰਨਪ੍ਰੀਤ ਸਿੰਘ, ਯੂ ਵਿਲ ਬੀ ਦ ਫਰੰਟ ਫੋਲੋਡ ਬਾਈ ਦ ਬਰਾਈਡ। ਚਾਰੇ ਲਾਵਾਂ ਇਸ ਆਰਡਰ ਦੇ ਵਿੱਚ ਹੋਣਗੀਆਂ। ਐਂਡ ਵੈਨ ਯੂ ਵਾਕਿੰਗ, ਟੇਕ ਯੂ ਟਾਈਮ, ਡੋਂਟ ਰਸ਼, ਇੰਜੋਏ ਦਿਸ ਮੂਮੈਂਟ। ਬੜੇ ਸਹਿਜ ਦੇ ਨਾਲ ਪ੍ਰਕਰਮਾ ਕਰਕੇ ਜਦੋਂ ਸਤਿਗੁਰਾਂ ਦੇ ਸਨਮੁੱਖ ਹੋ ਗਏ, ਵੈਨ ਯੂ ਕਮ ਟੂ ਦ ਫਰੰਟ, ਨਮਸਕਾਰ ਕਰਕੇ ਫਿਰ ਸੱਜ ਜਾਣਾ, ਫਿਰ ਬੈਠ ਜਾਣਾ, ਫਿਰ ਗਿਆਨੀ ਜੀ ਦੂਜੀ ਲਾਵ ਦਾ ਪਾਠ ਕਰਨਗੇ। ਬੜੇ ਧਿਆਨ ਦੇ ਨਾਲ, ਪ੍ਰੇਮ ਦੇ ਨਾਲ ਪਾਠ ਸਰਵਣ ਕਰਨਾ, ਨਮਸਕਾਰ ਕਰਕੇ ਪ੍ਰਕਰਮਾ ਕਰਨੀ ਹੈ, ਫਿਰ ਨਮਸਕਾਰ ਕਰਕੇ ਫਿਰ ਬੈਠ ਜਾਣਾ। ਸਿਮੀਲਰਲੀ ਥਰਡ ਲਾਵ ਐਂਡ ਦੈਨ ਫੋਰਥ ਲਾਵ, ਆਫਟਰ ਦਾ ਫੋਰਥ ਵਨ ਫਿਰ ਨਮਸਕਾਰ ਕਰਕੇ ਬੈਠ ਜਾਣਾ, ਫਿਰ ਆਨੰਦ ਸਾਹਿਬ ਦਾ ਕੀਰਤਨ ਹੋਵੇਗਾ, ਫੋਲੋਡ ਬਾਏ ਦੀ ਅਰਦਾਸ ਐਂਡ ਦ ਮੁੱਖ ਵਾਕ। ਸੋ ਆਓ ਹੁਣ ਸਤਸੰਗ ਜੀ, ਲਾਵਾਂ ਦਾ ਪਾਠ ਸਰਵਣ ਕਰਦੇ ਹਾਂ। ਪਾਠ ਦੀ ਸੇਵਾ ਨਿਭਾ ਰਹੇ ਨੇ ਅਤੇ ਸਤਿਕਾਰਯੋਗ ਗਿਆਨੀ ਲਖਵੀਰ ਸਿੰਘ ਜੀ, ਉਪਰੰਤ ਉਸੇ ਲਾਭ ਦਾ ਕੀਰਤਨ ਆਪ ਸਮੂਹ ਸੰਗਤਾਂ ਨੂੰ ਸਰਵਣ ਕਰਾਉਣਗੇ। ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲੇ, ਆਓ ਇਕਾਗਰਤਾ ਬਖਸ਼ਿਸ਼ ਕਰੋ ਜੀ, ਪ੍ਰੇਮ ਸਹਿਤ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਦੇ ਮਹਾਂਵਾਕਾਂ ਅਨੁਸਾਰ ਸਤਿਗੁਰੂ ਜੀ ਨੇ ਬੜੀ ਮਹਾਨ ਕਿਰਪਾ ਕੀਤੀ, ਦੋਨਾਂ ਪਰਿਵਾਰਾਂ ਨੂੰ ਇਹ ਖੁਸ਼ੀਆਂ ਬਖਸ਼ ਕੇ ਨੇ ਹਾਲ ਕੀਤਾ। ਸਤਿਗੁਰੂ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਦਾ ਸਦਕਾ ਹੁਣ ਜੋ ਚਾਰ ਲਾਵਾਂ ਦਾ ਪਾਠ ਹੋਵੇਗਾ, ਬੱਚਿਆਂ ਨੂੰ ਬੇਨਤੀ, ਧਿਆਨ ਦੇ ਸਹਿਤ ਸੁਣੋ ਜੀ। ਜਦੋਂ ਹਰੇਕ ਲਾਵ ਦੇ ਅਖੀਰ ਦੇ ਵਿੱਚ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਆਵੇ, ਗੁਰੂ ਘਰ ਦੇ ਸਤਿਕਾਰਯੋਗ ਕੀਰਤਨੀਏ ਸਿੰਘ ਕੀਰਤਨ ਪ੍ਰਾਰੰਭ ਕਰਨ, ਤੁਸੀਂ ਦੋਨਾਂ ਬੱਚਿਆਂ ਨੇ ਉੱਠ ਕੇ ਸਤਿਗੁਰੂ ਜੀ ਨੂੰ ਨਮਸਕਾਰ ਕਰਨੀ, ਮੱਥਾ ਟੇਕ ਕੇ ਅੱਗੇ ਅੱਗੇ ਸਿੰਘ ਅਤੇ ਪਿੱਛੇ ਪਿੱਛੇ ਬੀਬੀ ਦੋਨਾਂ ਨੇ ਇੱਧਰਲੇ ਪਾਸਿਓਂ ਦੀ ਪਰਿਕਰਮਾ ਕਰਨੀਆਂ, ਧਿਆਨ ਰੱਖਣਾ ਪਰਿਕਰਮਾ ਕਰਦਿਆਂ ਹੋਇਆਂ ਕਾਹਲੀ ਨਹੀਂ ਕਰਨੀ, ਬੜੇ ਸਹਿਜ ਦੇ ਨਾਲ ਸਤਿਗੁਰੂ ਜੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਪਰਿਕਰਮਾ ਕਰਨੀਆਂ, ਦੁਬਾਰਾ ਫਿਰ ਆਪੋ ਆਪਣੇ ਅਸਥਾਨ ਦੇ ਉੱਪਰ ਆ ਕੇ ਨਮਸਕਾਰ ਕਰਨੀ। ਇਸ ਤਰੀਕੇ ਦੇ ਨਾਲ ਕਰਮਵਾਰ ਚਾਰ ਲਾਵਾਂ ਦਾ ਪਾਠ, ਚਾਰੇ ਹੀ ਲਾਵਾਂ ਦਾ ਕੀਰਤਨ ਗੁਰੂ ਘਰ ਦੇ ਸਤਿਕਾਰਯੋਗ ਕੀਰਤਨੀਏ ਸਿੰਘ ਕਰਨਗੇ। ਚਾਰ ਪਰਿਕਰਮਾ ਤੁਸੀਂ ਦੋਨਾਂ ਬੱਚਿਆਂ ਨੇ ਕਰਨੀਆਂ। ਧਿਆਨ ਰੱਖਣਾ ਕਿ ਜਦੋਂ ਪਰਿਕਰਮਾ ਪ੍ਰਾਰੰਭ ਕਰਨੀਆਂ ਉਸ ਸਮੇਂ ਵੀ ਸਤਿਗੁਰੂ ਜੀ ਨੂੰ ਨਮਸਕਾਰ ਕਰਨੀ, ਦੁਬਾਰਾ ਫਿਰ ਆਪੋ ਆਪਣੇ ਸਥਾਨ ਦੇ ਉੱਪਰ ਆ ਕੇ ਨਮਸਕਾਰ ਕਰਕੇ ਬੈਠ ਜਾਣਾ। ਇਸ ਤਰੀਕੇ ਦੇ ਨਾਲ ਇਹ ਸਾਰੀ ਮਰਿਆਦਾ ਨਿਭਾਈ ਜਾਵੇਗੀ। ਚਾਰ ਲਾਵਾਂ ਦਾ ਪਾਠ, ਚਾਰੇ ਹੀ ਲਾਵਾਂ ਦਾ ਕੀਰਤਨ ਗੁਰੂ ਘਰ ਦੇ ਸਤਿਕਾਰਯੋਗ ਕੀਰਤਨੀਏ ਸਿੰਘ ਕਰਨਗੇ। ਚਾਰ ਪਰਿਕਰਮਾ ਤੁਸੀਂ ਦੋਨਾਂ ਬੱਚਿਆਂ ਨੇ ਕਰਨੀਆਂ। ਸਤਿਗੁਰੂ ਜੀ ਦੀ ਦਇਆ ਦਾ ਸਦਕਾ ਆਨੰਦ ਕਾਰਜ ਸਮਾਗਮ ਦੇ ਵਿੱਚ ਆਪ ਹਾਜ਼ਰੀਆਂ ਭਰ ਰਹੇ ਹੋ। ਇਹ ਬੜਾ ਮਹਾਨ ਖੁਸ਼ੀਆਂ ਦਾ ਸਮਾਗਮ, ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਗੁਰੂ ਕੀ ਚਰਨ ਸ਼ਰਨ ਵਿੱਚ ਹਾਜ਼ਰ ਹੋਏ ਹਾਂ। ਖਾਸ ਕਰਕੇ ਬੀਬੀਆਂ ਭੈਣਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪੋ ਆਪਣੇ ਸਿਰ ਚੰਗੀ ਤਰ੍ਹਾਂ ਢੱਕ ਲਏ ਜਾਣ, ਕਿਉਂਕਿ ਖੁਸ਼ੀਆਂ ਦੇ ਸਮਾਗਮ ਦੇ ਵਿੱਚ ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਸਤਿਗੁਰੂ ਜੀ ਦਾ ਸਤਿਕਾਰ ਕਰਨਾ, ਗੁਰੂ ਘਰ ਦੀ ਮਰਿਆਦਾ ਨੂੰ ਧਿਆਨ ਦੇ ਵਿੱਚ ਰੱਖਣਾ ਅਤਿ ਜ਼ਰੂਰੀ ਹੈ। ਆਓ ਜੀ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਕਿਰਪਾ ਕਰ ਰਹੇ ਨੇ। ਧਿਆਨ ਦੇ ਸਹਿਤ ਗੁਰੂ ਕੀ ਬਾਣੀ ਗੁਰਬਾਣੀ ਦਾ ਕੀਰਤਨ ਆਨੰਦ ਕਾਰਜ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਕੇ ਖੁਸ਼ੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਸਾਹਿਬ ਜੀ।

ਪਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾ ਸਵਾਸਾ ਸੰਗ ਨਿਭਾਏ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਚਾਰ ਚੌਂਕੀਆਂ ਝੰਡੇ ਮੁੰਗੇ ਜਗੋ ਜੋਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ।

ਕਿਰਪਾ ਰਹਿਮਤ ਬਖਸ਼ਿਸ਼ ਕੀਤੀ। ਡਰ ਘਰ ਦੇ ਸੇਵਕ ਕਾਕਾ ਚੰਨਪ੍ਰੀਤ ਸਿੰਘ ਜੱਸਲ, ਸਪੁੱਤਰ ਸਰਦਾਰ ਸਵਰਨ ਸਿੰਘ ਜੱਸਲ, ਮਾਤਾ ਕਿਰਨਜੀਤ ਕੌਰ ਜੱਸਲ, ਇਸੇ ਤਰ੍ਹਾਂ ਲੜਕੀ ਪਰਿਵਾਰ, ਬੀਬਾ ਜਸਦੀਪ ਕੌਰ ਹੁੰਦਲ, ਸਪੁੱਤਰੀ ਸਰਦਾਰ ਸੁਖਮਿੰਦਰ ਸਿੰਘ ਹੁੰਦਲ ਅਤੇ ਮਾਤਾ ਜਸਵਿੰਦਰ ਕੌਰ ਹੁੰਦਲ, ਸਤਿਗੁਰੂ ਸੱਚੇ ਪਾਤਸ਼ਾਹ ਜੀਓ, ਸੁਭਾਗ ਜੋੜੀ ਕਾਕਾ ਚੰਨਪ੍ਰੀਤ ਸਿੰਘ ਜੱਸਲ ਅਤੇ ਬੀਬਾ ਜਸਦੀਪ ਕੌਰ ਹੁੰਦਲ ਦਾ ਸ਼ੁਭ ਆਨੰਦ ਕਾਰਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਚੜ੍ਹਦੀ ਕਲਾ ਦੇ ਨਾਲ ਪੂਰਨ ਗੁਰਮਰਿਆਦਾ ਅਨੁਸਾਰ ਹੋਇਆ। ਸਤਿਗੁਰੂ ਜੀਓ, ਸਮੁੱਚੀਆਂ ਸੇਵਾਵਾਂ ਨਿਭਾਉਂਦੇ ਹਾਂ, ਬਾਣੀ ਪੜ੍ਹਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀਓ, ਬੇਅੰਤ ਭੁੱਲਾਂ ਚੁੱਕਾਂ ਹੋਈਆਂ ਹੋਣੀਆਂ ਆ

ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਬੱਚਿਆਂ ਵਿੱਚ ਪਰਸਪਰ ਪ੍ਰੇਮ ਇਤਫਾਕ ਮੇਲ ਮਿਲਾਪ ਬਖਸ਼ਿਸ਼ ਕਰਨਾ, ਆਉਣ ਵਾਲੇ ਜੀਵਨ ਕਾਲ ਦੇ ਅੰਦਰ ਸਤਿਗੁਰੂ ਜੀ ਉਹ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਦਰ ਘਰ ਦੀਆਂ ਸੇਵਾਵਾਂ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਸਦਾ ਅੰਗ ਸੰਗ ਸਹਾਈ ਹੋਣਾ, ਦੋਨਾਂ ਹੀ ਪਰਿਵਾਰਾਂ ਵਿੱਚ ਸਤਿਗੁਰੂ ਜੀ ਉਹ ਆਪ ਜੀ ਨੇ ਪ੍ਰੇਮ ਇਤਫਾਕ ਦੀ ਦਾਤ ਬਖਸ਼ਿਸ਼ ਕਰਨੀ, ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਗਏ ਆਪ ਜੀ ਨੇ ਅੰਗੀਕਾਰ ਕਰਨੇ, ਸੇਵਕਾਂ ਨੂੰ ਇੱਜ਼ਤ ਪੱਤ ਮਾਣ ਬਖਸ਼ਿਸ਼ ਕਰਨਾ, ਲੋਕ ਪਰਲੋਕ ਸਹਾਈ ਹੋਣਾ, ਗਰੀਬ ਨਾਥ ਪਾਤਸ਼ਾਹ ਜੀ ਉਹ ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਚਰਨ ਪਰਸਦੇ ਆ, ਕੜਾਹ ਪ੍ਰਸ਼ਾਦ ਦੀ ਦੇਗਾਂ ਵਾਸਤੇ ਮਾਇਆ ਹਾਜ਼ਰ ਹੋਈ, ਸਭ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਂ ਵਾਂਦਰ ਪ੍ਰਵਾਨ ਕਰਨੀਆਂ, ਕਦਮ ਕਦਮ ਲੇਖੇ ਵਿੱਚ ਲਾਵਣਾ, ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਬਖਸ਼ਿਆ ਖਜ਼ਾਨਾ

ਕਿਰਪਾ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਸੁਭਾਗ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦੇ ਹਾਂ। ਅਸੀਸ ਬਖਸ਼ਿਸ਼ ਕਰਦੇ ਹਾਂ ਸਮੁੱਚੀ ਸਾਧ ਸੰਗਤ ਵਾਸਤੇ ਸਤਿਗੁਰੂ ਜੀਓ, ਕਿਰਪਾ ਕਰਦੇ ਹਾਂ ਸਤਿਗੁਰੂ ਜੀਓ, ਪਾਵਨ ਪਵਿੱਤਰ ਮੁੱਖ ਵਾਕ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੀ।

ਵਾਹਿਗੁਰੂ ਸਾਹਿਬ ਜੀ, ਧਰਨ ਸੁਵੰਨੀ ਖੜ ਰਤਨ ਜੜਾਵੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਘਰ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ, ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰਾਂਤੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣ, ਸਦਾ ਅੰਗ ਸੰਗ ਸਹਾਈ ਹੋਣ ਅਤੇ ਦੋਨਾਂ ਹੀ ਪਰਿਵਾਰਾਂ ਵਿੱਚ ਗੁਰੂ ਸਾਹਿਬ

0: ਫੇਰ ਮਿਲਾ ਪ੍ਰੇਮਿਤ ਪਾਕ ਬਖਸ਼ਿਸ਼ ਕਰਨ। ਸੋ ਸਾਧ ਸੰਗਤ ਜੀ, ਦੋਨੋਂ ਹੀ ਪਰਿਵਾਰ ਗੁਰਦੁਆਰਾ ਸਾਹਿਬ ਦੇ ਨਾਲ ਅਤੀ ਸਨੇਹ ਰੱਖਦੇ ਹਨ ਅਤੇ ਸੇਵਾ ਲਈ ਤਤਪਰ ਰਹਿੰਦੇ ਨੇ। ਖਾਸ ਤੌਰ 'ਤੇ ਲੜਕੀ ਦੇ ਜੋ ਮਾਤਾ ਜੀ ਨੇ, ਬੀਬੀ ਜਸਵਿੰਦਰ ਕੌਰ ਹੁੰਦਰ, ਉਹ ਵੀ ਗੁਰਦੁਆਰਾ ਸਾਹਿਬ ਵਿਖੇ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਰਹੇ ਨੇ, ਅਤੇ ਇਹਨਾਂ ਦੇ ਮਾਮਾ ਜੀ ਨੇ ਸਰਦਾਰ ਸਰਬਜੀਤ ਸਿੰਘ ਜੀ ਨਾਹਲ, ਉਹ ਵੀ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਕਾਂ ਵਿੱਚ ਸੇਵਾ ਕਰਦੇ ਰਹੇ ਨੇ, ਅਤੇ ਹੁਣ ਵੀ ਮੋਢੇ ਨਾਲ ਮੋਢਾ ਜੋੜ ਕੇ ਗੁਰਦੁਆਰਾ ਸਾਹਿਬ ਦੇ ਸਮੂਹ ਪ੍ਰਬੰਧਕਾਂ ਦੇ ਨਾਲ ਹਰ ਸਮੇਂ ਸਾਥ ਦਿੰਦੇ ਨੇ ਅਤੇ ਤਤਪਰ ਰਹਿੰਦੇ ਨੇ। ਸੋ ਦੋਨੋਂ ਹੀ ਪਰਿਵਾਰ ਗੁਰੂ ਘਰ ਦੇ ਨਾਲ ਜੁੜੇ ਹੋਏ ਨੇ, ਅਥਾਹ ਪ੍ਰੇਮ ਦੇ ਨਾਲ, ਸ਼ਰਧਾ ਦੇ ਨਾਲ ਸਤਿਗੁਰਾਂ ਨੂੰ ਨਮਸਕਾਰ ਕਰਦੇ ਨੇ ਅਤੇ ਸੇਵਾ ਵਾਸਤੇ ਵੀ ਸਦਾ ਤਤਪਰ ਰਹਿੰਦੇ ਨੇ। ਸੋ ਪਰਿਵਾਰਾਂ ਵੱਲੋਂ ਗੁਰਦੁਆਰਾ ਸਾਹਿਬ ਵਾਸਤੇ ਬੇਅੰਤ ਮਾਇਆ ਹਾਜ਼ਰ ਹੋਈ ਹੈ। ਸੋ ਪਰਿਵਾਰਾਂ ਦਾ ਤਹਿ ਦਿਲ ਧੰਨਵਾਦ। ਗੁਰੂ ਸਾਹਿਬ ਇਸੇ ਤਰ੍ਹਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕਰਕੇ ਚਰਨਾਂ ਦੀਆਂ ਸੇਵਾਵਾਂ ਲੈਂਦੇ ਰਹਿਣ ਅਤੇ ਇਹਨਾਂ ਦੇ ਖਜ਼ਾਨੇ ਭਰਪੂਰ ਕਰਨ। ਆਓ ਸਾਧ ਸੰਗਤ ਜੀ, ਪੰਥ ਦੇ ਪ੍ਰਸਿੱਧ ਢਾਡੀ ਜਥਾ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਕੇਵਲ ਇੱਕ ਕਵਿਤਾ ਦੇ ਨਾਲ ਆਪ ਸਮੂਹ ਸੰਗਤਾਂ ਨੂੰ ਨਿਹਾਲ ਕਰਨਗੇ। ਆਓ ਅਤਿ ਸਤਿਕਾਰਯੋਗ ਢਾਡੀ ਜਥਾ, ਤਿੰਨਾਂ ਪਾਸੋਂ ਆਪਾਂ ਢਾਡੀ ਵਾਰਾ ਸਰਵਣ ਕਰੀਏ ਤੇ ਉਹਨਾਂ ਦਾ ਮਾਣ ਸਨਮਾਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕੀ ਫਤਿਹ।
2: ਗੁਰਪੁਰਾ ਜਨ ਸਿਮਰਿਆ ਸਹੀ ਭਈ ਨਿਹਾਲ, ਨਾਨਕ ਨਾਮ ਆਰਾਧਨਾ ਕਾਰ ਜਾਵੈ ਰਾਸ। ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ, ਮਿਲੇ ਪ੍ਰਭੂ ਹਰ ਦਰਗਹਿ ਕਾ ਵਸੀਠ, ਹਰ ਨਾਮੋ ਮੰਤਰ ਦਰੜਾਇੰਦਾ। ਕੱਟੇ ਹੁਮੇ ਰੋਗ ਨਾਨਕ ਸਤਿਗੁਰੁ ਤਿੰਨਾ ਮਿਲਾਇਆ, ਜਿਨ੍ਹਾਂ ਤੁਰੇ ਪਿਆ ਸੰਜੋ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ। ਚਾਰ ਪੰਜ ਮਿੰਟ ਦੇ ਵਿੱਚ ਕਵਿਤਾ ਕਹਿ ਦੇਣੀ, ਬਹੁਤਾ ਸਮਾਂ ਨਹੀਂ ਲਾਉਣਾ, ਕੋਈ ਰਸਨਾ ਬਾਂਝੀ ਨਾ ਰਹੇ। ਪਿਆਰ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਆਹ ਤੇਰੇ ਦੀਆਂ ਹੁਣ ਵਧਾਈਆਂ, ਮੈਂ ਲੱਖ ਲੱਖ ਸ਼ੁਕਰ ਮਨਾਵਾਂ, ਤੇਰੀ ਸੋਹਣੀ ਜੋੜੀ ਉੱਤੋਂ ਸਾਧ ਕਰਵਾਨੇ ਜਾਵਾਂ। ਤੂੰ ਫੁੱਲਾਂ ਵਾਂਗੂ ਰਹੇ ਹਮੇਸ਼ਾ, ਤੇ ਸੂਰਜ ਵਰਗੀ ਲਾਲੀ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਬਾਗ ਤੇਰੇ ਦਾ ਮਾਲੀ। ਅਜੀਤ ਬਾਲ ਦੇ ਪਾਰਸ ਨੂੰ ਵੀ ਖੁਸ਼ੀਆਂ ਦੋਣ ਸਵਾਈਆਂ, ਸਾਡੇ ਵੱਲੋਂ ਸਭ ਸੰਗਤਾਂ ਨੂੰ ਲੱਖ ਲੱਖ ਹੋਣ ਵਧਾਈਆਂ, ਸਾਡੇ ਵੱਲੋਂ ਸਭ ਸੰਗਤਾਂ ਨੂੰ ਲੱਖ ਲੱਖ ਹੋਣ ਵਧਾਈਆਂ। ਬਹੁਤ ਹੀ ਸਤਿਕਾਰਯੋਗ ਬਾਬਾ ਲਖਵੀਰ ਸਿੰਘ ਜੀ, ਬੁੱਧੀਜੀਵੀਆਂ ਦੀ ਸ਼੍ਰੇਣੀ ਵਿੱਚੋਂ ਪੰਥ ਦੇ ਮਹਾਨ ਵਿਦਵਾਨ ਨੇ, ਉਹ ਵਿਸ਼ੇਸ਼ ਤੌਰ 'ਤੇ ਆ ਕੇ ਉਹਨਾਂ ਨੇ ਗੁਰੂ ਸਾਹਿਬ ਜੀ ਹਜ਼ੂਰੀ ਦੇ ਵਿੱਚੋਂ ਗੁਰਬਾਣੀ ਦੇ ਜਾਪ ਸਰਵਣ ਕਰਾਏ ਆ। ਸੋ ਆਓ, ਇਹ ਖੁਸ਼ੀ ਹੈ ਜਿਹੜੀ ਜਿੱਥੇ ਆਪਾਂ ਸਾਰਿਆਂ ਨੂੰ, ਉੱਥੇ ਮਾਂ ਬਾਪ ਨੂੰ ਵੱਡੀ ਖੁਸ਼ੀ ਹੁੰਦੀ ਬੱਚਿਆਂ ਦੇ ਵਿਆਹ ਦੀ। ਧੀ ਦੇ ਕੇ ਹੈ ਪੁੱਤ ਬਣਾਉਣਾ ਕਹਿੰਦੇ ਗੱਲ ਸਿਆਣੇ, ਜਿੱਥੇ ਚੋਗ ਖਿਲਾਰੀ ਦਾਤੇ ਪੈਂਦੇ ਉੱਥੇ ਚੁਗਣੇ ਦਾਣੇ। ਧੀ ਤੋਰਨੀ ਨੂੰਹ ਲੈ ਆਉਣੀ ਇਹ ਦਸਤੂਰ ਨਿਆਰਾ, ਪੇਕਾ ਘਰ ਬਾਪੂ ਦਾ ਸੋਹਣਾ, ਸਹੁਰਾ ਘਰ ਵੀ ਪਿਆਰਾ। ਬੇਬੇ ਤੇ ਬਾਪੂ ਨੇ ਟੁਕੜਾ ਤੋੜ ਦਿਲਾਂ ਦਾ ਦੇਤਾ, ਸੱਸ ਤੇ ਸਹੁਰਾ ਰੱਬ ਨੇ ਤੇਰੇ ਸੱਚ ਜਵਾਨੋਂ ਕਹਿਤਾ। ਜੋੜੀ ਦੇ ਸਰ ਉੱਤੋਂ ਪੀਵੇ ਮਾਂ ਵਾਰ ਵਾਰ ਕੇ ਪਾਣੀ, ਲਿਆ ਮੈਂ ਥੋੜੀਆਂ ਮਿਰਚਾਂ ਵਾਰਾਂ ਨਜ਼ਰ ਨਾ ਲੱਗੇ ਕਾਣੀ। ਅਜੀਤ ਬਾਲ ਦੇ ਪਾਰਸ ਨੇ ਵੀ ਦਿੱਤੀਆਂ ਆਣ ਦੁਆਵਾਂ, ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ, ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ। ਆਓ ਇੱਕੋ ਕਵਿਤਾ, ਮੇਰੇ ਸਾਥੀ ਭਾਈ ਮਲਕੀਤ ਸਿੰਘ ਲੌਂਗੋਵਾਲ, ਭਾਈ ਬੂਟਾ ਸਿੰਘ ਫਰਵਾਹੀ, ਨਿਧਾਨ ਸਿੰਘ ਮੁੱਲਾਪੁਰੀ, ਗਿਆਨੀ ਪ੍ਰਿਤਪਾਲ ਸਿੰਘ ਪਾਰਸ, ਜਗਰਾਓ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੋਏ।

0: ਲੱਗਦੇ ਰਹਿਣ ਖੁਸ਼ੀ ਦੇ ਮੇਲੇ ਤੇ ਮਿਲਦੀਆਂ ਰਹਿਣ ਵਧਾਈਆਂ, ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਵਧਾਈਆਂ, ਸਤਿਗੁਰ ਦਾਤੇ ਕਾਜ ਰਚਾਇਆ ਰੱਬ ਨੇ ਰੌਣਕਾਂ ਲਾਈਆਂ, ਬੇਬੇ ਬਾਪੂ ਸਭ ਪਰਿਵਾਰਾਂ ਖੁਸ਼ੀਆਂ ਮਲਾਈਆਂ, ਲੰਮੀਆਂ ਉਮਰਾਂ ਬਖਸ਼ੀ ਸਤਿਗੁਰੂ ਬਖਸ਼ੀ ਸਭ ਵਡਿਆਈਆਂ, ਸਭ ਸੰਗਤਾਂ ਨੂੰ ਪਾਰਸ ਵੱਲੋਂ ਲੱਖ ਲੱਖ ਹੋਣ ਵਧਾਈਆਂ। ਗੁਰੂ ਮਹਾਰਾਜ ਕਿਰਪਾ ਕਰੇ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ, ਲੰਮੀਆਂ ਉਮਰਾਂ ਚੜ੍ਹਦੀ ਕਲਾ ਵਾਲਾ ਜੀਵਨ ਹਰ ਮਦਾਨ ਫਤਿਹ ਤੰਦਰੁਸਤੀਆਂ ਬਖਸ਼ੇ। ਅਤੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਵੱਡਾ ਰੋਲ ਮਾਂ ਬਾਪ ਦਾ ਹੁੰਦਾ, ਮਾਂ ਨੇ ਜਿੱਥੇ ਜਨਮ ਹੈ ਦਿੱਤਾ ਉੱਥੇ ਬਾਪੂ ਬਹੁਤ ਪਿਆਰਾ, ਨਹੀਂ ਇੱਕ ਪਹੀਏ ਨਾਲ ਚੱਲਦੀ ਗੱਡੀ ਇਹ ਦਸਤੂਰ ਨਿਆਰਾ, ਮਾਂ ਮੇਰੀ ਨੇ ਲਾਡ ਲਡਾਈ ਚੂਰੀ ਕੁੱਟ ਖਵਾਈ, ਤੈਵੀਂ ਬਾਪੂ ਸਾਡੇ ਲਈ ਸੀ ਕੀਤੀ ਕਠਿਨ ਕਮਾਈ, ਦਿਨ ਰਾਤ ਸੀ ਮਿਹਨਤ ਕਰਦਾ ਖੂਨ ਪਸੀਨਾ ਚੋਇਆ, ਤੂੰ ਸਾਡੇ ਵੱਡੇ ਹੋਣ 'ਚ ਬਾਪੂ ਰੱਬ ਬਣ ਆਣ ਖਲੋਇਆ, ਅਜੀਤ ਵਾਲੀਆ ਪਾਰਸ ਬਾਪੂ ਨਾ ਪੈਰਾਂ 'ਤੇ ਖੜਦਾ, ਜੇ ਤੂੰ ਰੱਬ ਅੱਗੇ ਰਜੋਈਆਂ ਵਾਰ ਵਾਰ ਨਾ ਕਰਦਾ, ਜੇ ਤੂੰ ਰੱਬ ਅੱਗੇ ਰਜੋਈਆਂ ਵਾਰ ਵਾਰ ਨਾ ਕਰਦਾ। ਅੱਜ ਤੋਂ ਦੋਨਾਂ ਬੱਚਿਆਂ ਦੇ ਮਾਤਾ ਪਿਤਾ ਇੱਕ ਦੂਜੇ ਦੇ ਮਾਤਾ ਪਿਤਾ ਨੂੰ ਇਹ ਨਹੀਂ ਵੀ ਤੇਰਾ ਮਾਤਾ ਤੇਰੀ ਪਿਤਾ ਤੇਰਾ ਮੰਮੀ ਤੇਰੇ ਡੈਡੀ, ਅੱਜ ਤੋਂ ਦੋਨਾਂ ਬੱਚਿਆਂ ਦੇ ਮੇਰੇ ਹੋ ਗਏ ਇੱਧਰਲੇ ਵੀ ਅਤੇ ਉੱਧਰਲੇ ਵੀ, ਮੇਰੇ ਸ਼ਬਦ ਅੱਜ ਤੋਂ ਇਹਨਾਂ ਦੀ ਰਸਨਾ 'ਤੇ ਹੋ ਗਿਆ। ਮਹਾਰਾਜ ਕਿਰਪਾ ਕਰਨ, ਕਾਕਾ ਚੰਨਪ੍ਰੀਤ ਸਿੰਘ ਜੀ ਜੱਸਲ, ਬਹੁਤ ਹੀ ਸਤਿਕਾਰਯੋਗ ਸਰਦਾਰ ਸਵਰਨ ਸਿੰਘ ਜੀ ਜੱਸਲ ਅਤੇ ਭੈਣ ਕਰਨਜੀਤ ਕੌਰ ਜੱਸਲ ਉਹਨਾਂ ਦੇ ਲਾਡਲੇ ਸਪੁੱਤਰ, ਕਾਕਾ ਚੰਨਪ੍ਰੀਤ ਸਿੰਘ ਜੀ ਜੱਸਲ ਅਤੇ ਸਰਦਾਰ ਸੁਖਵਿੰਦਰ ਸਿੰਘ ਜੀ ਹੁੰਦਲ ਅਤੇ ਭੈਣ ਜਸਵਿੰਦਰ ਕੌਰ ਹੁੰਦਲ, ਉਹਨਾਂ ਦੀ ਲਾਡਾ ਨਾਲ ਪਾਲੀ ਹੋਈ ਧੀ ਜਸਦੀਪ ਕੌਰ ਹੁੰਦਲ ਦਾ ਸ਼ੁਭ ਆਨੰਦ ਕਾਰਜ ਹੋਇਆ। ਆਪਾਂ ਸਾਰਿਆਂ ਨੇ ਅਰਦਾਸ ਕੀਤੀ ਮਹਾਰਾਜ ਕਿਰਪਾ ਕਰਨ, ਲੰਮੀਆਂ ਉਮਰਾਂ ਚੜ੍ਹਦੀ ਕਲਾ ਵਾਲਾ ਜੀਵਨ। ਦਾਦ ਦੇ ਜੱਥੇ ਵੱਲੋਂ ਸਮੁੱਚੀਆਂ ਸੰਗਤਾਂ ਨੂੰ, ਸੁਭਾਗੇ ਜੋੜੇ ਨੂੰ, ਦੋਨਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ। ਅਗਲਾ ਪ੍ਰੋਗਰਾਮ ਬਹੁਤ ਹੀ ਸਤਿਕਾਰਯੋਗ ਗਿਆਨੀ ਵਿਪਨਪ੍ਰੀਤ ਸਿੰਘ ਜੀ ਜਰਗ ਵਾਲੇ ਆਪ ਸੰਗਤਾਂ ਨੂੰ ਸਰਵਣ ਕਰਾਉਣਗੇ ਜੀ। ਫਤਿਹ ਦੀ ਸਾਂਝ ਪ੍ਰਾਪਤ ਕਰੀਏ, ਕੋਈ ਰਸਨਾ ਬਾਂਝੀ ਨਾ ਰਹੇ, ਫਤਿਹ ਜ਼ਰੂਰ ਬੁਲਾਇਆ ਕਰੋ। ਪਿਆਰ ਅਤੇ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਅਤੇ ਸਤਿਕਾਰਯੋਗ ਢਾਡੀ ਜਥਾ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦੇ ਸਾਥੀ ਸਿੰਘਾਂ ਦਾ, ਜਿਨ੍ਹਾਂ ਨੇ ਬਹੁਤ ਹੀ ਪਿਆਰ ਵਾਲੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਨੇ ਅਤੇ ਸਤਿਗੁਰਾਂ ਦੀ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸੋ ਆਓ ਸਤਸੰਗਤ ਜੀ ਸਾਡੇ ਕੋਲ, ਅਤੇ ਸਤਿਕਾਰਯੋਗ ਗਿਆਨੀ ਲਖਵੀਰ ਸਿੰਘ ਜੀ ਹੈੱਡ ਗ੍ਰੰਥੀ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੈਲਟਾ, ਆਪ ਨੂੰ ਸੰਗਤਾਂ ਦੇ ਨਾਲ ਕੁਝ ਇੱਕ ਸਮੇਂ ਦੇ ਲਈ ਵਿਚਾਰਾਂ ਦੀ ਸਾਂਝ ਪਾਉਣਗੇ ਅਤੇ ਪਰਿਵਾਰ ਦੇ ਸੱਦੇ ਪੱਤੇ ਉੱਪਰ ਗਿਆਨੀ ਜੀ ਇੱਥੇ ਪਹੁੰਚੇ ਨੇ। ਇਹਨਾਂ ਦੇ ਨਾਲ ਗਿਆਨੀ ਬਲਦੇਵ ਸਿੰਘ ਜੀ ਉਹ ਵੀ ਆਏ ਨੇ, ਉਹਨਾਂ ਨੂੰ ਵੀ ਜਿਉ ਆਇਆ। ਆਓ ਤਿੰਨਾਂ ਪਾਸੋਂ ਆਪਾਂ ਵੱਡਬੁੱਲੇ ਵਿਚਾਰ ਸਰਵਣ ਕਰੀਏ ਜੀ। ਗਿਆਨੀ ਲਖਵੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਦੇ ਮਹਾਂਵਾਕਾਂ ਅਨੁਸਾਰ ਸਤਿਗੁਰੂ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਹੈ। ਭਾਈ ਚੰਨਪ੍ਰੀਤ ਸਿੰਘ, ਸਪੁੱਤਰ ਸਰਦਾਰ ਸਵਰਨ ਸਿੰਘ, ਉਹਨਾਂ ਦੇ ਮਾਤਾ ਕਿਰਨਜੀਤ ਕੌਰ ਅਤੇ ਬੀਬਾ ਜਸਦੀਪ ਕੌਰ, ਸਪੁੱਤਰੀ ਸਰਦਾਰ ਸੁਖਮਿੰਦਰ ਸਿੰਘ, ਮਾਤਾ ਜਸਵਿੰਦਰ ਕੌਰ, ਦੋਨੇ ਪਰਿਵਾਰਾਂ ਵੱਲੋਂ ਸਤਿਗੁਰੂ ਜੀ ਦਾ ਓਟ ਆਸਰਾ ਲੈਂਦਿਆਂ ਹੋਇਆਂ ਗੁਰੂ ਕੀ ਨਿੱਘੀ ਗੋਦ, ਗੁਰੂ ਕੇ ਦਰਬਾਰ ਗੁਰਦੁਆਰਾ ਸੁਖ ਸਾਗਰ ਸਾਹਿਬ ਵਿਖੇ ਪਹੁੰਚ ਕੇ ਸਤਿਗੁਰੂ ਜੀ ਦੇ ਚਰਨ ਪਰਸੇ ਆਨੰਦ ਕਾਰਜ ਦੀ ਮਰਿਆਦਾ ਜੋ ਸਤਿਗੁਰੂ ਜੀ ਨੇ ਆਪਣੀ ਬਾਣੀ ਦੇ ਵਿੱਚ ਜਾਂ ਰਹਿਤ ਮਰਿਆਦਾ ਦੇ ਵਿੱਚ ਦੱਸਿਆ, ਉਸੇ ਹੀ ਤਰ੍ਹਾਂ ਗੁਰੂ ਕੀ ਕਿਰਪਾ ਦਾ ਸਦਕਾ ਆਨੰਦ ਕਾਰਜ ਦੀ ਮਰਿਆਦਾ ਨਿਭਾਈ ਗਈ ਹੈ। ਸਭ ਤੋਂ ਪਹਿਲਾਂ ਤਾਂ ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰੀਏ, ਕਿਉਂਕਿ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਸਤਿਗੁਰੂ ਜੀ ਦੀ ਮਿਹਰ ਦੀ ਨਿਗਾਹ ਹੋਵੇ ਅਤੇ ਤਾਂ ਗੁਰੂ ਕੇ ਸਿੱਖੋ ਐਸੀਆਂ ਇਹ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ। ਜਦੋਂ ਤੋਂ ਬੱਚੇ ਘਰ ਦੇ ਵਿੱਚ ਪੈਦਾ ਹੋ ਜਾਣ, ਭਾਵੇਂ ਪੁੱਤਰ ਹੋਵੇ ਅਤੇ ਜਾਂ ਧੀ ਹੋਵੇ, ਉਸ ਸਮੇਂ ਤੋਂ ਹੀ ਮਾਤਾ ਪਿਤਾ ਦੇ ਹਿਰਦੇ ਦੇ ਵਿੱਚ ਆਸ ਬੱਝ ਜਾਂਦੀ ਹੈ ਕਿ ਕਦੋਂ ਸਾਡੇ ਬੱਚੇ ਵੱਡੇ ਹੋਣ, ਜਵਾਨ ਹੋਣ, ਵਿਆਹੁਣ ਦੇ ਯੋਗ ਹੋਣ, ਚੰਗੇ ਜੀਵਨ ਸਾਥੀ ਲੱਭ ਕੇ ਇਹਨਾਂ ਦਾ ਆਨੰਦ ਕਾਰਜ ਕਰੀਏ। ਭਾਵੇਂ ਦੂਜੇ ਧਰਮਾਂ ਦੇ ਵਿੱਚ ਕਿਤੇ ਵਿਆਹ ਕੋਈ ਵਿਆਹ ਕਹਿੰਦਾ ਹੈ, ਪਰ ਗੁਰਮਤਿ ਦੇ ਵਿੱਚ ਆਨੰਦ ਕਾਰਜ ਹਨ। ਭਾਵ ਕਿ ਜਿਸ ਕਾਰਜ ਨੂੰ ਕਰਕੇ ਆਨੰਦ ਹੀ ਆਨੰਦ ਹੋਵੇ, ਭਾਵ ਕਿ ਖੁਸ਼ੀਆਂ ਸਾਰਿਆਂ ਦੇ ਹਿਰਦੇ ਦੇ ਵਿੱਚ ਖੁਸ਼ੀਆਂ ਦੌੜ ਜਾਣ, ਸਾਰਿਆਂ ਦੇ ਹਿਰਦੇ ਦੇ ਵਿੱਚ ਖੁਸ਼ੀ ਪੈਦਾ ਹੋਵੇ। ਇਹ ਆਨੰਦ ਕਾਰਜ ਸਮਾਗਮ ਕਹਿੰਦੇ ਨੇ ਗੁਰਮਤਿ ਦੇ ਵਿੱਚ। ਅਤੇ ਸਤਿਗੁਰੂ ਜੀ ਦੀ ਕਿਰਪਾ ਹੈ, ਇੱਥੇ ਜਿਹੜੇ ਕਨੇਡਾ ਅਮਰੀਕਾ ਬਾਹਰਲੇ ਦੇਸ਼ਾਂ ਦੇ ਵਿੱਚ ਤੁਸੀਂ ਗੁਰੂ ਕੇ ਸਿੱਖ ਵੱਸਦੇ ਹੋ ਨਾ, ਵਾਕਿਆ ਹੀ ਆਨੰਦ ਕਾਰਜ ਨੂੰ ਤੁਸੀਂ ਸਮਾਗਮ ਬਣਾ ਦਿੱਤਾ। ਸਮਾਗਮ ਕਿਵੇਂ? ਜਿੰਨੀ ਵੀ ਸੰਗਤ, ਰਿਸ਼ਤੇਦਾਰ, ਸਖੇ, ਸੰਬੰਧੀ, ਸਾਰੇ ਮਾਈ ਭਾਈ ਜਿੰਨੇ ਵੀ, ਉਹ ਸਾਰੇ ਗੁਰੂ ਕੇ ਦਰਬਾਰ ਦੇ ਵਿੱਚ ਬੈਠਦੇ ਆ। ਜੇ ਪੰਜਾਬ ਦੇ ਵਿੱਚ ਤੁਸੀਂ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਜਾਂ ਬੱਚਿਆਂ ਦੇ ਵਿਆਹ ਕਰਨ ਵਾਸਤੇ, ਆਨੰਦ ਕਾਰਜ ਕਰਨ ਵਾਸਤੇ ਜਾਂਦੇ ਹੀ ਹੋ, ਥੋੜ੍ਹੇ ਜਿਹੇ ਮੇਨ ਮੇਨ ਜੀਅ ਆਉਂਦੇ ਨੇ, ਬਾਕੀ ਸਾਰੇ ਬਾਹਰ ਇੱਧਰ ਉੱਧਰ ਗੱਲਾਂ ਬਾਤਾਂ, ਪਰ ਨਹੀਂ, ਇਹ ਸਤਿਗੁਰੂ ਜੀ ਦੀ ਕਿਰਪਾ ਹੈ। ਇੱਥੋਂ ਦੇ ਸਿੱਖਾਂ ਦੇ ਉੱਪਰ ਸਿਰ 'ਤੇ ਮਿਹਰ ਭਰਿਆ ਹੱਥ ਹੈ। ਸਾਰੇ ਮਾਈ ਭਾਈ, ਬੱਚੇ, ਬਜ਼ੁਰਗ ਸਾਰੇ ਹੀ ਗੁਰੂ ਕੇ ਦਰਬਾਰ ਦੇ ਵਿੱਚ ਬੈਠਦੇ ਹੋ, ਆਨੰਦ ਕਾਰਜ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਦੇ ਹੋ। ਇਹ ਸਤਿਗੁਰੂ ਜੀ ਦੀ ਕਿਰਪਾ, ਗੁਰੂ ਕੀ ਬਾਣੀ ਦੇ ਵਿੱਚ ਅਤੇ ਰਹਿਤ ਮਰਿਆਦਾ ਦ੍ਰਿੜ ਕਰਵਾਉਂਦਿਆਂ ਹੋਇਆਂ ਭਾਈ ਗੁਰਦਾਸ ਜੀ ਨੇ ਬਚਨ ਕੀਤੇ ਨੇ ਕਿ ਸਕਲ ਧਰਮ ਹੈ ਗ੍ਰਿਸਤ ਪ੍ਰਧਾਨ ਹੈ। ਸਾਰੇ ਧਰਮਾਂ ਦੇ ਵਿੱਚੋਂ ਗ੍ਰਿਸਤ ਧਰਮ ਪ੍ਰਧਾਨ ਹੈ। ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਦਾ ਸਦਕਾ ਦੋਨਾਂ ਬੱਚਿਆਂ ਨੇ ਗ੍ਰਿਸਤ ਧਰਮ ਨੂੰ ਧਾਰਨ ਕੀਤਾ ਹੈ। ਸਤਿਗੁਰੂ ਜੀ ਦੀ ਬੜੀ ਬਖਸ਼ਿਸ਼ ਹੋਈ ਹੈ। ਸਤਿਗੁਰੂ ਜੀ ਦਾ ਕੋਟਾਨ ਕੋਟਾਨ ਵਾਰ ਵਾਰ ਸ਼ੁਕਰਾਨਾ ਕਰੀਏ, ਕਿਉਂਕਿ ਸਤਿਗੁਰੂ ਜੀ ਦੀ ਕਿਰਪਾ ਹੋਵੇ ਤਾਂ ਐਸੇ ਜੀਵਨ ਸਾਥੀ, ਤਾਂ ਐਸੇ ਪਰਿਵਾਰ ਇਕੱਤਰ ਮਿਲਦੇ ਨੇ, ਕਿਉਂਕਿ ਗੁਰੂ ਕੀ ਕਿਰਪਾ ਹੈ। ਸਤਿਗੁਰੂ ਜੀ ਨੇ ਬਚਨ ਕੀਤੇ ਨੇ ਕਿ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਬਸੀਠ ਕਹਿੰਦੇ ਨੇ ਵਕੀਲ ਨੂੰ। ਅਤੇ ਗੁਰੂ ਕੇ ਸਿੱਖੋ, ਸਤਿਗੁਰੂ ਜੀ ਕਿਰਪਾ ਕਰਕੇ ਦੋ ਪਰਿਵਾਰਾਂ ਨੂੰ ਮਿਲਾ ਕੇ ਅਤੇ ਫਿਰ ਗ੍ਰਸਤ ਮਾਰਗ ਦੇ ਵਿੱਚ ਚੱਲਣ ਦੀ ਪ੍ਰੇਰਣਾ ਗੁਰਬਾਣੀ ਦੇ ਵਿੱਚ ਅਨੇਕਾਂ ਪ੍ਰਕਾਰ ਦਿੰਦੇ ਹਨ। ਸਤਿਗੁਰੂ ਜੀ ਨੇ ਬਚਨ ਕੀਤੇ ਕਿ ਧਨ ਪਿਰ ਇਹ ਨਾ ਆਖੀਏ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀ ਇਹ ਸੋਏ। ਪਤੀ ਪਤਨੀ ਉਹ ਨਹੀਂ ਕਹੇ ਜਾਂਦੇ ਜੋ ਇਕੱਤਰ ਹੋ ਕੇ ਬਹਿਣ, ਇਕੱਲੇ ਉਹ ਹੀ ਨਹੀਂ ਜਿਹੜੇ ਇਕੱਤਰ ਹੋ ਕੇ ਬਹਿਣ, ਇੱਕ ਜੋਤ ਦੋ ਮੂਰਤਾਂ ਹੋਣ, ਦੇਖਣ ਨੂੰ ਦੋ ਮੂਰਤਾਂ ਅਤੇ ਜੋਤ ਇੱਕ ਹੋਵੇ। ਗੁਰਬਾਣੀ ਦੇ ਵਿੱਚ ਅਨੇਕਾਂ ਪ੍ਰਕਾਰ ਦੀਆਂ ਉਦਾਹਰਨਾਂ ਦਿੱਤੀਆਂ। ਇਹਨਾਂ ਉਦਾਹਰਨਾਂ ਨੂੰ ਸਿੱਧ ਕਰਨ ਵਾਸਤੇ ਗੁਰੂ ਕੇ ਸਿੱਖਾਂ ਨੇ ਸਿੱਖੀ ਬੜੇ ਪਿਆਰ ਦੇ ਸਹਿਤ ਕਮਾਈ ਹੈ। 18ਵੀਂ ਸਦੀ ਦਾ ਇਤਿਹਾਸ ਪੜ੍ਹੀਏ, ਇੱਕ ਛੋਟੀ ਜਿਹੀ ਉਦਾਹਰਨ ਹੈ, ਸਮਾਂ ਬੜਾ ਸੀਮਿਤ ਜਿਹਾ ਹੈ, ਛੋਟੀ ਜਿਹੀ ਉਦਾਹਰਨ ਦੇਣੀ ਹੈ। ਸੰਸਾਰਕ ਤੌਰ 'ਤੇ ਕਹਿ ਦਿੰਦੇ ਨੇ ਕਿ ਇੱਕ ਜਾਨ ਇੱਕ ਜਿੰਦ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀ ਹੈ ਸੋਏ। ਪਤੀ ਪਤਨੀ ਉਹਨਾਂ ਨੂੰ ਕਿਹਾ ਜਾਂਦਾ ਹੈ ਮੂਰਤਾਂ ਦੋ ਹੋਣ, ਸਰੀਰ ਦੋ ਹੋਣ, ਪਰ ਜੋਤ ਇੱਕ ਹੋਵੇ। ਕਹਿਣ ਤੋਂ ਭਾਵ ਕਿ ਇੱਕ ਦੂਜੇ ਦੇ ਸਾਈਂ ਜੀਣ, ਉਹਨਾਂ ਨੂੰ ਪਤੀ ਪਤਨੀ ਕਹਿੰਦੇ ਨੇ। ਇਹਦੀ ਇਗਜੈਂਪਲ, ਇਹਦੀ ਉਦਾਹਰਨ ਇਤਿਹਾਸ ਦੇ ਵਿੱਚ ਗੁਰੂ ਕੇ ਸਿੱਖਾਂ ਨੇ ਪੇਸ਼ ਕੀਤੀ ਹੈ। ਗੁਰੂ ਕੇ ਸਿੱਖੋ, 18ਵੀਂ ਸਦੀ ਦਾ ਇਤਿਹਾਸ ਪੜ੍ਹੀਏ, ਭਾਈ ਰਾਮ ਲਾਲ ਜੀ ਹੋਏ, ਉਹਨਾਂ ਨੇ ਜਦੋਂ ਗੁਰੂ ਕੇ ਸਿੱਖਾਂ ਦੀ ਸੰਗਤ ਕੀਤੀ ਅਤੇ ਉਹਨਾਂ ਨੇ ਅੰਮ੍ਰਿਤ ਛਕ ਕੇ ਉਹਨਾਂ ਦਾ ਨਾਮ ਰੱਖਿਆ ਵਿਜੈ ਸਿੰਘ। ਵਿਜੈ ਸਿੰਘ ਦੀ ਸਿੰਘਣੀ ਦਾ ਪਤਨੀ ਦਾ ਨਾਮ ਸੀ ਸੀਲ ਕੌਰ। ਚੰਗੇ ਪਰਿਵਾਰਾਂ ਦੇ ਵਿੱਚੋਂ ਸਨ ਅਤੇ ਇਹਨਾਂ ਨੇ ਸਿੱਖੀ ਕਮਾਉਣੀ ਆਰੰਭ ਕੀਤੀ। ਉਸ ਸਮੇਂ ਦੇ ਵਿੱਚ ਜੇ ਕੋਈ ਅੰਮ੍ਰਿਤ ਛਕ ਲੈਂਦਾ ਅਤੇ ਜਿਹੜੀਆਂ ਜ਼ਾਲਮ ਸਰਕਾਰਾਂ ਉਹ ਵੈਰ ਪੈ ਜਾਂਦੀਆਂ ਸਨ। ਮੀਰ ਮੰਨੂ ਨੂੰ ਪਤਾ ਲੱਗਾ। ਇਸੇ ਹੀ ਤਰ੍ਹਾਂ ਪਹਿਲਾਂ ਸੀਲ ਕੌਰ ਨੂੰ ਕੈਦ ਕੀਤਾ, ਅਨੇਕਾਂ ਤਸੀਹੇ ਦਿੱਤੇ, ਗੁਰੂ ਕੇ ਸਿੱਖੋ ਅਨੇਕਾਂ ਤਰ੍ਹਾਂ ਦੇ ਲਾਲਚ ਦੇ ਕੇ ਅਤੇ ਮੀਰ ਮਨੂ ਨੇ ਸੀਲ ਕੌਰ ਹੋਰ ਸੁੰਦਰ ਸਰੂਪ ਵਾਲੀਆਂ ਸਿੰਘਣੀਆਂ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਨਿਕਾਹ ਕਰੋ। ਉਹ ਸਿੱਖ ਜੰਗਲੀ ਨੇ, ਜੰਗਲਾਂ ਦੇ ਵਿੱਚ ਤੁਰੇ ਫਿਰਦੇ, ਯੁੱਧ ਕਰਦੇ ਨੇ, ਜੰਗ ਕਰਦੇ ਨੇ, ਸਰਕਾਰ ਦੇ ਵਿਰੋਧ ਦੇ ਵਿੱਚ ਨੇ। ਉਹਨਾਂ ਨੇ ਜਦੋਂ ਮੀਰ ਮਨੂ ਨੇ ਇਹ ਕਿਹਾ, ਅਨੇਕਾਂ ਤਸੀਹੇ ਝੱਲੇ, ਅਨੇਕਾਂ ਤਸੀਹੇ ਝੱਲ ਕੇ ਵੀ ਗੁਰੂ ਕੇ ਸਿੱਖ ਸਿੰਘਣੀਆਂ ਰਹਿਤ ਬਹਿਤ ਦੇ ਵਿੱਚ, ਗੁਰਸਿੱਖੀ ਦੇ ਵਿੱਚ ਪ੍ਰਪੱਕ ਰਹੀਆਂ। ਇਸੇ ਹੀ ਤਰ੍ਹਾਂ ਕਿਸੇ ਕਾਰਨ ਕਰਕੇ ਜਿਹੜਾ ਵਿਜੈ ਸਿੰਘ ਸੀ ਨਾ, ਉਹ ਵੀ ਕੈਦ ਦੇ ਵਿੱਚ ਹੋਇਆ। ਮੀਰ ਮਨੂ ਦੇ ਮਰਨ ਤੋਂ ਬਾਅਦ ਗੁਰੂ ਕਾ ਸਿੱਖ ਇਹ ਵਿਜੈ ਸਿੰਘ ਵੀ ਕੈਦ ਦੇ ਵਿੱਚ ਹੋਇਆ। ਇਹਨੂੰ ਵੀ ਬੜੇ ਤਸੀਹੇ ਦਿੱਤੇ, ਮੁਰਾਦ ਬੇਗਮ ਨੇ, ਮੀਰ ਮਨੂ ਦੇ ਘਰ ਵਾਲੀ ਬੇਗਮ ਸੀ, ਉਹਨੇ ਵੀ ਬੜੇ ਤਸੀਹੇ ਦਿੱਤੇ। ਇਹਨੂੰ ਵੀ ਮਨਾਇਆ ਜਾ ਰਿਹਾ ਸੀ ਕਿ ਤੇਰਾ ਨਿਕਾਹ ਕਰ ਦਿੱਤਾ ਜਾਵੇਗਾ, ਤੂੰ ਸਿੱਖ ਧਰਮ ਛੱਡ ਕੇ ਮੁਸਲਮਾਨ ਬਣ ਜਾ। ਇੰਨੇ ਤਸੀਹੇ ਝੱਲ ਕੇ ਵੀ ਦੋਨੇ ਹੀ ਪਰਪੱਕ ਰਹੇ। ਕਿਸੇ ਗੁਰੂ ਕੇ ਸਿੱਖਾਂ ਨੂੰ ਪਤਾ ਲੱਗਾ, ਗੁਰੂ ਕੇ ਸਿੱਖਾਂ ਨੇ ਹਮਲਾ ਕੀਤਾ, ਜਿੰਨੇ ਵੀ ਸਿੰਘ ਸਿੰਘਣੀਆਂ ਕੈਦ ਦੇ ਵਿੱਚ ਸਨ ਉਹਨਾਂ ਨੂੰ ਛਡਾਇਆ ਗਿਆ। ਛਡਾਉਂਦਿਆਂ ਹੋਇਆਂ ਜਦੋਂ ਯੁੱਧ ਹੋਇਆ ਨਾ, ਅਤੇ ਉਹ ਯੁੱਧ ਦੇ ਵਿੱਚ ਗੁਰੂ ਕੇ ਸਿੱਖਾਂ ਨੇ ਪੂਰੀ ਆਪਣੀ ਫੌਜ ਲਾ ਕੇ, ਵਾਹ ਲਾ ਕੇ ਸਿੰਘਣੀਆਂ ਨੂੰ ਕੈਦ ਦੇ ਵਿੱਚੋਂ ਛਡਾ ਲਿਆਂਦਾ। ਜਦੋਂ ਯੁੱਧ ਹੋ ਰਿਹਾ ਸੀ ਅਤੇ ਭਾਈ ਵਿਜੈ ਸਿੰਘ ਜੀ ਜ਼ਖਮੀ ਹੋ ਗਏ, ਬਹੁਤੇ ਜ਼ਿਆਦਾ ਜ਼ਖਮੀ ਹੋਏ। ਯੁੱਧ ਦੇ ਵਿੱਚ ਜਦੋਂ ਜ਼ਖਮੀ ਹੋਏ, ਇੰਨੇ ਫੱਟੜ ਹੋ ਗਏ ਕਿ ਯੁੱਧ ਦੀ ਸਮਾਪਤੀ ਹੋ ਗਈ। ਜਦੋਂ ਫੱਟੜ ਭਾਈ ਵਿਜੈ ਸਿੰਘ ਨੂੰ ਚੱਕ ਕੇ ਲਿਆਂਦਾ, ਹੋਰ ਸਿੰਘਾਂ ਦਾ ਇਲਾਜ ਕੀਤਾ, ਕੁਝ ਬਚ ਗਏ, ਕੁਝ ਸ਼ਹੀਦੀਆਂ ਪ੍ਰਾਪਤ ਕਰ ਗਏ। ਭਾਈ ਵਿਜੈ ਸਿੰਘ ਜੀ ਨੂੰ ਆਪਣੇ ਡੇਰੇ ਦੇ ਵਿੱਚ, ਜੰਗਲ ਦੇ ਵਿੱਚ ਜਿੱਥੇ ਅਸਥਾਨ ਸੀ ਉੱਥੇ ਪਾ ਕੇ, ਅਤੇ ਗੁਰੂ ਕੇ ਸਿੱਖਾਂ ਨੇ ਸਾਰੀ ਯੁੱਧ ਦੀ ਗਾਥਾ ਪੁੱਛੀ। ਜਦੋਂ ਯੁੱਧ ਦੀ ਗਾਥਾ ਪੁੱਛੀ, ਭਾਈ ਵਿਜੈ ਸਿੰਘ ਨੇ ਸਾਰੇ ਸਿੰਘਾਂ ਦੇ ਜਥੇ ਦੇ ਵਿੱਚ ਇਹ ਬਚਨ ਕੀਤੇ ਕਿ ਹੁਣ ਗੁਰੂ ਕਾ ਬੁਲਾਵਾ ਆ ਗਿਆ, ਮੈਂ ਚਲੇ ਜਾਣਾ ਹੈ, ਇਸ ਕਰਕੇ ਤੁਸੀਂ ਮੈਨੂੰ ਬਾਣੀ ਦਾ ਪਾਠ ਸੁਣਾਓ। ਬਾਣੀ ਦਾ ਪਾਠ ਭਾਈ ਵਿਜੈ ਸਿੰਘ ਨੇ ਆਪਣੀ ਸਿੰਘਣੀ ਸੀਲ ਕੌਰ ਨੂੰ ਕਿਹਾ ਕਿ ਮੈਨੂੰ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਸੁਣਾਓ। ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਸੁਣਾਇਆ, ਸਲੋਕ ਪੜ੍ਹਿਆ, ਪਵਨ ਗੁਰੂ ਪਾਣੀ ਪਿਤਾ, ਅਖੀਰਲੀਆਂ ਪੰਕਤੀਆਂ ਪੜ੍ਹੀਆਂ, ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ। ਜਦੋਂ ਅਖੀਰਲੀਆਂ ਪੰਕਤੀਆਂ ਪੜ੍ਹੀਆਂ, ਭਾਈ ਵਿਜੈ ਸਿੰਘ ਜੀ ਦਾ ਛੋਟਾ ਜਿਹਾ ਭਚੰਗੀ ਸੀ 7 ਕੁ ਸਾਲ ਦਾ ਵਰਿਆਮ ਸਿੰਘ, ਉਹਨੂੰ ਜਥੇਦਾਰਾਂ ਦੇ ਹੱਥ ਦੇ ਵਿੱਚ ਉਹਦਾ ਹੱਥ ਫੜਾਇਆ ਅਤੇ ਭਾਈ ਵਿਜੈ ਸਿੰਘ ਨੇ ਕਿਹਾ ਕਿ ਇਹਨੂੰ ਗੁਰਸਿੱਖ ਸੰਪੂਰਨ ਤੌਰ 'ਤੇ ਤੁਸੀਂ ਬਣਾਉਣਾ ਹੈ, ਇਹ ਹੁਣ ਤੁਹਾਡੇ ਹੱਥ ਵਸ ਹੈ। ਗੁਰੂ ਕੇ ਸਿੱਖਾਂ ਨੂੰ ਆਪਣੇ ਭੁਚੰਗੀ ਦਾ ਹੱਥ ਫੜਾ ਕੇ ਅਤੇ ਆਪ ਭਾਈ ਵਿਜੈ ਸਿੰਘ ਨੇ ਗੱਜ ਕੇ ਫਤਿਹ ਬੁਲਾਈ ਅਤੇ ਗੁਰੂ ਕੇ ਚਰਨਾਂ ਦੇ ਵਿੱਚ ਜਾ ਬਿਰਾਜੇ। ਸਿਰਾਣੇ ਵੱਲ ਬੀਬੀ ਸੀਲ ਕੌਰ ਬੈਠੀ ਹੋਈ ਸੀ। ਜਦੋਂ ਸੀਲ ਕੌਰ ਨੇ ਦੇਖਿਆ ਕਿ ਮੇਰੇ ਪ੍ਰਾਨਪਤੀ ਜੀ ਅਕਾਲ ਚਲਾਣਾ ਕਰ ਗਏ ਨੇ, ਸ਼ਹੀਦ ਹੋ ਗਏ ਨੇ, ਗੁਰੂ ਕੀ ਜੋਤ ਦੇ ਵਿੱਚ ਮਿਲ ਗਏ ਨੇ, ਅਤੇ ਉਹ ਬੀਬੀ ਸੀਲ ਕੌਰ ਨੇ ਵੀ ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣਦਿਆਂ ਹੋਇਆਂ ਗੁਰੂ ਕੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਅਤੇ ਆਪਣੇ ਪ੍ਰਾਨਪਤੀ ਵਿਜੈ ਸਿੰਘ ਦੇ ਛਾਤੀ ਦੇ ਉੱਪਰ ਸਿਰ ਰੱਖਦਿਆਂ ਸਾਰ ਹੀ ਉਹਦੇ ਵੀ ਸਰੀਰ ਦੇ ਵਿੱਚੋਂ ਪ੍ਰਾਣ ਪੰਖੇਰੂ ਉਡਾਰੀ ਮਾਰ ਗਏ। ਇਹ ਹੈ ਇੱਕ ਜੋਤ ਦੋ ਸਰੀਰ ਅਤੇ ਇੱਕ ਜੋਤ ਕਹਿਣ ਤੋਂ ਭਾਵ ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀ ਇਹ ਸੋਏ। ਇਹ ਗੁਰੂ ਕੇ ਸਿੱਖਾਂ ਨੂੰ ਕਿਵੇਂ ਗੁਰੂ ਕੇ ਸਿੱਖਾਂ ਨੇ ਆਪਸੀ ਆਪਣੇ ਪਰਿਵਾਰ ਦੇ ਵਿੱਚ ਪਿਆਰ ਰੱਖਣਾ, ਕਹਿਣ ਤੋਂ ਭਾਵ ਗੁਰੂ ਕੇ ਬਾਣੀ ਦੇ ਵਿੱਚ ਬਚਨ ਆਏ ਨੇ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀ ਇਹ ਸੋਏ। ਐਸਾ ਪਿਆਰ ਹੋਣਾ ਚਾਹੀਦਾ ਹੈ ਜੋ ਜਦੋਂ ਬੱਚੇ ਜਵਾਨ ਹੁੰਦੇ ਨੇ ਨਾ, ਇੱਕ ਹੁਣ ਹਾਸ ਰਾਸ ਵਾਲਾ ਬਚਨ ਹੈ, ਜਦੋਂ ਬੱਚੇ ਜਵਾਨ ਹੁੰਦੇ ਮਾਤਾ ਪਿਤਾ ਫੋਨ ਕਰਕੇ ਪੁੱਛਦੇ ਨੇ ਕਿ ਪੁੱਤਰ ਕਿੱਥੇ ਹੈ, ਕਿੰਨੇ ਟਾਈਮ ਤੱਕ ਆਉਣਾ ਘਰ ਦੇ ਵਿੱਚ, ਬੱਚੇ ਕਹਿੰਦੇ ਨੇ, ਪੁੱਤਰ ਕਹਿ ਦਿੰਦਾ, ਚਨਪ੍ਰੀਤ ਸਿੰਘ ਵੀ ਇਹਦੇ ਜੀਵਨ ਦੇ ਵਿੱਚ ਵੀ ਕਦੇ ਹੋਇਆ ਹੋਵੇਗਾ, ਐਵੇਂ ਕਹਿ ਦਿੰਦੇ ਨੇ ਕਿ ਬਸ 5-10 ਮਿੰਟਾਂ 'ਚ ਆ ਗਏ, ਅਤੇ ਘੰਟਾ ਲੰਘ ਜਾਂਦਾ, 2 ਘੰਟੇ ਲੰਘ ਜਾਂਦੇ ਨੇ, ਤੋ ਮਾਤਾ ਪਿਤਾ ਉਡੀਕਦੇ ਰਹਿੰਦੇ, ਪੁੱਤਰ ਚਨਪ੍ਰੀਤ ਸਿੰਘ ਹੁਣ ਇਹ ਬੇਨਤੀ ਹੈ, ਇਹ ਗੁਰੂ ਕੀ ਸਿੱਖਿਆ ਹੈ, ਗੁਰੂ ਕੇ ਦਰਬਾਰ ਦੇ ਵਿੱਚ ਗੁਰੂ ਕੀ ਹਜ਼ੂਰੀ ਦੇ ਵਿੱਚ ਬੈਠਿਆਂ ਹੋਇਆਂ ਸਿੱਖਿਆ ਕਿ ਕਦੇ ਵੀ ਇੱਕ ਦੂਜੇ ਦੇ ਕੋਲੋਂ ਕੋਈ ਓਹਲਾ ਨਹੀਂ ਰੱਖਣਾ ਅਤੇ ਹੁਣ ਜਿੰਨਾ ਟਾਈਮ ਦਿਓਗੇ ਨਾ ਓਨੇ ਟਾਈਮ 'ਤੇ ਪਹੁੰਚਣਾ ਪੈਣਾ ਹੁਣ ਕਿਉਂਕਿ ਗੁਰੂ ਕੀ ਹਜ਼ੂਰੀ ਦੇ ਵਿੱਚ ਤੁਸੀਂ ਦੋਨੇ ਪਤੀ ਪਤਨੀ ਹੋ ਅਤੇ ਪੁੱਤਰੀ ਜਸਦੀਪ ਕੌਰ ਦੇ ਨਾਲ ਜੋ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਅਰਦਾਸ ਬੇਨਤੀ ਹੋਈ ਇਹ ਗੁਰੂ ਕੇ ਪਿਆਰਿਓ ਜਿਹੜਾ ਰਿਸ਼ਤਾ ਹੈ ਨਾ ਇਹ ਜਨਮਾਂ ਜਨਮਾਂਤਰਾਂ ਦਾ ਧੁਰ ਤੋਂ ਲਿਖਿਆ ਹੋਇਆ ਰਿਸ਼ਤਾ ਹੈ ਇਹ ਸਤਿਗੁਰੂ ਜੀ ਨੇ ਬੜੀ ਮਹਾਨ ਕਿਰਪਾ ਬਖਸ਼ਿਸ਼ ਕੀਤੀ ਹੈ ਗੁਰੂ ਕੀ ਬਾਣੀ ਦੇ ਸਿਧਾਂਤ ਦੇ ਮੁਤਾਬਕ ਇਤਿਹਾਸ ਦੇ ਵਿੱਚੋਂ ਬਚਨ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਜੀ ਸਤਿਗੁਰੂ ਜੀ ਅਤੇ ਸਤਿਗੁਰੂ ਜੀ ਦੀ ਸਾਧ ਸੰਗਤ ਬਖਸ਼ਣਹਾਰ ਹੈ ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਦੋਨਾਂ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਦੋਨੇ ਹੀ ਪਰਿਵਾਰ ਗੁਰੂ ਘਰ ਦੇ ਸੇਵਕ ਨੇ ਦੋਨਾਂ ਪਰਿਵਾਰਾਂ ਨੂੰ ਜਦੋਂ ਵੀ ਪਤਾ ਲੱਗੇ ਕਿ ਗੁਰੂ ਘਰ ਦੇ ਵਿੱਚ ਇਹ ਸੇਵਾ ਹੋਣ ਵਾਲੀ ਬੜੀ ਭਾਵਨਾ ਦੇ ਸਹਿਤ ਸੇਵਾ ਕਰਦੇ ਹਨ ਇਸ ਕਰਕੇ ਪਰਿਵਾਰਾਂ ਦਾ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਬਹੁਤ ਬਹੁਤ ਧੰਨਵਾਦ ਗਿਆਨੀ ਲਖਵੀਰ ਸਿੰਘ ਜੀ ਹੋਰਾਂ ਦਾ ਜਿਨ੍ਹਾਂ ਨੇ ਬਹੁਤ ਹੀ ਪ੍ਰੇਮ ਦੇ ਨਾਲ ਗੁਰਬਾਣੀ ਦੇ ਸ਼ਬਦਾਂ ਰਾਹੀਂ ਅਤੇ ਗੁਰ ਇਤਿਹਾਸ ਰਾਹੀਂ ਸੰਗਤਾਂ ਦੇ ਨਾਲ ਸਾਂਝ ਪਾਈ ਹੈ ਸੋ ਸਤ ਸਿੰਘ ਜੀ ਇੱਥੇ ਹੁਣ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਬੜੇ ਪਿਆਰ ਸਤਿਕਾਰ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਸਤਿਗੁਰਾਂ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ ਬਾਕੀ ਸੰਗਤਾਂ ਵਾਸਤੇ ਜੋ ਥੱਲੇ ਅਰੇਂਜਮੈਂਟ ਹੋਇਆ ਹੈ ਆਪ ਸਮੂਹ ਸੰਗਤਾਂ ਨੇ ਉੱਥੇ ਪਹੁੰਚਣਾ ਹੈ ਪਰਿਵਾਰਾਂ ਵੱਲੋਂ ਲੰਗਰ ਪ੍ਰਸ਼ਾਦਾ ਤਿਆਰ ਹੈ ਜ਼ਰੂਰ ਛਾ ਕੇ ਜਾਣਾ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਮੇਰੀ ਹੱਥ ਜੋੜ ਕੇ ਬੇਨਤੀ ਹੈ ਬੀਬੀਆਂ ਨੂੰ ਖਾਸ ਤੌਰ 'ਤੇ ਕਿ ਸਤਿਗੁਰਾਂ ਦਾ ਪ੍ਰਕਾਸ਼ ਹੈ ਇਸ ਕਰਕੇ ਮਹਾਰਾਜ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਮਹਾਰਾਜ ਦੀ ਹਜ਼ੂਰੀ ਵਿੱਚ ਵਧਾਈਆਂ ਸਾਂਝੀਆਂ ਕਰਨ ਤੋਂ ਮਿਲਣ ਗਿਲਣ ਤੋਂ ਗੱਲਾਂ ਬਾਤਾਂ ਕਰਨ ਤੋਂ ਪਰਹੇਜ਼ ਰੱਖਿਓ ਜਿਵੇਂ ਸਤਿਕਾਰ ਦੇ ਨਾਲ ਡਿਸਿਪਲਿਨ ਦੇ ਵਿੱਚ ਅਸੀਂ ਆਏ ਸੀ ਉਸੇ ਤਰੀਕੇ ਦੇ ਨਾਲ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਨਾਲ ਨਾਲ ਦੇਗ ਛਾ ਕੇ ਨਮਸਕਾਰ ਕਰਕੇ ਆਪ ਜੀ ਵਾਕਆਊਟ ਕਰੀ ਚੱਲੋ ਕਿਉਂਕਿ ਥੱਲੇ ਚੱਲ ਕਰਕੇ ਮਿਲ ਸਕਦੇ ਪਰ ਮਹਾਰਾਜ ਹਜ਼ੂਰੀ ਸਤਿਕਾਰ ਨੂੰ ਮੁੱਖ ਰੱਖਦੇ ਆ ਪਲੀਜ਼ ਟਰਾਈ ਟੂ ਅਵੋਇਡ ਇਟ ਇਨ ਦਾ ਮੇਨ ਹਾਲ ਆਈ ਰਿਪੀਟ ਇਟ ਅਗੇਨ ਹੁਣ ਇਹ ਗੱਲਾਂ ਬਾਤਾਂ ਹੋਣ ਲੱਗ ਗਈਆਂ ਸਾਧ ਸੰਗਤ ਜੀ ਮੈਨੂੰ ਗਿਆਨੀ ਜੀ ਵੀ ਕਹਿ ਕੇ ਗਏ ਨੇ ਬੀਬੀਆਂ ਥੋੜ੍ਹੀ ਜਿਹੀਆਂ ਮਾਈਆਂ ਰੱਬ ਰਜਾਈਆਂ ਕਿਰਪਾ ਕਰੋ ਸੋ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਅਤੇ ਲੱਖ ਲੱਖ ਵਧਾਈਆਂ ਜੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਭਤੀਜਾ ਕੱਲ ਮੰਜਲੋ ਸਣ ਮਸਵਾਣੀਏ ਕਾਗਦ ਵੀ ਜਣ ਜਾਓ ਲਿਖਣ ਵਾਲਾ ਜਲ ਵੱਲੋ ਜਿਨ ਲਿਖਿਆ ਦੂਜਾ ਪਾਓ ਨਾਨਕ ਪੂਰਬ ਕਮਾਵਣਾ ਵਰਣਾ ਕਰਨਾ ਜਾਏ ਮਹੱਲਾ ਤੀਜਾ ਹੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਵਿਣ ਨਾਵੇ ਕੋ ਥਿਰ ਨਹੀਂ ਪੜ ਪੜ ਹੋਏ ਖੁਆਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਿਉਂ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣੀ ਕਿਆ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਪੁੱਛਿਆ ਦਾਨ ਦੇਵ ਕਾ ਸਲੋਕ ਮਹੱਲਾ ਤੀਜਾ ਹੋਂ ਹੋਂ ਕਰਤੀ ਸਭ ਮੋਈ ਸੰਪੋ ਕਿਸੇ ਨਾ ਨਾਲ ਦੂਜੇ ਭਾਏ ਦੁੱਖ ਪਾਇਆ ਸਭ ਜੋ ਹੀ ਜਮ ਕਾਲ ਨਾਨਕ ਗੁਰਮੁਖ ਉੱਭਰੇ ਸਾਚਾ ਨਾਮ ਸੰਭਾਲ ਮਹੱਲਾ ਪਹਿਲਾ ਗੱਲੀ ਅਸੀਂ ਚੰਗੀਆਂ ਚਾਰੀ ਬੁਰੀਆਂ ਮਨੋ ਕਸੂਦਾ ਕਾਲੀਆਂ ਬਾਹਰੋਂ ਚ ਬਾਹਰ ਚਿੱਟਵੀਆਂ ਰੀਸਾਂ ਕਰੇ ਤਿਨਾੜੀਆਂ ਜੋ ਸੇਵੇ ਦਰ ਖੜੀਆਂ ਨਾਲ ਖਸਮੇ ਰੱਤੀਆਂ ਮਾਣੇ ਸੁੱਖ ਰਲੀਆਂ ਹੁੰਦੇ ਤਾਣ ਨਿਤਾਣੀਆਂ ਰਹੇ ਨਿਮਾਨੜੀਆਂ ਨਾਨਕ ਜਨਮ ਸਕਾਰ ਥਾ ਜੇ ਤਨ ਕੇ ਤਿੰਨ ਕੇ ਸੰਗ ਮਿਲਾਂ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਣ ਤੂੰ ਆਪੇ ਜਾਣ ਵਰਤਦਾ ਬਤਾਈ ਬਤਾਏਂਦਾ ਆਪੇ ਵਿੱਚ ਸੇ ਬਾਲ ਤੂੰ ਆਪੇ ਕਮਲ ਲਿਪਤ ਹੈ ਸਹਿ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਈਂਦਾ ਇੱਕ ਨਿਮਕ ਘੜੀ ਕਰ ਖਿਆਲ ਹਰ ਤੁਦੋਂ ਬਾਹਰ ਕਿਛ ਨਹੀਂ ਗੁਰ ਸ਼ਬਦੀ ਵੇਖ ਨਿਹਾਲ ਸਲੋਕ ਮਹੱਲਾ ਤੀਜਾ ਹੁਕਮ ਨਾ ਜਾਣੇ ਬਹੁਤਾ ਰੋਵੇ ਅੰਦਰ ਧੋਖਾ ਨੀਂਦ ਨਾ ਸੋਵੇ ਜੇ ਤਨ ਖਸਮੇ ਚੱਲੇ ਰਜਾਈ ਦਰ ਘਰ ਸੋਭਾ ਮਹਿਲ ਬੁਲਾਈ ਨਾਨਕ ਕਰਮੀ ਏ ਮਤ ਪਾਈ ਗੁਰ ਪ੍ਰਸਾਦੀ ਸੱਚ ਸਮਾਈ ਮਹੱਲਾ ਤੀਜਾ ਮਨਮੁਖ ਨਾਮ ਬਿਹੋਣੀਆਂ ਰੰਗ ਕਸੁੰਬਾ ਦੇਖ ਨਾ ਭੁੱਲ ਇਸਕਾ ਰੰਗ ਦਿਨ ਥੋੜਿਆ ਛੋਛਾ ਇਸਕਾ ਮਲ ਦੂਜੇ ਲੱਗੇ ਪਚ ਮੋਏ ਮੂਰਖ ਅੰਧ ਗਵਾਰ ਬਿਸਟਾਂਦਰ ਕੀਟ ਸੇ ਪਏ ਪਚੇ ਬਾਰੋ ਵਾਰ ਨਾਨਕ ਨਾਮ ਰਤੇ ਸੇ ਰੰਗਲੇ ਗੁਰ ਕੇ ਸਹਿ ਸੁਭਾਏ ਭਗਤੀ ਰੰਗ ਨਾ ਉਤਰੇ ਸਹਿਜੇ ਰਹੇ ਸਮਾਏ ਪੌੜੀ ਸਿਸਟੋ ਪਾਈ ਸਭ ਤੁਧ ਆਪੇ ਰਿਜਕ ਸੰਭਾਇਆ ਇੱਕ ਵਲ ਛਲ ਕਰਕੇ ਖਾਮ ਦੇ ਮੂੰਹੋਂ ਕੂੜ ਕਸੱਤ ਤਿਨੀ ਢਾਇਆ ਤੁਧ ਆਪੇ ਪਾਵੈ ਸੋ ਕਰੇ ਤੁਧ ਉਤੇ ਕੰਮ ਉਹ ਲਾਇਆ ਇੱਕ ਨਾ ਸੱਚ ਬੁਝਾਇਓਨ ਤੇ ਨਾ ਟੁੱਟ ਭੰਡਾਰ ਦਿਵਾਇਆ ਹਰ ਚੇਤ ਖਾਏ ਤੇ ਨਾ ਅਸਫਲ ਹੈ ਅਚੇਤਾ ਹੱਥ ਲੜਾਇਆ ਸਲੋਕ ਮਹੱਲਾ ਤੀਜਾ ਪੜ ਪੜ ਪੰਡਿਤ ਵੇਦ ਬਖਾਣੇ ਮਾਇਆ ਮੋਹ ਸੁਆਏ ਦੂਜੇ ਭਾਈ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੇ ਸਜਾਏ ਜਿੰਨੀ ਜੀਉ ਪਿੰਡ ਦਿੱਤਾ ਤਿਸ ਕੱਬੂ ਨਾ ਚੇਤੇ ਜੋ ਦਿੰਦਾ ਰਿਜਕ ਸਭਾਏ ਜਮ ਕਾ ਫਾਹਾ ਗਲੋਂ ਨਾ ਕੱਟੀਏ ਫਿਰ ਫਿਰ ਆਵੈ ਜਾਏ ਮਨਮੁਖ ਕਿਛੋ ਨਾ ਸੋਝੇ ਅੰਧੁਲੇ ਪੂਰਬ ਲਿਖਿਆ ਕਮਾਏ ਪੂਰੇ ਭਾਗ ਸਤਿਗੁਰ ਮਿਲੇ ਸੁਖਦਾਤਾ ਨਾਮ ਬਸੇ ਮਨ ਆਏ ਸੁੱਖ ਮਾਣੇ ਸੁੱਖ ਪਹਿਨਣਾ ਸੁੱਖੇ ਸੁੱਖ ਵਿਹਾਏ ਨਾਨਕ ਸੋ ਨਾਉ ਮਨੋ ਨਾ ਵਿਸਾਰੀਐ ਜਿੱਤ ਦਰ ਸੱਚੇ ਸੋਭਾ ਪਾਏ ਮਹੱਲਾ ਤੀਜਾ ਸਤਿਗੁਰ ਸੇਵ ਸੁੱਖ ਪਾਇਆ ਸੱਚ ਨਾਮ ਗੁਣਤਾਸ ਗੁਰਮਤੀ ਆਪ ਪਛਾਣਿਆ ਰਾਮ ਨਾਮ ਪ੍ਰਗਾਸ ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ ਜਿਉ ਪਿੰਡ ਸਭ ਤਿਸ ਕਾ ਸਿਫਤ ਕਰੇ ਅਰਦਾਸ ਸੱਚੇ ਸ਼ਬਦ ਸਲਾਹਣਾ ਸੁੱਖੇ ਸੁੱਖ ਨਿਵਾਸ ਜਪ ਤਪ ਸੰਜਮ ਮਨੇ ਮੈਂ ਬਿਨ ਨਾਵੇ ਧਿਰਗ ਜੀਵਾਸ ਗੁਰਮਤੀ ਨਾਉ ਪਾਈਏ ਮਨਮੁਖ ਮੋਏ ਵਿਨਾਸ ਜਿਉ ਪਾਵੇ ਤਿਉ ਰਾਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭਨਾ ਰਾਸ ਸਭ ਤੂਥੇ ਪਾਸੋਂ ਮੰਗਦੇ ਨਿਤ ਕਰੇ ਅਰਦਾਸ ਜਿਸੋਂ ਦੇ ਤਿਸ ਸਭ ਕੁਛ ਮਿਲੇ ਇੱਕ ਨਾ ਦੂਰ ਹੈ ਪਾਸ ਤੁਧ ਵਾਜੋ ਥਾਓ ਕੋ ਨਾਹੀਂ ਜਿਸ ਪਾਸੋਂ ਮੰਗੀਏ ਮਨ ਵੇਖੋ ਕੋ ਨਿਰਜਾਸ ਸਭ ਤੁਧੇ ਨੋ ਸਲਾਹ ਦੇ ਦਰ ਗੁਰਮੁਖਾਂ ਨੋ ਪ੍ਰਗਾਸ ਸਲੋਕ ਮਹੱਲਾ ਤੀਜਾ ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ ਅੰਤਰ ਬ੍ਰਹਮ ਨਾ ਚੀਨੀ ਮਨ ਮੂਰਖ ਗਵਾਰ ਦੂਜੇ ਭਾਏ ਜਗਤ ਪ੍ਰਬੋਧ ਦਾ ਨਾ ਬੂਝੇ ਵਿਚਾਰ ਵਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ
ਮਹਲਾ ਤੀਜਾ ਜਿਨੀ ਸਤਿਗੁਰ ਸੇਵਿਆ ਤਿੰਨੀ ਨਾਉ ਪਾਇਆ ਬੂਝੋ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੇ ਝੂਕੇ ਕੂਕ ਪੁਕਾਰ ਆਪੇ ਨੋ ਆਪ ਖਾਏ ਮਨ ਨਿਰਮਲ ਹੋਵੇ ਗੁਰ ਸ਼ਬਦੀ ਵਿਚਾਰ ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜੀਉ ਹੇਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਤਾਏ ਜਿਸ ਹਰ ਭਾਵੇ ਤਿਸ ਗੁਰ ਮਿਲੇ ਜੋ ਹਰ ਨਾਮ ਧਿਆਏ ਗੁਰ ਸ਼ਬਦੀ ਹਰ ਪਾਈਏ ਹਰ ਪਾਰ ਲੰਘਾਏ ਮਨ ਹਟਕੇ ਨੇ ਨਾ ਪਾਇਓ ਪੁੱਛੋ ਵੇਦਾ ਜਾਏ ਨਾਨਕ ਹਰ ਕੀ ਸੇਵਾ ਜੋ ਸੋ ਕਰੇ ਜਿਸ ਲਏ ਹਰ ਲਾਏ ਸਲੋਕ ਮਹੱਲਾ ਤੀਜਾ ਨਾਨਕ ਸੋ ਸੂਰਾ ਬਰਿਆਮ ਜਿਨ ਵਿੱਚੋਂ ਦੁਸ਼ਟ ਕਰਨ ਮਾਰਿਆ ਗੁਰਮੁਖ ਨਾਮ ਸਲਾਏ ਜਨਮ ਸਵਾਰਿਆ ਆਪ ਹੋਆ ਸਦਾ ਮੁਕਤ ਸਭ ਕੁਲ ਨਿਸਤਾਰਿਆ ਸੋਹਣ ਸੱਚ ਦੁਆਰ ਨਾਮ ਪਿਆਰਿਆ ਮਨਮੁਖ ਮਰੇ ਅੰਕਾਰ ਮਰਨ ਵਿਗਾੜਿਆ ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ ਆਪੋ ਦੂਜੇ ਲੱਗ ਖਸਮ ਵਿਸਾਰਿਆ ਨਾਨਕ ਵਿਣ ਨਾਵੇ ਸਭ ਦੁੱਖ ਸੁੱਖ ਵਿਸਾਰਿਆ ਮਹੱਲਾ ਤੀਜਾ ਗੁਰ ਪੂਰੇ ਹਰ ਨਾਮ ਦ੍ਰਿੜਾਇਆ ਜਿਨ ਤਿਨ ਵਿੱਚੋਂ ਭਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਏ ਕਰ ਚਾਨਣ ਮੱਗ ਦਿਖਾਇਆ ਹੋਮੇ ਮਾਰੇ ਕਲਿਬ ਲਾਗੇ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਏ ਨਾ ਸਾਕੇ ਸਾਚੇ ਨਾਮ ਸਮਾਇਆ ਸਭ ਆਪੇ ਆਪ ਵਰਤੇ ਕਰਤਾ ਜੋ ਪਾਵੇ ਸੋ ਨਾਏ ਲਾਇਆ ਜਨ ਨਾਨਕ ਨਾਮ ਲਏ ਤਾਂ ਜੀਵ ਹੈ ਬਿਨ ਨਾਵੇ ਖਿੰਨ ਮਰ ਜਾਇਆ ਪੌੜੀ ਜੋ ਮਿਲਿਆ ਹਰ ਦੀਵਾਨ ਸਿਉਂ ਸੋ ਸਭਨੀ ਦੀਵਾਣੀ ਮਿਲਿਆ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ ਉਸਕੇ ਮੂੰਹ ਡਿੱਠੇ ਸਭ ਪਾਪੀ ਤਰਿਆ ਉਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ ਨਾਉ ਪੂਜੀਏ ਨਾਉ ਮੰਨੀਏ ਨਾ ਇਹ ਕਿਲਵਿਕ ਸਭ ਹਿਰਿਆ ਜਿੰਨੀ ਨਾਮ ਧਿਆਏ ਇੱਕ ਮਨ ਇੱਕ ਚਿੱਤ ਸੇ ਅਸਥਿਰ ਜਗ ਰਿਆ ਸਲੋਕ ਮਹੱਲਾ ਤੀਜਾ ਆਤਮਾ ਦਿਓ ਪੂਜੀਏ ਗੁਰ ਕੈ ਸਹਿ ਸੁਭਾਏ ਆਤਮੇ ਨੂੰ ਆਤਮੇ ਕੀ ਪ੍ਰਤੀਤ ਹੋਏ ਤਾਂ ਕਰ ਹੀ ਪਰਚਾ ਪਾਏ ਆਤਮਾ ਡੋਲ ਨ ਡੋਲੇ ਗੁਰ ਕੇ ਭਾਏ ਸੁਭਾਏ ਗੁਰ ਵਿਣ ਸਹਿਜ ਨਾ ਆਵਈ ਲੋਭ ਮੈਲ ਨ ਵਿੱਚੋਂ ਜਾਏ ਖਿਨ ਪਲ ਹਰ ਨਾਮ ਮਨ ਵਸੇ ਸਭ ਅੱਠ ਸੱਠ ਤੀਰਥ ਨਾਏ ਸੱਚੇ ਮੈਣ ਨ ਲੱਗੇ ਮਲ ਲੰਘੇ ਦੂਜੇ ਪਾਏ ਧੋਤੀ ਮੋਲ ਨਾ ਉਤਰੇ ਜੇ ਅੱਠ ਸੜ ਤੀਰਥ ਨਾਏ ਮਨਮੁਖ ਕਰਮ ਕਰੇ ਅੰਕਾਰੀ ਸਭ ਦੁੱਖੋ ਦੁੱਖ ਕਮਾਏ ਨਾਨਕ ਮੈਲਾ ਉਜਲ ਤਾਂ ਥੀ ਹੈ ਜਾਂ ਸਤਿਗੁਰ ਮਾਏ ਸਮਾਏ ਮਹੱਲਾ ਤੀਜਾ ਮਨਮੁਖ ਲੋਕ ਸਮਝਾਈਏ ਕਦੋ ਸਮਝਾਇਆ ਜਾਏ ਗੁਰਮੁਖ ਰਲਾਇਆ ਨਾ ਰਲੇ ਪਿਆ ਕਿਰਤ ਫਿਰਾਏ ਲਿਵ ਧਾਤ ਦੋਏ ਰਾਹ ਹੈ ਹੁਕਮੀ ਕਾਰ ਕਮਾਏ ਗੁਰਮੁਖੇ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਦ ਮਨ ਹੀ ਮੰਜ ਸਮਾਏ ਮਨ ਜੋ ਇੱਛੇ ਸੋ ਲਹੇ ਸੱਚੇ ਸ਼ਬਦ ਸੁਭਾਏ ਅੰਮ੍ਰਿਤ ਨਾਮ ਸਦ ਪੁੰਜੀਏ ਗੁਰਮੁਖ ਕਾਰ ਕਮਾਏ ਬਿਣ ਮਨੇ ਜੇ ਹੋਰੀ ਨਾਲ ਲੁੱਝਣਾ ਜਾਸੀ ਜਨਮ ਗਵਾਏ ਮਨਮੁਖੀ ਮਨ ਹਠਾਰਿਆ ਕੂੜਕ ਸਤ ਕਮਾਏ ਗੁਰਪ੍ਰਸਾਦੀ ਮਨ ਜਿਣੇ ਹਰ ਸੇਤੀ ਲਿਵਲਾਏ ਨਾਨਕ ਗੁਰਮੁਖ ਸੱਚ ਸਮਾਵੈ ਨਾਨਕ ਗੁਰਮੁਖ ਸੱਚ ਕਮਾਵੈ ਮਨ ਮੁਖਾਵੈ ਜਾਏ ਪੌੜੀ ਹਰ ਕੇ ਸੰਤ ਸੁਣੋ ਜਨ ਪਾਈ ਹਰ ਸਤਿਗੁਰ ਕੀ ਇੱਕ ਸਾਖੀ ਜਿਸ ਤੁਰ ਭਾਗ ਹੋਵੇ ਮੁਖ ਮਸਤਕ ਤਿੰਨ ਜਨ ਲੈ ਹਿਰਦੇ ਰਾਖੀ ਹਰਿ ਅੰਮ੍ਰਿਤ ਖਤਾ ਸ੍ਰੇਸ਼ਟੀ ਉੱਤਮ ਗੁਰਬਚਨੀ ਸਹਿਜੇ ਚਾਖੀ ਤੈ ਭਇਆ ਪ੍ਰਗਾਸ ਮਿਟਿਆ ਅੰਧਾਰਾ ਜਿਉਂ ਸੂਰਜ ਰਹਿਣ ਕੀ ਰਾਖੀ ਅਦਿਸ਼ਟ ਅਗੋਚਰ ਅਲਕ ਨਿਰੰਜਣ ਸੋ ਦੇਖਿਆ ਗੁਰ ਆਖੀ ਸਲੋਕ ਮਹੱਲਾ ਤੀਜਾ ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖੇ ਲਾਏ ਵਿੱਚੋਂ ਆਪ ਗਵਾਏ ਕਹਿ ਰਹਿਣ ਸੱਚ ਲਿਬਲਾਏ ਸਤਿਗੁਰ ਜਿਨੀ ਨਾ ਸੇਵਿਓ ਤਿਨਾ ਵਿਰਥਾ ਜਨਮ ਗਵਾਏ ਨਾਨਕ ਜੋ ਤਿਸ ਭਾਵੈ ਸੋ ਕਰੇ ਕਹਿਣਾ ਕਿਛੁ ਨਾ ਜਾਏ ਮਹੱਲਾ ਤੀਜਾ ਮਨ ਵਿਕਾਰੀ ਵੇੜਿਆ ਵੇਕਾਰਾਂ ਕਰਮ ਕਮਾਏ ਦੂਜੇ ਭਾਏ ਅਗਿਆਨੀ ਪੂਜਦੇ ਦਰਗੈ ਮਿਲੇ ਸਜਾਏ ਆਤਮ ਦਿਓ ਪੂਜੀਏ ਬਿਨ ਸਤਿਗੁਰ ਬੂਝ ਨਾ ਪਾਏ ਜਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ ਨਾਨਕ ਸੇਵਾ ਸੁਰਤ ਕਮਾਵਣੀ ਜੋ ਹਰ ਭਾਵੇ ਸੋ ਥਾਏ ਪਾਏ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ
ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਦਾਲਦ ਦੁੱਖ ਭੁੱਖ ਸਭ ਲੈ ਰਤ ਜਾਤੀ। ਹਰ ਹਰ ਨਾਮ ਜਪੋ ਮਨ ਮੇਰੇ, ਮੁਖ ਗੁਰਮੁਖ ਪ੍ਰੀਤ ਲਗਾਤੀ। ਜਿਤ ਮੁਖ ਭਾਗ ਲਿਖਿਆ ਧੁਰ ਸਾਚੇ, ਹਰ ਤਿਤ ਮੁਖ ਨਾਮ ਜਪਾਤੀ। ਸਲੋਕ ਮਹੱਲਾ ਤੀਜਾ। ਸਤਿਗੁਰ ਜਿਨੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ, ਮ੍ਰਿਤਕ ਹੈ ਸੰਸਾਰ। ਲੱਖ 84 ਫੇਰ ਪਇਆ, ਮਰ ਜੰਮੇ ਹੋਏ ਖੁਆਰ। ਸਤਿਗੁਰ ਕੀ ਸੇਵਾ ਸੋ ਕਰੇ, ਜਿਸਨੂੰ ਆਪ ਕਰਾਏ ਸੋਏ। ਸਤਿਗੁਰ ਵਿੱਚ ਨਾਮ ਨਿਧਾਨ ਹੈ, ਕਰਮ ਪ੍ਰਾਪਤ ਹੋਏ। ਸੱਚ ਰਤੇ ਗੁਰ ਸ਼ਬਦ ਸਿਉ, ਤਿਨ ਸੱਚੀ ਸਦਾ ਲਿਭ ਹੋਏ। ਨਾਨਕ ਜਿਸਨੂੰ ਮੇਲੇ ਨਾ ਵਿਛੜੇ, ਸਹਿਜ ਸਮਾਵੈ ਸੋਏ। ਮਹੱਲਾ ਤੀਜਾ। ਸੋ ਭਗੌਤੀ ਜੋ ਭਗਵੰਤੇ ਜਾਣੇ, ਗੁਰਪ੍ਰਸਾਦੀ ਆਪ ਪਛਾਣੇ। ਧਾਵਤ ਰਾਖੇ ਇੱਕ ਤਕਾਰਿਆਣੇ, ਜੀਵਤ ਮਰੇ ਹਰ ਨਾਮ ਬਖਾਣੇ। ਐਸਾ ਭਗਾਵਤੀ ਉੱਤਮ ਹੋਏ, ਨਾਨਕ ਸੱਚ ਸਮਾਵੈ ਸੋਏ। ਮਹੱਲਾ ਤੀਜਾ। ਅੰਤਰ ਕਪਟ ਭਗਵਤੀ ਕਹਾਏ, ਪਖੰਡ ਪਹਾਰ ਬ੍ਰਹਮ ਕਦੇ ਨਾ ਪਾਏ। ਪਰ ਨਿੰਦਾ ਕਰੇ ਅੰਤਰ ਮਲ ਲਾਏ, ਬਾਹਰ ਮਲ ਧੋਵੇ ਮਨ ਕੀ ਝੂਠ ਨਾ ਜਾਏ। ਸਤ ਸੰਗਤ ਸਿਉ ਬਾਦ ਰਚਾਏ, ਅਨ ਦਿਨ ਦੁਖੀਆ ਦੂਜੇ ਪਾਏ ਰਚਾਏ। ਹਰ ਨਾਮ ਨਾ ਚੇਤੇ ਬਹੁ ਕਰਮ ਕਮਾਏ, ਪੂਰਬ ਲਿਖਿਆ ਸੋ ਮੇਟਣਾ ਨਾ ਜਾਏ। ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ। ਪੌੜੀ। ਸਤਿਗੁਰ ਜਿਨੀ ਧਿਆਇਆ ਸੇ ਕੜਨਾ ਸਬਾਹੀ, ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤ ਗਾਈ। ਸਤਿਗੁਰ ਜਿਨੀ ਧਿਆਇਆ ਤਿਨ ਜਮ ਡਰ ਨਾਹੀ, ਜਿਨ ਕੋ ਹੋਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਈ। ਤਿਨ ਇੱਥੇ ਉੱਥੇ ਮੁਖੀ ਉਜਲੇ, ਹਰ ਦਰਗਹਿ ਪੈਂਦੇ ਜਾਈ। ਸਲੋਕ ਮਹੱਲਾ ਦੂਜਾ। ਜੋ ਸਿਰ ਸਾਈ ਨਾ ਨਿਵੇ, ਸੋ ਸਿਰ ਦੀਜੇ ਡਾਰ। ਨਾਨਕ ਜਿਸ ਪਿੰਜਰ ਮੈਂ ਵਿਰਹਾ ਨਹੀਂ, ਸੋ ਪਿੰਜਰ ਲੈ ਯਾਰ। ਮਹੱਲਾ ਪੰਜਵਾਂ। ਮੁੰਡੋ ਭੁੱਲੀ ਨਾਨਕਾ, ਫਿਰ ਫਿਰ ਜਨਮ ਮੁਆਸ। ਕਸਤੂਰੀ ਕਹਿ ਭੋਲੜੇ, ਗੰਦੇ ਡੁੰਮ ਪਿਆਸ। ਪੌੜੀ। ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ, ਜੋ ਅੰਤੀ ਅਵਸਰ ਲਏ ਛਡਾਏ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਸੋ ਗੁਰਮੁਖ ਨਾਮ ਜਪਿਆ ਵੜ ਪਾਗੇ, ਤਿਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਨਾਨਕ ਨਾਮ ਆਰਾਧ ਸਭ ਨਾ ਤੇ, ਵੱਡਾ ਸਭ ਨਾਵੇ ਅੱਗੇ ਆਣ ਨਿਵਾਏ। ਸਲੋਕ ਮਹੱਲਾ ਤੀਜਾ। ਬੇਸ ਕਰੀ ਕਰੂਪ ਕੁਲੱਖਣੀ, ਮਨ ਖੋਟੇ ਕੁੜਿਆਰ। ਪਿਰਕੇ ਭਾਣੇ ਨਾ ਚੱਲੇ, ਹੁਕਮ ਕਰੇ

ਗੁਰਸੇਵੇ ਆਪਣਾ ਭਉ ਜਲਿ ਉਤਰੇ ਪਾਰ। ਨਾਨਕ ਗੁਰਮੁਖ ਸੱਚ ਸਮਾਵੈ, ਸੱਚ ਨਾਮ ਉਰ ਹਰ ਪੌੜੀ। ਹਰ ਜਲ ਥਲ ਮਈਅਲ ਭਰਪੂਰ, ਦੂਜਾ ਨਾਹੀ ਕੋਏ। ਹਰ ਆਪ ਬਹਿ ਕਰ ਨਿਉ, ਕੁੜਿਆਰ ਸਭ ਮਾਰ ਕਢੋਏ। ਸਚਿਆਰਾਂ ਦੇ ਵਡਿਆਈ, ਹਰ ਧਰਮ ਨਿਉ ਕੀ ਹੋਏ। ਸਭ ਹਰ ਕੀ ਕਰੋ ਉਸਤਤ, ਜਿਨ ਗਰੀਬ ਅਨਾਥ ਰਾਖ ਲਿਓ ਏ। ਜੈਕਾਰ ਕੀ ਉਹ ਧਰਮੀਆਂ ਕਾ, ਪਾਪੀ ਕੋ ਡੰਡ ਦਿਓ ਏ। ਸਲੋਕ ਮਹੱਲਾ ਤੀਜਾ। ਮਨ ਮੁੱਖ ਮੈਲੀ ਕਾਮਣੀ, ਕੁਲੱਖਣੀ ਕੁਨਾਰ। ਫਿਰ ਛੋਡਿਆ ਕਰ ਆਪਣਾ, ਪਰ ਪੁਰਖੇ ਨਾਲ ਪਿਆਰ। ਤ੍ਰਿਸ਼ਨਾ ਕਦੇ ਨਾ ਚੁੱਕੇ, ਜਲਦੀ ਕਰੇ ਪੁਕਾਰ। ਨਾਨਕ ਬਿਨ ਨਾ ਵੇਖ ਰੂਪ ਕ ਸੋਹਣੀ, ਪਰ ਹਰ ਛੋਡੀ ਪਤਾਰ। ਮਹੱਲਾ ਤੀਜਾ। ਸ਼ਬਦ ਰਤੀ ਸੁਹਾਗਣੀ, ਸਤਿਗੁਰ ਕੇ ਪਾਏ ਪਿਆਰ। ਸਦਾ ਰਾਵੇ ਪਿਰ ਆਪਣਾ, ਸੱਚੇ ਪ੍ਰੇਮ ਪਿਆਰ। ਅਤ ਸੁਆਲਿਓ ਸੁੰਦਰੀ ਸੋਭਾ ਬੰਤੀ ਨਾਰ। ਨਾਨਕ ਨਾਮ ਸੁਹਾਗਣੀ, ਮੇਲੀ ਮੇਲਣ ਹਾਰ ਪੌੜੀ। ਹਰ ਤੇਰੀ ਸਭ ਕਰੇ ਉਸਤਤ, ਜਿਨ ਫਾਥੇ ਕਾਢਿਆ। ਹਰ ਤੁਦਨੋ ਕਰੇ ਸਭ ਨਮਸਕਾਰ, ਜਿਨ ਪਾਪੇ ਤੇ ਰੱਖਿਆ। ਹਰ ਨਿਮਾਣਿਆ ਤੂੰ ਮਾਣ, ਹਰ ਡਾਢੀ ਹੋਂ ਤੂੰ ਡਾਢਿਆ। ਹਰ ਅਹੰਕਾਰੀਆਂ ਮਾਰ ਨਿਵਾਏ, ਮਨਮੁਖ ਮੂੜ ਸਾਧਿਆ। ਹਰ ਭਗਤਾਂ ਦੇ ਵਡਿਆਈ, ਗਰੀਬ ਅਨਾਥਿਆਂ। ਸਲੋਕ ਮਹੱਲਾ ਤੀਜਾ। ਸਤਿਗੁਰ ਕੇ ਭਾਣੇ ਜੋ ਚਲੇ, ਤਿਸ ਵਡਿਆਈ ਵੱਡੀ ਹੋਏ। ਹਰ ਕਾ ਨਾਮ ਉੱਤਮ ਮਨ ਵਸੇ, ਮੇਟ ਨਾ ਸਕੇ ਕੋਏ। ਕਿਰਪਾ ਕਰੀ ਜਿਸ ਆਪਣੀ, ਤਿਸ ਕਰਮ ਪ੍ਰਾਪਤ ਹੋਏ। ਨਾਨਕ ਕਾਰਨ ਕਰਤੇ ਵਸ ਹੈ, ਗੁਰਮੁਖ ਬੂਝੇ ਕੋਏ। ਮਹੱਲਾ ਤੀਜਾ। ਨਾਨਕ ਹਰ ਨਾਮ ਜਿੰਨੀ ਅਰਾਧੇ, ਆਂਦਿਨ ਹਰ ਲਈ ਬਲਾ ਤਾਰ। ਮਾਇਆ ਬੰਦੀ ਖਸਮ ਕੀ, ਤਿਨ ਅੱਗੇ ਕਮਾਵੈ ਕਾਰ। ਪੂਰੇ ਪੂਰਾ ਕਰ ਛੋਡਿਆ, ਹੁਕਮ ਸਵਾਰਨ ਹਾਰ। ਗੁਰ ਪ੍ਰਸਾਦੀ ਜਿਨ ਬੂਝਿਆ, ਤਿਨ ਪਾਇਆ ਮੋਖ ਦੁਆਰ। ਮਨਮੁਖ ਹੁਕਮ ਨਾ ਜਾਣੀ, ਤਿਨ ਮਾਰੇ ਜੰਮ ਜੰਦਾਰ। ਗੁਰਮੁਖ ਜਿਨੀ ਅਰਾਧਿਆ, ਤਿਨੀ ਤਰਿਆ ਭਉ ਜਲ ਸੰਸਾਰ। ਸਭ ਯੋਗਣ ਗੁਣੀ ਮਿਟਾਇਆ, ਗੁਰ ਆਪੇ ਬਖਸ਼ਣ ਹਾਰ। ਪੌੜੀ ਹਰ ਕੀ ਭਗਤਾਂ ਪ੍ਰਤੀਤ, ਹਰ ਸਭ ਕਿਛ ਜਾਣਦਾ। ਹਰ ਜੇਵੜ ਨਾਹੀ ਕੋਈ ਜਾਣ, ਹਰ ਧਰਮ ਵਿਚਾਰਦਾ। ਕਾੜਾ ਅੰਦੇਸਾ ਕਿਉਂ ਕੀਜੇ, ਜਾਂ ਨਾਹੀ ਧਰਮ ਮਾਰਦਾ। ਸੱਚਾ ਸਾਹਿਬ ਸੱਚ ਨਿਉ, ਪਾਪੀ ਨਰ ਹਾਰਦਾ। ਸਲਾਹਿਓ ਭਗਤੋ ਕਰ ਜੋੜ, ਹਰ ਭਗਤ ਜਨ ਤਾਰਦਾ। ਸਲੋਕ ਮਹੱਲਾ ਤੀਜਾ। ਆਪਣੇ ਪ੍ਰੀਤਮ ਮਿਲ ਰਹਾ, ਅੰਤਰ ਰੱਖਾਂ ਉਰਧਾਰ। ਸਲਾਹੀ ਸੋ ਪ੍ਰਭ ਸਦਾ ਸਦਾ, ਗੁਰ ਕੇ ਹੇਤ ਪਿਆਰ। ਨਾਨਕ ਜਿਸ ਨਦਰ ਕਰੇ, ਤਿਸ ਮੇਲ ਲਏ ਸਾਈ ਸੁਹਾਗਣ ਨਾਰ। ਮਹੱਲਾ ਤੀਜਾ। ਗੁਰ ਸੇਵਾ ਤੇ ਹਰ ਭਾਈਏ, ਜਾਂ ਕੋ ਨਦਰ ਕਰੇ। ਮਾਣਸ ਤੇ ਦੇਵ ਤੇ ਭਏ, ਧਿਆਇਆ ਨਾਮ ਹਰੇ। ਹਉਮੈ ਮਾਰ ਮਿਲਾਇਨ, ਗੁਰ ਕੇ ਸ਼ਬਦ ਤਰੇ। ਨਾਨਕ ਸਹਿਜ ਸੰਭਾਲੀਅਨ, ਹਰੇ ਆਪਣੀ ਕਿਰਪਾ ਕਰੇ। ਪੌੜੀ ਹਰੇ ਆਪਣੀ ਭਗਤ ਕਰਾਏ, ਵਡਿਆਈ ਵੇਖਾਲੀਅਨ। ਆਪਣੀ ਆਪ ਕਰੇ ਪ੍ਰਤੀਤ, ਆਪੇ ਸੇਵਾ ਕਾਲੀਅਨ। ਹਰ ਭਗਤਾਂ ਨੌ ਦੇ ਆਨੰਦ, ਥਿਰ ਘਰੀ ਬਹਾਲੀਅਨ। ਪਾਪੀਆਂ ਨੌ ਨਾ ਦੇਈ, ਥਿਰ ਰਹਿਣ ਚੁਣ ਨਰਕ ਘੋਰ ਚਾਲੀਅਨ। ਹਰ ਭਗਤਾਂ ਨੌ ਦੇ ਪਿਆਰ, ਕਰ ਅੰਗ ਨਿਸਤਾਰੀਅਨ। ਸਲੋਕ ਮਹੱਲਾ ਪਹਿਲਾ। ਕੋ ਬੁੱਧ ਡੂਮਣੀ, ਕੋ ਦਿਆ ਕਸਾਇਣ। ਪਰ ਨਿੰਦਾ ਕੱਟ ਚੂਹੜੀ, ਮੁੱਠੀ ਕ੍ਰੋਧ ਚੰਡਾਲ। ਕਾਰੀ ਕੱਢੀ ਕਿਆ ਥੀ ਹੈ, ਜਾਂ ਚਾਰੇ ਬੈਠੀਆਂ ਨਾਲ। ਸੱਚ ਸੰਜਮ ਕਰਨੀ ਕਾਰਾਂ, ਨਾਉਣ ਨਾਵਣ ਨਾਉ ਜਪੇ ਹੀ। ਨਾਨਕ ਅੱਗੇ ਉੱਤਮ ਸਹੀ, ਜੇ ਪਾਪਾਂ ਪੰਦ ਨਾ ਦੇਹੀ। ਮਹੱਲਾ ਪਹਿਲਾ। ਕਿਆ ਹੰਸ ਕਿਆ ਬੰਗਲਾ, ਜਾਂ ਕੋ ਨਦਰ ਕਰੇ। ਜੋ ਤਿਸ ਭਾਵੇ ਨਾਨਕਾ, ਕਾਗੋ ਹੰਸ ਕਰੇ। ਪੌੜੀ ਕੀਤਾ ਲੋੜੀਏ ਕੰਮ, ਸੋ ਹਰ ਪੈ ਆਖੀਐ। ਕਾਰਜ ਦੇ ਸਵਾਰ, ਸਤਿਗੁਰ ਸੱਚ ਸਾਖੀਐ। ਸੰਤਾਂ ਸੰਗ ਨਿਦਾਨ, ਅੰਮ੍ਰਿਤ ਚਾਖੀਐ। ਪੈ ਪੰਜਨ ਮਿਹਰਵਾਨ, ਦਾਸ ਕੀ ਰਾਖੀਐ। ਨਾਨਕ ਹਰ ਗੁਣ ਗਾਏ, ਅਲੱਖ ਪ੍ਰਭ ਲਾਖੀਐ। ਸਲੋਕ ਮਹੱਲਾ ਤੀਜਾ। ਜਿਉ ਪਿੰਡ ਸਭ ਤਿਸ ਕਾ, ਸਭ ਸੇ ਦੇ ਆਧਾਰ। ਨਾਨਕ ਗੁਰਮੁਖ ਸੇਵੀਐ, ਸਦਾ ਸਦਾ ਦਾ ਤਾਰ। ਹੋਮ ਬਲਿਹਾਰੀ ਤਿੰਨ ਕੋ, ਜਿਨ ਧਿਆਇਆ ਹਰ ਨਿਰੰਕਾਰ। ਉਹਨਾਂ ਕੇ ਮੁੱਖ ਸਾਦੀ ਉਜਲੇ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਮਹੱਲਾ ਤੀਜਾ। ਸਤਿਗੁਰ ਮਿਲੀਐ ਉਲਟੀ ਪਈ, ਨਵ ਨਿਧ ਖਰਚਿਓ ਖਾਓ। 18 ਸਿੱਧੀ ਪਿੱਛੇ ਲੱਗੀਆਂ ਫਿਰਨ, ਨਿਜ ਘਰ ਵਸੇ ਨਿਜ ਥਾਓ। ਥਾਏ ਨਿਜ ਥਾਏ ਅਨਹਦ ਧੁਣੀ, ਸਦ ਵੱਜਦੇ ਉਨ ਮਨ ਹਰ ਲਿਵਲਾਏ।

ਨਾਨਕ ਹਰ ਭਗਤ ਤਿਨਾ ਕੈ ਮਨ ਵਸੇ, ਜਿਨ ਮਸਤਕ ਲਿਖਿਆ ਧੁਰ ਪਾਏ ਪੌੜੀ। ਹੋਂ ਟਾਢੀ ਹਰ ਪ੍ਰਭ ਖਸਮ ਕਾ ਹਰ ਕੇ ਦਰ ਆਇਆ, ਹਰਿ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ। ਹਰ ਪੁੱਛਿਆ ਢਾਡੀ ਸਦਕੇ ਕਿਤੇ ਅਰਥ ਤੂੰ ਆਇਆ, ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ, ਹਰ ਦਾਤੇ ਹਰ ਨਾਮ ਜਪਾਇਆ ਨਾਨਕ ਪਹਿਨਾਇਆ। ਸੁਧ ਇੱਕ ਓਂਕਾਰ ਸਤਿਗੁਰ ਪ੍ਰਸਾਦ, ਸ੍ਰੀ ਰਾਹ ਕਬੀਰ ਜੀਓ ਕਾ, ਏਕ ਸੁਆਨ ਕੇ ਘਰ ਗਾਵਣ, ਜਾਣਨੀ ਜਾਣਤ ਸੁਧ ਵਟਾ ਹੋਤ ਹੈ, ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਬਦ ਘਟਤ ਹੈ, ਮੋਰ ਮੋਰ ਕਰ ਅਦਕ ਲਾੜ, ਤਰ ਪੇਕਤ ਹੀ ਜਮ ਰਾਉ ਹਸੇ, ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੇ ਜਬ ਮੋਹਿਆ ਹੈ ਮਾਇਆ ਰਹਾਉ। ਕਹਿਤ ਕਬੀਰ ਛੋੜ ਵਿਖਿਆ ਰਸ, ਇਤ ਸੰਗਤ ਨਿਹਚੋ ਮਰਨ, ਰਮਈਆ ਜਪੋ ਪ੍ਰਾਣੀ ਅਨੰਤ ਜੀਵਨ ਬਾਣੀ, ਇਨ ਵਿਦ ਭਵ ਸਾਗਰ ਤਰਨ, ਜਾਂ ਤਿਸ ਪਾਵੇ ਤਾਂ ਲਾਗੇ ਪਹੋ, ਭਰਮ ਪਲਾਵਾ ਵਿੱਚੋਂ ਜਾਏ, ਉਪਜੇ ਸਹਿਜ ਗਿਆਨ ਮਤ ਜਾਗੇ, ਗੁਰ ਪ੍ਰਸਾਦ ਅੰਤਰ ਲਿਵ ਲਾਗੇ। ਇਤ ਸੰਗਤ ਨਾਹੀਂ ਮਰਨ, ਹੁਕਮ ਪਛਾਣ ਤਾਂ ਖਸਮੇ ਮਿਲਣਾ, ਰਹਾਉ ਦੂਜਾ ਸ੍ਰੀ ਰਾਗ ਤ੍ਰਿਲੋਚਨ ਕਾ, ਮਾਇਆ ਮੋਹ ਮਨ ਆਂਗਲੜਾ ਪ੍ਰਾਣੀ, ਜਰਾ ਮਰਨ ਭਉ ਵਿਸਰ ਗਿਆ, ਕੁਟੰਬ ਦੇਖ ਬਿਗਸੇ ਕਮਲਾ ਜਿਉਂ, ਹਰ ਘਰ ਜੋਹੇ ਨਾ ਕਪਟ ਨਰਾ, ਦੂੜਾ ਆਇਓ ਏ ਜਮੇ ਤਣਾ, ਤਿੰਨ ਆਗਲੜੇ ਮੈਂ ਰਹਿਣ ਨਾ ਜਾਏ, ਕੋਈ ਕੋਈ ਸਾਜਨ ਆਏ ਕਹੇ, ਮਿਲ ਮੇਰੇ ਬੀਠਲਾ ਲੈ ਬਾਹੜੀ ਬਲਾਏ, ਮਿਲ ਮੇਰੇ ਰਮਈਆ ਮੈਂ ਲੈ ਛੁਡਾਏ ਰਹਾਉ। ਅਣਕ ਅਣਕ ਭੋਗ ਰਾਜ ਵਿਸਰੇ ਪ੍ਰਾਣੀ, ਸੰਸਾਰ ਸਾਗਰ ਪਹਿ ਅਮਰ ਪਿਆ, ਮਾਇਆ ਮੂਠਾ ਚੇਤਸ ਨਾਹੀਂ, ਜਨਮ ਗਵਾਇਓ ਆਲਸੀਆ, ਬਿਕਮ ਕੋਰ ਪੰਥ ਚਾਲਣਾ ਪ੍ਰਾਣੀ, ਰਵ ਸਚ ਤਹਿ ਨਾ ਪ੍ਰਵੇਸ਼ਨ, ਮਾਇਆ ਮੋਹ ਤਬ ਵਿਸਰ ਗਿਆ ਜਾਂ ਤਜੀਏ ਸੰਸਾਰਨ, ਆਜ ਮੇਰੇ ਮਨ ਪ੍ਰਗਟ ਪਿਆ ਹੈ, ਪੇਖ ਲੀਏ ਧਰਮ ਰਾਉ, ਤੈ ਕਰ ਦਲ ਕਰਨ ਮਹਾਂਬਲੀ, ਤਿੰਨ ਆਗਲੜੇ ਮੈਂ ਰਹਿਣ ਨਾ ਜਾਏ, ਜੇ ਕੋ ਮੋਹ ਉਪਦੇਸ਼ ਕਰਤ ਹੈ ਤਾਂ ਬਣ ਤ੍ਰਿਣ ਰਤੜਾ ਨਾਰਾਇਣ, ਐ ਜੀ ਤੂੰ ਆਪੇ ਸਭ ਕੁਛ ਜਾਣਦਾ, ਬਦਤ ਤ੍ਰਿਲੋਚਨ ਰਾਮਈਆ। ਸ਼੍ਰੀ ਰਾਗ ਭਗਤ ਕਬੀਰ ਜੀਓ ਕਾ, ਆਚਾਰ ਜੇ ਕੁ ਸੁਣੋ ਰੇ ਪੰਡਿਆ, ਅਬ ਕਿਛ ਕਹਿਣ ਨਾ ਜਾਈ, ਸੁਰ ਨੜ ਗਣ ਗੰਧਾਰੋ ਜਿਨ ਮੋਹੇ, ਤ੍ਰਿਪਵਣ ਮੇਖੁ ਲੀਲਾਏ, ਰਾਜਾ ਰਾਮ ਅਨਹਦ ਕਿੰਗੁਰੀ ਵਾਜੇ, ਜਾਂ ਕੀ ਦਿਸ਼ਟ ਨਾਦ ਲਿਵ ਲਾਗੇ ਰਹਾਉ, ਪਾਠੀ ਗਗਨ ਸਿੰਘ ਆਰ ਚੁੰਘਿਆ, ਕਣਕ ਕਲ ਸਿੱਖ ਪਾਇਆ, ਤਿਸ ਮੈਂ ਤਾਰ ਚੋ ਅਤ ਨਿਰਮਲ, ਰਸ ਮੈਂ ਰਸਨ ਚੁਆਇਆ, ਏਕ ਸੋ ਬਾਤ ਅਨੂਪ ਬਨੀ ਹੈ, ਪਵਨ ਪਿਆਲਾ ਸਾਜਿਆ, ਤੇਨ ਪਵਨ ਮੈਂ ਏਕ ਹੈ ਜੋਗੀ, ਤੇਨ ਪਵਨ ਮੈਂ ਏਕੋ ਜੋਗੀ, ਕਹੋ ਕਵਨ ਹੈ ਰਾਜਾ, ਐਸੇ ਗਿਆਨ ਪ੍ਰਗਟਿਆ ਪਰਖੋਤਮ, ਕੋ ਕਬੀਰ ਰੰਗ ਰਾਤਾ, ਔਰ ਦੁਨੀ ਸਭ ਪਰਮ ਪੁਲਾਨੀ, ਮਨ ਰਾਮ ਰਸਾਇਣ ਮਾਤਾ। ਸ੍ਰੀ ਰਾਗ ਬਾਣੀ ਭਗਤ ਵੇਣੀ ਜੀ ਕੀ, ਪਹਿਰਿਆਂ ਕੇ ਘਰ ਗਾਵਣਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਰੇ ਨਰ ਗਰਭ ਕੁੰਡਲਾ ਅਬ ਆਛਤ ਉਰਦ ਧਿਆਨ ਲਿਵ ਲਾਗਾ, ਮ੍ਰਿਤਕ ਪਿੰਡ ਮਦ ਪਦ ਮਦ ਨਾਇਨ ਸੇਕ ਗਿਆਨ ਸੋ ਨਾਗਾ, ਤੇ ਦਿਨ ਸਮਲ ਕਸ਼ਟ ਮਹਾਂ ਦੁੱਖ ਅਬ ਚਿਤ ਅਦਕ ਪਸਾਰਿਆ, ਗਰਭ ਛੋੜ ਮਿੱਤਰ ਮੰਡਲ ਆਇਆ, ਤੋ ਨਰ ਹਰ ਮਨੋ ਵਿਸਾਰਿਆ, ਫਿਰ ਪਛਤਾਵੇਂਗਾ ਮੋੜਿਆ, ਤੂੰ ਕਵਣ ਕੁਮਿਤ ਭਰਮ ਲਾਗਾ, ਚੇਤ ਰਾਮ ਨਾਹੀਂ ਜਮ ਪੁਰ ਜਾਏਗਾ, ਜਨ ਵਿਚਰੇ ਅਨਰਾਧਾ ਰਹਾਉ, ਬਾਲ ਬਿਨੋਦ ਚਿੰਤ ਰਸ ਲਾਗਾ, ਖਿਨ ਖਿਨ ਮੋਏ ਵਿਆਪੇ, ਰਸ ਮਿਸ ਮੇਦ ਅੰਮ੍ਰਿਤ ਵਿਖ ਚਾਖੀ, ਤੋ ਪੰਚ ਪ੍ਰਗਟ ਸੰਤਾਪੈ, ਜਪ ਤਪ ਸੰਜਮ ਛੋੜ ਸੁਕਿਰਤ ਮਤ, ਰਾਮ ਨਾਮ ਨਾ ਰਾਧਿਆ, ਉਛਲਿਆ ਕਾਮ ਕਾਲ ਮਤ ਲਾਗੀ, ਤੋ ਆਣ ਸਖਤ ਗੱਲ ਵਾਧਿਆ, ਤਰਨ ਤੇਜ ਪਰ ਤਿਰਿਆ ਮੁਖ ਜੋਹੇ, ਸਰਪ ਸਰ ਨਾ ਪਛਾਣਿਆ, ਉਨਮਤ ਕਾਮ ਮਹਾਂ ਵਿਖ ਭੂਲੇ, ਪਾਪ ਪੁੰਨ ਨਾ ਪਛਾਣਿਆ, ਸੁਤ ਸੰਪਤ ਦੇ ਕੇ ਹੋ ਮਨ ਗਰਭਿਆ, ਰਾਮ ਹਿਰਦੇ ਤੇ ਖੋਇਆ, ਅਵਰ ਮਰਤ ਮਾਇਆ ਮਨ ਤੋਲੇ, ਤੋ ਮੁਖ ਪਗ ਮੁਖ ਜਨਮ ਬਿਗੋਇਆ, ਪੁੰਡਰ ਕੇਸ ਕੁਸਮ ਤੇ ਤਹੁਲੇ, ਸਪਤ ਪਤਾਲ ਕੀ ਬਾਣੀ, ਲੋਚਨ ਸਰਮੇ ਬੁੱਧ ਵੱਲ ਨਾਠੀ, ਤਾਂ ਕਾਮ ਪਵਸ ਮਧਾਣੀ, ਤਾਂ ਤੇ ਵਿਖੇ ਪਈ ਮਤ ਪਾਵਸ ਕਾਇਆ, ਕਮਲ ਕੁਮਲਾਣਾ
अवगत वाण छोड़ मित्र मंडल तो पाछे पछताणा। नकटी दे देख तोने उपजे मान करत नहीं बूझे, लालच करे जीवन पद कारण लोचन कछु न सूझे। थाका ते जुड़िया मन पंखी कर आंगन ना सुखाई, बेणी कहे सुनो रे भगतो मरन मुक्त किन पाई। श्री राग तोही मोही मोही तोही अंतर कैसा, कनक कटल जल तरंग जैसा। जो मैं हम न पाप करंता कहे अनंत, पतत पावन नाम कैसे हुंता रहाओ। तुम जो नायका छो अंतर जामी, प्रवते जन जानी जय जनते स्वामी। शरीर राधे मोको विचारो दिहो, रविदास सम दल समझावे को। राग माज चौप दे घर पहला महला चौथा, एक ओंकार सतनाम करता पुरख निर्भो निर्भैर। अकाल मूरत अजुनी सहभंग गुर प्रसाद, हर हर नाम हमें हर मन पाया। बड़पागी हर नाम ते आया, गुर पूरे हर नाम सिद्ध पाई। को विरला गुरमत चले जियो, मैं हर हर खर्च लया वन पल्ले। मेरा प्राण सखाई सदा नाल चले, गुर पूरे हर नाम दृढ़ाया। हर निहचल हर तन पल्ले जियो, हर हर सज्जन मेरा प्रीत मराया। कोई आण मिलावे मेरे प्राण जीवाया, हो रह न सका बिन देखे प्रीतमा। मैं नीर बहे वै चले जियो, सतगुर मित्र मेरा वाल सखाई। हो रह न सका बिन देखे मेरी माही, हर जियो कृपा करो गुर मेलो। जन नानक हन तन पल्ले पाव जियो, माज महला चौथा। मधुसूदन मेरे प्राण तन प्राण, हो हर बिन दूजा वरना जान। कोई सज्जन संत मिले बड़ पागी, मैं हर पर प्यारा दसे जियो। हो मन तन खोज पाल पलाई, क्यों प्रीतम प्यारा प्रीतम मिले मेरी माही। मिल सत संगत खोज दसाई, विच संगत हर प्रभ वसे जियो। मेरा प्यारा प्रीतम सत गुर रखवाला, हम वारक दीन करो प्रतपाला। मेरा मात पिता गुर सतगुर पूरा, गुर जल मिल कमल बिग से जियो। मैं बिन गुर देखे नींद ना आवै, मेरे मन तन वेदन गुर विरहो लगावे। हर हर दया करो गुर मिलो, जन नानक गुर मिल रहसे जियो। माज महला चौथा। हर गुण पढ़िए हर गुण गुणिए, हर हर नाम कथा नित सुनिए। मिल सत संगत हर गुण गाए, जग पौजन दूतर तरिए जियो। आओ सखी हर मेल करे हाँ, मेरे प्रीतम का मैं दे सनेहा। मेरा मित्र सखा सो प्रीतम पाई, मैं दसे हर नर हरिए जियो। मेरी बेदन हर गुर पूरा जाने, हों रह न सका बिन नाम बखाने। मैं औखद मंत्र दीजे गुर पूरे, मैं हर हर नाम उधरिए जियो। हम चातरक दीन सतगुर सरनाई, हर हर नाम बूंद मुख पाई। हर जल निध हम जल के मीने, जन नानक जल बिन मरिए जियो। मांझ महला चौथा। हर जन संत मिलो मेरे पाई, मेरा हर प्रभ दसो मैं भुख लगाई। मेरी सरदा पूर जग जीवन दाते, मिल हर दर्शन मन भीजे जियो। मिल सत्संग बोली हर बाणी, हर हर कथा मेरे मन पाणी। हर हर अमृत मन हर मन मन पावे, मिल सतगुरे अमृत पीजे जियो। बड़पागी हर संगत पावे, पागहीन परम चोटा खावे। बिन पागा सत्संग न लभे, बिन संगत मैल परीजे जियो। मैं आए मिलो जग जीवन प्यारे, हर हर नाम दया मन तारे। गुरमत नाम मीठा मन पाया, जन नानक नाम मन पीजे जियो। माज महला चौथा। हर गुर ज्ञान हर रस हर पाया, मन हर रंग राता हर रस प्याया। हर हर नाम मुख हर हर बोली, मन हर रस टुल टुल पौंदा जियो। आवो संत मैं गल मिलाया, मेरे प्रीतम की मैं कथा सुन हई है। हर के संत मिलो मन देवा, जो गुरवाणी मुख चौंदा जियो। बड़पागी हर संत मिलाया, गुर पूरे हर रस मुखल पाया। पागहीन सतगुर नहीं पाया, मन मुख गर्भ जूनी नित पौंदा जियो। आप दयाल दया प्रभ तारी, मल होमे बिखिया सब निवारी। नानक हट पटन विच काया, हर लेंदे गुरमुख सौंदा जियो। माज महला चौथा।
ਹੋਂ ਗੁਣ ਗੋਬਿੰਦ ਹਰ ਨਾਮ ਤਿਹਾਈ, ਮਿਲ ਸੰਗਤ ਮਨ ਨਾਮ ਵਸਾਈ, ਹਰ ਪ੍ਰਭ ਆਗਮਾ ਗੋਚਰ ਸਾਮੀ, ਮਿਲ ਸਤਿਗੁਰ ਹਰ ਰਸ ਕੀ ਜੇ ਜੀਉ, ਧਨ ਧਨ ਹਰ ਜਨ ਜਿਨ ਹਰ ਪ੍ਰਭ ਜਾਤਾ, ਜਾਏ ਪੁੱਛਾਂ ਜਨ ਹਰ ਕੀ ਬਾਤਾ, ਭਾਵ ਮਲੋਵਾ ਮਲ ਮਲ ਤੋਵਾ, ਮਿਲ ਹਰ ਜਨ ਹਰ ਰਸ ਪੀਚੈ ਜੀਉ, ਸਤਿਗੁਰ ਦਾਤੇ ਨਾਮ ਦ੍ਰਿੜਾਇਆ, ਬੜ ਭਾਗੀ ਗੁਰਦਰਸ਼ਨ ਪਾਇਆ, ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ, ਗੁਰ ਪੂਰੇ ਅੰਮ੍ਰਿਤ ਲੀਚੇ ਜੀਉ, ਹਰ ਸਤ ਸੰਗਤ ਸਤ ਪੁਰਖ ਮਿਲਾਈ ਹੈ, ਮਿਲ ਸਤ ਸੰਗਤ ਹਰ ਨਾਮ ਤਿਆਈ ਹੈ, ਨਾਨਕ ਹਰ ਕਥਾ ਸੁਣੀ ਮੁੱਖ ਬੋਲੀ, ਗੁਰਮਤਿ ਹਰ ਨਾਮ ਪ੍ਰੀਚੈ ਜੀਉ, ਮਾਝ ਮਹੱਲਾ ਚੌਥਾ, ਆਵੋ ਪੈਣੇ ਤੁਸੀਂ ਮਿਲੋ ਪਿਆਰੀਆਂ, ਜੋ ਮੇਰਾ ਪ੍ਰੀਤਮ ਦੱਸੇ ਤਿੰਨ ਕੇ ਤਿਸਕੇ ਹੋਂ ਵਾਰੀਆਂ, ਮਿਲ ਸਤ ਸੰਗਤ ਲੱਦਾ ਹਰ ਸੱਜਣ, ਹੋ ਸਤਿਗੁਰ ਬਿਠੋਂ ਘੁਮਾਈਆਂ ਜੀਉ, ਜੈ ਜੈ ਦੇਖਾਂ ਤੈ ਤੈ ਸਵਾਮੀ, ਤੂੰ ਕਟ ਕਟ ਰਵਿਆ ਅੰਤਰਜਾਮੀ, ਗੁਰ ਪੂਰੇ ਹਰ ਨਾਲ ਦਿਖਾਇਆ, ਹੋ ਸਤਿਗੁਰ ਬਿਠੋਂ ਸਦ ਵਾਰਿਆ ਜੀਉ, ਏਕੋ ਪਵਣ ਮਾਟੀ ਸਭ ਏਕਾ, ਸਭ ਏਕਾ ਜੋਤ ਸਭਾਈਆਂ, ਸਭ ਏਕਾ ਜੋਤ ਵਰਤੇ ਭਿੰਨ ਭਿੰਨ ਨਾ ਰਲੀ, ਕਿਸੇ ਦੀ ਰਲਾਈ ਹਾਂ, ਗੁਰ ਪ੍ਰਸਾਦ ਇੱਕ ਨਦਰੀ ਆਇਆ, ਹੋ ਸਤਿਗੁਰ ਵਿਟੋਂ ਵਰਤਾਇਆ ਜੀਉ, ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੇ ਮਨ ਪਿਆਰੀ ਪਾਣੀ, ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਉਪਕਾਰੀ ਉਪਕਾਰੀ ਆ ਜੀਉ, ਸਤ ਚੌਪ ਦੇ ਮਹੱਲੇ ਚੌਥੇ ਕੇ, ਮਾਝ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ, ਮੇਰਾ ਮਨ ਲੋਚੈ ਗੁਰਦਰਸ਼ਨ ਤਾਹੀਂ, ਬਿਲਪ ਕਰੇ ਚਾਤਰੇ ਕੀ ਨਾਈ, ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੈ, ਬਿਰ ਦਰਸ਼ਨ ਸੰਤ ਪਿਆਰੇ ਜੀਉ, ਹੋਂ ਕੋਲੀ ਜਿਉ ਕੋਲ ਕਮਾਈ, ਗੁਰਦਰਸ਼ਨ ਸੰਤ ਪਿਆਰੇ ਜੀਉ, ਰਹਾਉ ਤੇਰਾ ਮੁਖ ਸੁਹਾਵਾ ਜੀਉ, ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ, ਧਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਉ, ਹੋਂ ਕੋਲੀ ਹੋਂ ਕੋਲ ਕਮਾਈ, ਗੁਰ ਸੱਜਣ ਮੀਤ ਮੁਰਾਰੇ ਜੀਉ, ਰਹਾਉ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀਏ ਪ੍ਰੀ ਹੈ ਤੁਧ ਭਗਵੰਤਾ, ਮੋਏ ਰਹਿਣ ਨਾ ਬਿਹਾਵੇ ਨੀਂਦ ਨਾ ਆਵੈ, ਬਿਨ ਦੇਖੇ ਗੁਰਦਰਬਾਰੇ ਜੀਉ, ਹੋਂ ਕੋਲੀ ਜਿਉ ਕੋਲ ਕਮਾਈ, ਤਿਸ ਸੱਚੇ ਗੁਰਦਰਬਾਰੇ ਜੀਉ, ਰਹਾਉ ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਨਾਸੀ ਕਰ ਮੈਂ ਪਾਇਆ, ਸੇਵ ਕਰੀ ਪਲ ਚ ਸਾਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਉ, ਹੋਂ ਕੋਲੀ ਜਿਉ ਕੋਲ ਕਮਾਈ, ਜਨ ਨਾਨਕ ਦਾਸ ਤੁਮਾਰੇ ਜੀਉ, ਰਹਾਉ ਰਾਗ ਮਾਝ ਮਹੱਲਾ ਪੰਜਵਾਂ, ਸਾਹ ਰੁੱਤ ਸੁਹਾਵੇ ਜਿਤ ਤੁਧ ਸੰਭਾਲੀ, ਸੋ ਕੰਮ ਸੁਹੇਲਾ ਜੋ ਤੇਰੀ ਕਹਾਣੀ, ਸੋਰੀ ਦਾ ਸੁਹੇਲਾ ਜਿਤ ਰਿਦੇ ਤੂੰ ਬੁੱਠਾ, ਸਭਨਾ ਕੇ ਦਤਾਰਾ ਜੀਉ, ਤੂੰ ਸਾਚਾ ਸਾਹਿਬ ਬਾਪ ਹਮਾਰਾ, ਨੌ ਨਿਧ ਤੇਰੇ ਅਖੱਟ ਭੰਡਾਰਾ, ਜਿਸ ਤੂੰ ਦੇ ਸੋ ਤ੍ਰਿਪਤ ਗਾਵੈ, ਸੋਈ ਭਗਤ ਤੁਮਾਰਾ ਜੀਉ, ਸਭ ਕੋ ਆਸੇ ਤੇਰੀ ਬੈਠਾ, ਕਟ ਕਟ ਅੰਤਰ ਤੂੰ ਹੈ ਬੂਠਾ, ਸੱਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੇ ਬਾਹਰਾ ਜੀਉ, ਤੂੰ ਆਪੇ ਗੁਰਮੁਖ ਮੁਕਤ ਕਰਾਏ, ਤੂੰ ਆਪੇ ਮਨਮੁਖ ਜਨਮ ਪਵਾਏ, ਨਾਨਕ ਦਾਸ ਤੇਰੇ ਬਲਿਹਾਰੇ, ਸਭ ਤੇਰਾ ਖੇਲ ਦਸਹਰਾ ਜੀਉ, ਮਾਝ ਮਹੱਲਾ ਪੰਜਵਾਂ, ਆਨੰਦ ਵਾਜੇ ਸਹਿ ਸੁਹੇਲਾ, ਸ਼ਬਦ ਆਨੰਦ ਕਰੇ ਸਦ ਕਹਿਲਾ, ਸਹਿਜ ਗੁਫਾ ਮੈਂ ਤਾੜੀ ਲਾਈ, ਆਸਣ ਉੱਚ ਸਵਾਰਿਆ ਜੀਉ, ਫਿਰ ਕਿਹਰ ਆਪਣੇ ਗ੍ਰਹਿ ਮੈਂ ਆਇਆ, ਜੋ ਲੜੀਂਦਾ ਸੋਈ ਪਾਇਆ, ਤ੍ਰਿਪਤ ਗਾਇ ਰਿਹਾ ਹੈ ਸੰਤੋ ਗੁਰ ਅਨੁਭਉ ਪੁਰਖ ਦਿਖਾਰਿਆ ਜੀਉ, ਆਪੇ ਰਾਜਨ ਆਪੇ ਲੋਗਾ, ਆਪ ਨਿਰਵਾਣੀ ਆਪੇ ਪੋਗਾ, ਆਪੇ ਤਖਤ ਬਹੇ ਸੱਚ ਨਿਆਈ, ਸਭ ਚੂਕੀ ਕੂਕ ਪੁਕਾਰਿਆ ਜੀਉ, ਜਿਹਾ ਡਿੱਠਾ ਮੈਂ ਤੇ ਹੋ ਕਹਿਆ, ਤਿਸ ਰਸ ਆਇਆ ਜਿਨ ਭੇਦ ਲਹਿਆ, ਜੋਤੀ ਜੋਤ ਮਿਲੀ ਸੁਖ ਪਾਇਆ, ਜਨ ਨਾਨਕ ਇੱਕ ਪਸਾਰਿਆ ਜੀਉ, ਮਾਝ ਮਹੱਲਾ ਪੰਜਵਾਂ, ਜਿਤ ਕਰ ਪਿਰ ਸੁਹਾਗ ਬਣਾਇਆ, ਤਿਤ ਕਰ ਸਖੀਏ ਮੰਗਲ ਗਾਇਆ, ਅਨਜ ਬਨੋਦ ਤਿਤੇ ਕਰ ਸੋਹੇ, ਜੋ ਤਨ ਕੰਤ ਸਿੰਗਾਰੀ ਜੀਉ, ਸਾ ਗੁਣਵੰਤੀ ਸਾਵੜ ਪਾਗਣ, ਪੁੱਤਰ ਵੰਤੀ ਸੀਲਵੰਤ ਸੁਹਾਗਣ, ਰੂਪਵੰਤ ਸਾ ਸੁਗੜ ਵਿਚੱਖਣ, ਸੋ ਤਨ ਕੰਤ ਪਿਆਰੀ ਜੀਉ, ਅਚਾਰਵੰਤ ਸਾਈ ਪਰਧਾਨੇ, ਸਭ ਸ਼ਿੰਗਾਰ ਬਣੇ ਤਿਸ ਗਿਆਨੇ, ਸਾ ਕੁਲਵੰਤੀ ਸਾ ਸਬਰਾਈ, ਜੋ ਪਿਰਕੇ ਰੰਗ ਸਵਾਰੀ ਜੀਉ, ਮਹਿਮਾ ਤਿਸਕੀ ਕਹਿਣ ਨਾ ਜਾਏ, ਜੋ ਪਿਰ ਮੇਲ ਲਈ ਅੰਗ ਲਾਏ, ਫਿਰ ਸੁਹਾਗ ਵਾਰੀ ਅਗਮ ਗੋਚਰ, ਤਨ ਨਾਨਕ ਪ੍ਰੇਮ ਸਧਾਰੀ ਜੀਉ, ਮਾਝ ਮਹੱਲਾ ਪੰਜਵਾਂ,
खोजत खोजत दर्शन चाहे, पात पात बन बन अवगाहे, निर्गुण सरगुण हर हर मेरा, कोई है जियो आण मिलावै जियो, खाट शास्त्र विचरत मुख ज्ञाना, पूजा तिलक तीर्थ स्नाना, निवले कर्म आसन चौरासीन में शांत नावै जियो, आदि गानक विरख किए जप तापा, गवन किए धरती परमाता, एक खिन हिरदे शांत नावे, जोगी बहुड़ बहुड़ी उठ तावे जियो, कर कृपा मोहि साध मिलाया, मन तन शीतल धीरज पाया, प्रभ मनासी वसिया कट पीतर, हर मंगल नानक गावे जियो, माज महला पांचवा, पार ब्रह्म परम पर देवा, आगम गोचर अलखा पेवा, दीन दयाल गोपाल गोविंदा, हर त्यावो गुरमुख गाती जियो, गुरमुख मधुसूदन निस्तारे, गुरमुख संगी कृष्ण मुरारे, दयाल दमोदर गुरमुख पाइए, होरत किते न पाती जियो, निरहारी के सब निरवैरा, कोट जना जाके पूजे पैरा, गुरमुख हिरदे जाके हर हर सोई भगत कांति जियो, मोग दर्शन बेअंत पारा, वड समरथ सदा दा तारा, गुरमुख नाम जपिए तित तरिए, गत नानक विरले जाती जियो, माज महला पांजवा, कया करना दिता लैना, गरीबा नाथा तेरा माना, सब कुछ तू है मेरे प्यारे, तेरी कुदरत को वल जाई जियो, पौने उजड़ पाने रहा, पाने हर गुण गुरमुख गवा, पाने परम पवे बो जोनी, सब कुछ तिसे रजाई जियो, ना को मूर्ख ना को सियाना, बरते सब कुछ तेरा पाना, अगम गोचर बेअंत था, तेरी कीमत कहन ना जाई जियो, खाक संतन की दे प्यारे, आए पय हर तेरे द्वारे, दर्शन पेखत मन अगाभ है, नानक मिलन सुभाई जियो, मांज महला पांचवा, दुख तदे जा विसर जावे, भुख वे आपे बहु बिद तहवे, सिमरत नाम सदा सुहेला, जिस देवे दीन दयाला जियो, सतगुर मेरा वड समरथा, जी संभाली त सब दुख लथा, चिंता रोग गई हो पीड़ा, आप करे प्रित पाला जियो, बारक वांगी हो सब किछ मंगा, दिन दे तोट नाही प्रवरंगा, पैरी पै पै बहुत मनाई, दीन दयाल गोपाला जियो, होम बलिहारी सतगुर पूरे, जिन बंधन काटे सगले मेरे, हिरदे नाम दे निर्मल किए, रानक रंग रसाला जियो, माज महला पांचवा, लाल गोपाल दयाल रंगीले, गहर गंभीर बेअंत गोविंदे, ऊच था बेअंत स्वामी, सिमर सिमर हो जीवा जियो, दुख पंजन निधान मोले, निरपो निरवैर था तोले, अकाल मूरत योनि संभो, मन सिमरत ठंडा थीवा जियो, सदा संगी हर रंग गोपाला, ऊच नीच करे प्रतपाला, नाम रसायन मन तृप्ताइन, गुरमुख अमृत पीवा जियो, दुख सुख प्यारे तुद तिहाई, ए सुमत गुरु ते पाई, नानक के कर तू है ठाकुर, हर रंग पार परिवा जियो, माज महला पांचवा, तन सवेला जित मैं सतगुर मिलया, सफल दर्शन नेत्र पेखत तरिया, तन मूरत चसे पल कड़िया, तन सो ओए संजोगा जियो, उद्दम करत मन निर्मल होआ, हर मार्ग चलत परम सगला खोया, नाम निदान सतगुरु सुनाया, मिट गए सगले रोगा जियो, अंतर बाहर तेरी वाणी, तुद आप कथी तय आप बखाणी, गुर कया सब एको एको, अवर न कोई होएगा जियो, अमृत रस हर गुर ते पिया, हर पैनण नाम भोजन थिया, नाम रंग नाम चोज तमासे, नाओ नानक कीने भोगा जियो, माज महला पांचवा, सगल संतन पै बस्त मकम मांगो, करो बिनंती मान त्यागो, बार बार जाई लख वरिया, देव संतन की तोरा जियो, तुम दाते तुम पुरख भी दाते, तुम समरथ सदा सुख दाते, सबको तुम ही ते वरसावे, अवसर करो हमारा पूरा जियो, दर्शन तेरे पवन पनीता, आत्मगढ़ विखम ते नाही जीता, तुम दाते तुम पुरख भी दाते, तुद जेवड़ अवर न सूरा जियो,
ਰੇਣ ਸੰਤਨ ਕੀ ਮੇਰੇ ਮੁਖ ਲਾਗੇ, ਦੁਰਵਤ ਬਿਨਸੇ ਕਬੋਧ ਪਾਗੇ, ਸੱਚ ਕਰ ਵੈਸ ਰਹੇ ਗੁਣ ਗਾਏ, ਨਾਨਕ ਬਿਨਸੇ ਕੂਰਾ ਜੀਉ, ਮਾਜ ਮਹੱਲਾ ਪੰਜਵਾਂ, ਬਿਸਰ ਨਾਹੀਂ ਇਹ ਵਡਦਾਤੇ, ਕਰ ਕਿਰਪਾ ਭਗਤਨ ਸੰਗ ਰਾਤੇ, ਦਿਨ ਸਰੈਣ ਜੋ ਤੁਧ ਧਿਆਈ, ਇਹੋ ਦਾਨ ਮੋਏ ਕਰਣਾ ਜੀਉ, ਮਾਟੀ ਅੰਧੀ ਸੁਰਤ ਸਮਾਈ, ਸਭ ਕੁਛ ਦੀਆ ਭਲੀਆ ਜਾਈ, ਅਨੰਦ ਵਿਨੋਦ ਚੋਜ ਤਮਾਸੇ, ਤੁਧ ਪਾਵੇ ਸੋ ਹੋਣਾ ਜੀਉ, ਜਿਸਦਾ ਦਿੱਤਾ ਸਭ ਕੁਛ ਲੈਣਾ, ਛੱਤੀ ਅੰਮ੍ਰਿਤ ਭੋਜਨ ਖਾਣਾ, ਸੇਜ ਸੁਖਾਲੀ ਸੀਤਲ ਪਵਣਾ, ਸਹਿਜ ਕੇਲ ਰੰਗ ਕਰਣਾ ਜੀਉ, ਸਾ ਬੁੱਧ ਦੀਜੇ ਜਿਤ ਵਿਸਰੇ ਨਾਹੀਂ, ਸਾ ਮਤ ਦੀਜੇ ਜਿਤ ਤੁਧ ਧਿਆਈ, ਸਾਸ ਸਾਸ ਤੇਰੇ ਗੁਣ ਗਾਵਾਂ, ਓਟ ਨਾਨਕ ਗੁਰ ਚਰਣਾ ਜੀਉ, ਮਾਂਜ ਮਹੱਲਾ ਪੰਜਵਾਂ, ਸਿਫਤ ਸਲਾਹਣ ਤੇਰਾ ਹੁਕਮ ਰਜਾਈ, ਸੋ ਗਿਆਨ ਧਿਆਨ ਜੋ ਤੁਧ ਪਾਈ, ਸੋਈ ਜਪ ਸੋ ਪ੍ਰਭ ਜੀਉ, ਪਾਣੇ ਭਾਵੇ ਪੂਰ ਗਿਆਨਾ ਜੀਉ, ਅੰਮ੍ਰਿਤ ਨਾਮ ਤੇਰਾ ਸੋਈ ਗਾਵੈ, ਜੋ ਸਾਹਿਬ ਤੇਰੇ ਮਨ ਪਾਵੇ, ਤੂੰ ਸੰਤਨ ਕਾ ਸੰਤ ਤੁਮਾਰੇ, ਸੰਤ ਸਾਹਿਬ ਮਨ ਮਾਨਾ ਜੀਉ, ਤੂੰ ਸੰਤਨ ਕੀ ਕਰੇ ਪ੍ਰਿਤ ਪਾਲਾ, ਸੰਤ ਖੇਲੇ ਤੁਮ ਸੰਗ ਗੋਪਾਲਾ, ਆਪਣੇ ਸੰਤ ਤੁਧ ਖਰੇ ਪਿਆਰੇ, ਤੂੰ ਸੰਤਨ ਕੇ ਪ੍ਰਾਣਾ ਜੀਉ, ਉਨ ਸੰਤਨ ਕਹਿ ਮੇਰਾ ਮਨ ਕੁਰਬਾਣੇ, ਜਿਨ ਤੂੰ ਜਾਤਾ ਜੋ ਤੁਧ ਮਨ ਪਾਣੇ, ਤਿੰਨ ਕੇ ਸੰਗ ਸਦਾ ਸੁਖ ਪਾਇਆ, ਹਰ ਰਸ ਨਾਨਕ ਤ੍ਰਿਪਤ ਗਾਨਾ ਜੀਉ, ਮਾਂਜ ਮਹੱਲਾ ਪੰਜਵਾਂ, ਤੂੰ ਜਲ ਨਿਧ ਹਮ ਮੀਨ ਤੁਮਾਰੇ, ਤੇਰਾ ਨਾਮ ਬੂੰਦ ਹਮ ਚਾਤਰਕ ਤਿਖ ਹਾਰੇ, ਤੁਮਰੀ ਆਸ ਪਿਆਸਾ ਤੁਮਰੀ, ਤੁਮੇ ਸੰਗ ਮਨ ਲੀਨਾ ਜੀਉ, ਜਿਉਂ ਬਾਰਕ ਖੀ ਪੀ ਖੀਰ ਵਕਾਵੇ, ਜਿਉਂ ਨਿਰਧਨ ਧਨ ਦੇਖ ਸੁਖ ਪਾਵੇ, ਤ੍ਰਿਖਾਵੰਤ ਜਲ ਪੀਵਤ ਠੰਡਾ, ਤਿਉਂ ਹਰ ਸੰਗ ਇਹੋ ਮਨ ਪੀਨਾ ਜੀਉ, ਜਿਉਂ ਦਿਆਰੇ ਦੀਪਕ ਪਰਗਾਸਾ, ਪਰਤਾ ਚਿਤਵਤ ਪੂਰਨ ਆਸਾ, ਮਿਲ ਪ੍ਰੀਤਮ ਜਿਉਂ ਹੋਤ ਅਨੰਤਾ, ਤਿਉਂ ਹਰ ਰੰਗ ਮਨ ਰੰਗੀਨਾ ਜੀਉ, ਸੰਤਨ ਮੁਕੋ ਹਰ ਮਾਰਗ ਪਾਇਆ, ਸਾਧ ਕਿਰਪਾਲ ਹਰ ਸੰਗ ਰਿਝਾਇਆ, ਹਰ ਸੰਗ ਗਿਝਾਇਆ, ਹਰ ਹਮਰਾ ਹਮ ਹਰ ਕੇ ਦਾਸੇ, ਨਾਨਕ ਸ਼ਬਦ ਗੁਰੂ ਸੱਚ ਦੀਨਾ ਜੀਉ, ਮਾਂਜ ਮਹੱਲਾ ਪੰਜਵਾਂ, ਅੰਮ੍ਰਿਤ ਨਾਮ ਸਦਾ ਨਿਰਮਲੀਆ, ਸੁਖਦਾਈ ਦੁੱਖ ਵਿਡਾਰ ਨਰੀਆ, ਅਵਰ ਸਾਧ ਚੱਕ ਸਗਲੇ ਦੇਖੇ, ਮਨ ਹਰ ਰਸ ਸਭ ਤੇ ਮੀਠਾ ਜੀਉ, ਜੋ ਜੋ ਪੀਵੇ ਸੋ ਤ੍ਰਿਪਤਾਵੈ, ਅਮਰ ਹੋਵੇ ਸੋ ਨਾਮ ਰਸ ਪਾਵੈ, ਨਾਮ ਨਿਦਾਨ ਤਿਸੇ ਪ੍ਰਾਪਤ, ਤਿਸ ਸ਼ਬਦ ਗੁਰੂ ਮਨ ਬੂਠਾ ਜੀਉ, ਜਿਨ ਹਰ ਰਸ ਪਾਇਆ ਸੋ ਤ੍ਰਿਪਤ ਗਨ, ਜਿਨ ਹਰ ਸਾਧ ਪਾਇਆ ਸੋਨਾ ਹਿੰਡੋਲਾਨਾ, ਤਿਸੇ ਪ੍ਰਾਪਤ ਹਰ ਹਰ ਨਾਮਾ, ਜਿਸ ਮਗਤ ਮਾਸਤਕ ਪਾ ਗੀਠਾ ਜੀਉ, ਹਰ ਇਕਸ ਹੱਥ ਆਇਆ ਵਰਸਾਣੇ, ਬੋਹ ਤੇਰੇ ਤਿਸ ਲਗ ਮੁਕਤ ਭਏ ਕਾਣੇ ਰੇ, ਨਾਮ ਨਿਦਾਨਾ ਗੁਰਮੁਖ ਪਾਈਐ, ਕੋ ਨਾਨਕ ਵਿਰਲੀ ਡੀਟਾ ਜੀਉ, ਮਾਜ ਮਹੱਲਾ ਪੰਜਵਾਂ, ਨਿਧ ਸਿੱਧ ਰਿੱਧ ਹਰ ਹਰ ਹਰ ਮੇਰੇ, ਜਨਮ ਪਦਾਰਥ ਗਹਿਰ ਗੰਭੀਰੇ, ਲਾਖ ਕੋਟ ਖੁਸ਼ੀਆ ਰੰਗ ਰਾਵੈ, ਜੋ ਗੁਰ ਲਾਗਾ ਪਾਈ ਜੀਉ, ਦਰਸ਼ਨ ਪੇਖਤ ਭਏ ਪੁਨੀਤਾ, ਸਗਲ ਉਧਾਰੇ ਪਾਈ ਮੀਤਾ, ਆਗਮ ਗੋਚਰ ਸਵਾਮੀ ਆਪਣਾ, ਗੁਰ ਕਿਰਪਾ ਤੇ ਸੱਚ ਤਿਹਾਈ ਜੀਉ, ਜਾਂ ਕੋ ਖੋਜੇ ਸਰਬ ਪਾਏ, ਬੜ ਪਾਗੀ ਦਰਸ਼ਨ ਕੋ ਬਿਰਲਾ ਪਾਏ, ਊਚ ਪਾਰ ਗੋਚਰ ਥਾਣਾ, ਉਹ ਮਹਿਲ ਗੁਰੂ ਦਿਖਾਈ ਜੀਉ, ਗੈਰ ਗੰਭੀਰ ਅੰਮ੍ਰਿਤ ਨਾਮ ਤੇਰਾ, ਮੁਕਤ ਪਇਆ ਜਿਸ ਹਿਰਦੇ ਬਸੇਰਾ, ਗੁਰ ਬੰਧਨ ਤਿਨਕੇ ਸਗਲੇ ਕਾਟੇ, ਜਨ ਨੈਨਕ ਸਹਿ ਸਮਾਈ ਜੀਉ, ਮਾਜ ਮਹੱਲਾ ਪੰਜਵਾਂ, ਪ੍ਰਭ ਕਿਰਪਾ ਤੇ ਹਰ ਹਰ ਧਿਆਵੋ, ਪ੍ਰਭ ਦਇਆ ਤੇ ਮੰਗਲ ਗਾਵੋ, ਊਠਤ ਬੈਠਤ ਸੋਵਤ ਜਾਗਤ, ਹਰ ਧਿਆਈਐ ਸਗਲ ਵਰਦਾ ਜੀਉ, ਨਾ ਮੌਕਤ ਮੋਕੋ ਸਾਧੂ ਦੀਆ, ਕਿਲਵਿਖ ਕਾਟੇ ਨਿਰਮਲ ਥੀਆ, ਅੰਧ ਭਇਆ ਨਿਕਸੀ ਸਭ ਪੀਰਾ, ਸਗਲ ਵਿਨਾਸੇ ਦਰਦਾ ਜੀਉ, ਜਿਸ ਕੰਗ ਕਰੇ ਮੇਰਾ ਪਿਆਰਾ, ਸੋ ਮੁਕਤਾ ਸਾਗਰ ਸੰਸਾਰਾ, ਸਤ ਕਰੇ ਜਿਨ ਗੁਰੂ ਪਛਾਤਾ, ਹਰ ਨਾ ਗਾਵੇ ਨਾਨਕ ਸਤਿਗੁਰ ਟਾਕ ਲਿਆ ਮੇਰਾ ਪਰਦਾ ਜੀਉ, ਮਾਜ ਮਹੱਲਾ ਪੰਜਵਾਂ, ਓਤ ਪੋਤ ਸੇਵਕ ਸੰਗ ਰਾਤਾ, ਪ੍ਰਭ ਪ੍ਰਿਤ ਪਾਲੇ ਸੇਵਕ ਸੁਖਦਾਤਾ, ਪਾਣੀ ਪੱਖਾ ਪੀਸੋ ਸੇਵਕ ਕੈ, ਠਾਕਰ ਹੀ ਕਹਾ ਹਰ ਜੀਉ, ਕਾਟ ਸਿਲਕ ਪ੍ਰਭ ਸੇਵਾ ਲਾਇਆ,
ਹੁਕਮ ਸਾਹਿਬ ਕਾ ਸੇਵਕ ਮਨ ਪਾਇਆ, ਸੋਈ ਕਮਾਵੇ ਜੋ ਸਾਹਿਬ ਭਾਵੈ, ਸੇਵਕ ਅੰਤਰ ਵਾਹਰ ਮਾਹਰ ਜੀਉ। ਤੂੰ ਦਾਨਾ ਠਾਕੁਰ ਸਭ ਵਿਦ ਜਾਣੇ, ਠਾਕਰ ਕੈ ਸੇਵਕ ਹਰ ਰੰਗ ਮਾਣੇ, ਜੋ ਕੁਛ ਠਾਕਰ ਕਾ ਸੋ ਸੇਵਕ ਕਾ, ਸੇਵਕ ਠਾਕਰ ਹੀ ਸੰਗ ਆਜਾ ਹਰ ਜੀਉ। ਆਪਣੇ ਠਾਕਰ ਜੋ ਪਹਿਰਾਇਆ, ਬਹੁਰ ਨਾ ਲੇਖਾ ਪੂਛ ਬੁਲਾਇਆ, ਤਿਸ ਸੇਵਕ ਕੈ ਨਾਨਕ ਕੁਰਬਾਣੀ, ਸੋ ਗਹਿਰ ਗੰਭੀਰਾ ਗੌਹਰ ਜੀਉ। ਮਾਜ ਮਹੱਲਾ ਪੰਜਵਾਂ, ਸਭ ਕੁਛ ਕਰ ਮੈਂ ਬਾਹਰ ਨਾਹੀ, ਬਾਹਰ ਢੋਲੇ ਸੋ ਭਰਮ ਪੁਲਾਹੀ, ਗੁਰ ਪ੍ਰਸਾਦੀ ਜਿਨੇ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਉ। ਜਿਮ ਜਿਵੇਂ ਵਰਸੇ ਅੰਮ੍ਰਿਤ ਤਾਰਾ, ਮਨ ਪੀਵੇ ਸੁਣ ਸ਼ਬਦ ਵਿਚਾਰਾ, ਅੰਧ ਵਿਨੋਦ ਕਰੇ ਦਿਨ ਰਾਤੀ, ਸਦਾ ਸਦਾ ਹਰ ਕੇਲਾ ਜੀਉ। ਜਨਮ ਜਨਮ ਕਾ ਵਿਛੜਿਆ ਮਿਲਿਆ, ਸਾਧ ਕਿਰਪਾ ਤੇ ਸੋਕਾ ਹਿਰਿਆ, ਸੁਮਤ ਪਾਏ ਨਾਮ ਤਿਹਾਏ, ਗੁਰਮੁਖ ਹੋਏ ਮੇਲਾ ਜਿਉ। ਜਲ ਤਰੰਗ ਜਿਉਂ ਜਲੇ ਸਮਾਇਆ, ਤਿਉਂ ਜੋਤੀ ਸੰਗ ਜੋਤ ਮਿਲਾਇਆ, ਕਉ ਨਾਨਕ ਭਰਮ ਕਟੇ ਕਿਵਾੜਾ, ਬੋੜ ਨਾ ਹੋਈਏ ਜੌਲਾ ਜਿਉ। ਮਾਂਜ ਮਹੱਲਾ ਪੰਜਵਾਂ, ਤਿਸ ਕੁਰਬਾਣੀ ਜਿਨ ਤੂੰ ਸੁਣਿਆ, ਤਿਸ ਬਲਿਹਾਰੀ ਜਿਨ ਰਸਨਾ ਪਣਿਆ, ਵਾਰ ਵਾਰ ਜਾਈ ਤਿਸ ਬਿੱਠੋ, ਜੋ ਮਨ ਤਨ ਤੁਧ ਅਰਾ ਦੇ ਜਿਉ। ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੇ, ਨੈਣ ਨਿਹਾਲੀ ਤਿਸ ਪੁਰਖ ਦਿਆਲੇ, ਮਨ ਦੇਵਾ ਤਿਸ ਆਪਣੇ ਸਾਜਨ, ਜਿਨ ਗੁਰਮਿਲ ਸੋ ਪ੍ਰਭਲਾ ਦੇ ਜਿਉ। ਸੇਵੜ ਪਾਗੇ ਜਿਨ ਤੁਮ ਜਾਣੇ, ਸਭ ਕੇ ਮਦਿਆ ਲਿਪਤ ਨਿਰਵਾਣੇ, ਸਾਧ ਕੇ ਸੰਗ ਉਨ ਭੌਜਲ ਤਰਿਆ, ਸਗਲ ਦੋਤੀ ਉਨ ਸਾਧੇ ਜਿਉ। ਤਿੰਨ ਕੀ ਸਰਣੀ ਭਰਿਆ ਮਨ ਮੇਰਾ, ਮਾਣ ਤਾਣ ਤਜ ਮੋਹ ਅੰਧੇਰਾ, ਨਾਮ ਦਾਨ ਦੀਜੇ ਨਾਨਕ ਕੋ, ਤਿਸ ਪ੍ਰਭ ਅਗਮਾ ਗਾਧੇ ਜਿਉ। ਮਾਜ ਮਹੱਲਾ ਪੰਜਵਾਂ, ਤੂੰ ਪੇੜ ਸਾਖ ਤੇਰੀ ਫੁੱਲੀ, ਤੂੰ ਸੂਖਮ ਹੋਆ ਸਥੋਲੀ, ਤੂੰ ਜਲ ਨਿਧ ਤੂੰ ਫੇਨ ਬੁੱਧ ਵਧਾ, ਤੁਧ ਬਿਨੇ ਅਵਰ ਨਾ ਭਾਲੀਐ ਜਿਉ। ਤੂੰ ਸੋਤ ਮਣੀਏ ਵੀ ਤੂੰ ਹੈ, ਤੂੰ ਗੰਠੀ ਮੇਰ ਸਿਰ ਤੂੰ ਹੈ, ਆਦਿ ਮਧ ਅੰਤ ਪ੍ਰਭ ਸੋਈ, ਅਵਰ ਨਾ ਕੋਈ ਦਿਖਾਲੀਐ ਜਿਉ। ਤੂੰ ਨਿਰਗੁਣ ਸਰਗੁਣ ਸੁਖਦਾਤਾ, ਤੂੰ ਨਿਰਵਾਣ ਰਸੀਆ ਰੰਗ ਰਾਤਾ, ਆਪਣੇ ਕਰਤਵ ਆਪੇ ਜਾਣੇ, ਆਪੇ ਤੁਧ ਸੰਭਾਲੀਐ ਜਿਉ। ਤੂੰ ਠਾਕੁਰ ਸੇਵਕ ਫੋਨ ਆਪੇ, ਤੂੰ ਗੁਪਤ ਪ੍ਰਗਟ ਪ੍ਰਭ ਆਪੇ, ਨਾਨਕ ਦਾਸ ਸਦਾ ਗੁਣ ਗਾਵੈ, ਇੱਕ ਭੋਰੀ ਨਦਰ ਨਿਹਾਲੀਐ ਜਿਉ। ਮਾਜ ਮਹੱਲਾ ਪੰਜਵਾਂ, ਸਫਲ ਸੋ ਵਾਣੀ ਜਿਤ ਨਾਮ ਬਖਾਣੀ, ਗੁਰ ਪ੍ਰਸਾਦ ਕਿੰਨੇ ਵਿਰਲੇ ਜਾਣੀ, ਧਨ ਸੋ ਵੇਲਾ ਜਿਤ ਹਰ ਗਾਵਤ, ਸੁਣ ਨਾ ਆਏ ਤੇ ਪਰਵਾਨਾ ਜਿਉ। ਸੇ ਨੇਤਰ ਪ੍ਰਵਾਨ ਜਿਨੀ ਦਰਸ਼ਨ ਪੇਖਾਂ, ਸੇ ਕਰ ਭਲੇ ਜਿਨੀ ਹਰ ਜਸ ਲੇਖਾ, ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ, ਹੂੰ ਵੱਲ ਤਿੰਨ ਸੰਗ ਜ ਪਛਾਣਾ ਜਿਉ। ਸੁਣ ਸਾਜਨ ਮੇਰੇ ਮੀਤ ਪਿਆਰੇ, ਸਾਧ ਸੰਗ ਖਿਨ ਮਾਏ ਉਧਾਰੇ, ਕਿਲ ਵਿਖ ਕਾਟ ਹੁਆ ਮਨ ਨਿਰਮਲ, ਮਿਟ ਗਏ ਆਵਣ ਜਾਣਾ ਜਿਉ। ਦੋਏ ਕਰ ਜੋੜ ਇੱਕ ਬਿਨੋ ਕਰੀਜ਼ੈ, ਕਰ ਕਿਰਪਾ ਡੁੱਬਦਾ ਪੱਥਰ ਲੀਜ਼ੈ, ਨਾਨਕ ਕੋ ਪ੍ਰਭ ਭਏ ਕਿਰਪਾਲਾ, ਪ੍ਰਭ ਨਾਨਕ ਮਨ ਪਾਣਾ ਜਿਉ। ਮਾਜ ਮਹੱਲਾ ਪੰਜਵਾਂ, ਅੰਮ੍ਰਿਤ ਵਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਣ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜਿਉ। ਸੁਖ ਪਇਆ ਦੁਖ ਦੂਰ ਪਰਾਨਾ, ਸੰਤ ਰਸਨ ਹਰ ਨਾਮ ਬਖਾਨਾ, ਜਲ ਤਲ ਨੀਰ ਭਰੇ ਸਰ ਸੋ ਭਰ, ਬਿਰਥਾ ਕੋਈ ਨਾ ਜਾਏ ਜਿਉ। ਦਇਆ ਧਾਰੀ ਤਿਨ ਸਿਰ ਜਣ ਹਾਰੇ, ਜੀ ਜੰਤ ਸਗਲੇ ਪ੍ਰਿਤ ਪਾਰੇ, ਮਿਹਰਵਾਨ ਕਿਰਪਾਲ ਦਿਆਲਾ, ਸਗਲੇ ਤ੍ਰਿਪਤ ਗਾਏ ਜਿਉ। ਵਣ ਤ੍ਰਿਣ ਤ੍ਰਿਪਵਨ ਕੀ ਧੋਨ ਹਰਿਆ, ਕਰਨ ਹਾਰ ਖਿਨ ਪੀਤਰ ਤਰਿਆ ਕਰਿਆ, ਗੁਰਮੁਖ ਨਾਨਕ ਤਿਸੇ ਅਰਾਧੇ, ਮਨ ਕੀ ਆਸ ਪੁਜਾਏ ਜਿਉ। ਮਾਜ ਮਹੱਲਾ ਪੰਜਵਾਂ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭ ਨੀ ਜਾ ਥਾਈ, ਤਾਂ ਪੌ ਕਿਹਾ ਕਾੜਾ ਜਿਉ। ਤੁਮਰੀ ਕਿਰਪਾ ਤੇ ਤੁਧ ਪਛਾਣਾ, ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ, ਤੁਝ ਬਿਨ ਦੂਜਾ ਵਰ ਨਾ ਕੋਈ, ਸਭ ਤੇਰਾ ਖੇਲ ਅਖਾੜਾ ਜਿਉ।
ਜੇ ਜੰਤ ਸਭ ਤੋਧੇ ਉਪਾਏ ਜਿਤ ਜਿਤ ਪਾਣਾ ਤਿਤ ਤਲਾਏ ਸਭ ਕੁਛ ਕੀਤਾ ਤੇਰਾ ਹੋਵੈ ਨਾ ਹੀ ਕਿਛ ਸਾੜਾ ਜੀਉ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤਲਾਇਆ ਗੁਰ ਪੂਰੇ ਵੱਜੀ ਵਧਾਈ ਨਾਨਕ ਜਿੱਤਾ ਵਿਖਾੜਾ ਜੀਉ ਮਾਝ ਮਹੱਲਾ ਪੰਜਵਾਂ ਜੀ ਪ੍ਰਾਣ ਪ੍ਰਭ ਮਨੇ ਅਧਾਰਾ ਭਗਤ ਜੀਵੇ ਗੁਣ ਗਾਏ ਅਪਾਰਾ ਗੁਣ ਦਾਨ ਅੰਮ੍ਰਿਤ ਹਰਿ ਨਾਮਾ ਹਰ ਧਿਆਏ ਧਿਆਏ ਸੁਖ ਪਾਇਆ ਜੀਉ ਮਨ ਸਾ ਤਾਰ ਜੋ ਘਰ ਤੇ ਆਏ ਸਾਧ ਸੰਗ ਜਨਮ ਮਰਨ ਮਿਟਾਵੈ ਆਸ ਮਨੋਰਥ ਪੂਰਨ ਹੋਵੇ ਪੇਟਤ ਗੁਰਦਰ ਸਾਇਆ ਜੀਉ ਅਗਮ ਗੋਚਰ ਕਿਛ ਮਿਤ ਨਹੀਂ ਜਾਨੀ ਸਾਧਿਕ ਸਿੱਧ ਧਿਆਵੈ ਗਿਆਨੀ ਖੁਦੀ ਮਿੱਟੀ ਚੂਕਾ ਪੁਲਾਵਾ ਗੁਰਮਨ ਹੀ ਮੈਂ ਪ੍ਰਗਟਾਇਆ ਜੀਉ ਅੰਧ ਮੰਗਲ ਕਲਿਆਣ ਨਿਧਾਨਾ ਸੂਖ ਸਹਿਜਰ ਨਾਮ ਬਖਾਨਾ ਹੋਏ ਕਿਰਪਾਲ ਸੁਆਮੀ ਆਪਣਾ ਨਾਉ ਨਾਨਕ ਘਰ ਮੈਂ ਆਇਆ ਜੀਉ ਮਾਝ ਮਹੱਲਾ ਪੰਜਵਾਂ ਸੁਣ ਸੁਣ ਜੀਵਾਂ ਸੋਏ ਤੂੰ ਮਾਰੀ ਤੂੰ ਪ੍ਰੀਤਮ ਠਾਕੁਰੀ ਅਤ ਭਾਰੀ ਤੁਮਰੇ ਕਰਤਵ ਤੁਮ ਹੀ ਜਾਣੋ ਤੁਮਰੀ ਓਟ ਗੋਪਾਲਾ ਜੀਉ ਗੁਣ ਗਾਵਤ ਮਨ ਹਰਿਆ ਹੋਵੈ ਕਥਾ ਸੁਣਤ ਮਲ ਸਗਲੀ ਖੋਵੈ ਭੇਟਤ ਸੰਗ ਸਾਧ ਸੰਤਨ ਕਹਿ ਸਦਾ ਜਪੋ ਦਿਆਲਾ ਜੀਉ ਪ੍ਰਭ ਆਪਣਾ ਸਾਸ ਸਾਸ ਸਮਾਰੋ ਇਹ ਮਤ ਗੁਰ ਪ੍ਰਸਾਦ ਮਨ ਤਾਰੋ ਤੁਮਰੀ ਕਿਰਪਾ ਤੇ ਹੋਏ ਪਰਗਾਸਾ ਸਰਬ ਮਾਇਆ ਪ੍ਰਿਤ ਪਾਲਾ ਜੀਉ ਸਤ ਸਤ ਸਤ ਪ੍ਰਭ ਸੋਈ ਸਦਾ ਸਦਾ ਸਦਾ ਆਪੇ ਹੋਈ ਚਲਤ ਤੁਮਾਰੇ ਪ੍ਰਗਟ ਪਿਆਰੇ ਦੇਖ ਨਾਨਕ ਪਏ ਨਿਹਾਲਾ ਜੀਉ ਮਾਝ ਮਹੱਲਾ ਪੰਜਵਾਂ ਹੁਕਮੀ ਵਰਸਣ ਲਾਗੇ ਮੇਹਾ ਸਾਜਨ ਸੰਤ ਮਿਲ ਨਾਮ ਜਪੇਹਾ ਸੀਤਲ ਸ਼ਾਂਤ ਸਹਿਜ ਸੁਖ ਪਾਇਆ ਠਾਂਟ ਪਾਈ ਪ੍ਰਭ ਆਪੇ ਜੀਉ ਸਭ ਕਿਛ ਬਹੁਤੋ ਬਹੁਤੇ ਉਪਾਇਆ ਕਰ ਕਿਰਪਾ ਪ੍ਰਭ ਸਗਲ ਰਜਾਇਆ ਦਾਤ ਕਰੋ ਮੇਰੇ ਦਾਤਾਰਾ ਜੇ ਜੰਤ ਸਭ ਤ੍ਰਾਪਿਆ ਜੀਉ ਸੱਚਾ ਸਾਹਿਬ ਸੱਚੀ ਨਾਹੀ ਗੁਰ ਪ੍ਰਸਾਦ ਤਿਸ ਸਦਾ ਤਿਹਾਈ ਜਨਮ ਮਰਨ ਪੈ ਕਾਟੇ ਮੋਹਾ ਬਿਨਸੇ ਸੋਗ ਸੰਤਾਪੇ ਜੀਉ ਸਾਸ ਸਾਸ ਨਾਨਕ ਸਾ ਲਾਹੇ ਸਿਮਰਤ ਨਾਮ ਕਾਟੇ ਸਭ ਫਾਹੇ ਪੂਰਨ ਆਸ ਕਰੀ ਖਿਨ ਪੀਤਰ ਹਰ ਹਰ ਗੁਣ ਜਾਪੇ ਜੀਉ ਮਾਝ ਮਹੱਲਾ ਪੰਜਵਾਂ ਆਓ ਸਾਜਨ ਸੰਤ ਮੀਤ ਪਿਆਰੇ ਮਿਲ ਗਾਵੇ ਗੁਣ ਆਗਮਾ ਪਾਰੇ ਗਾਵਤ ਸੁਣਤ ਸਭੇ ਹੀ ਮੁਕਤੇ ਸੋ ਧਿਆਏ ਜਿਨ ਹਮ ਕੀਏ ਜੀਉ ਜਨਮ ਜਨਮ ਕੇ ਕਿਲ ਵਿਖ ਜਾਵੈ ਮਨ ਚਿੰਦੇ ਸਹੀ ਫਲ ਪਾਵੈ ਸਿਮਰ ਸਾਹਿਬ ਸੋ ਸੱਚ ਸੁਆਮੀ ਰਿਜਕ ਸਭ ਸਕੋਦੀਐ ਜੀਉ ਨਾਮ ਜਪਤ ਸਰਬ ਸੁਖ ਪਾਈਐ ਸਭ ਭਉ ਬਿਨਸੇ ਹਰ ਹਰ ਧਿਆਈਐ ਜਿਨ ਸੇਵਿਆ ਸੋ ਪਾਰ ਗ੍ਰਾਮੀ ਕਾਰਜ ਸਗਲੇ ਥੀਐ ਜੀਉ ਆਏ ਪਿਆ ਤੇਰੀ ਸ਼ਰਣਾਈ ਜਿਉਂ ਭਾਵੇ ਤਿਉਂ ਲੇਹ ਮਲਾਈ ਕਰ ਕਿਰਪਾ ਪ੍ਰਭ ਭਗਤੀ ਲਾਵੋ ਸੱਚ ਨਾਨਕ ਅੰਮ੍ਰਿਤ ਪੀਐ ਜੀਉ ਮਾਝ ਮਹੱਲਾ ਪੰਜਵਾਂ ਪਏ ਕਿਰਪਾਲ ਗੋਬਿੰਦ ਗੋਸਾਈ ਮੇਘ ਵਰਸੇ ਸਭਨੀ ਥਾਈ ਦੀਨ ਦਿਆਲ ਸਦਾ ਕਿਰਪਾਲਾ ਠਾਂਟ ਪਾਈ ਕਰਤਾਰੇ ਜੀਉ ਆਪਣੇ ਜੀ ਜੰਤ ਪ੍ਰਿਤ ਪਾਲੈ ਜਿਉਂ ਬਾਰਕ ਮਾਤਾ ਸੰਭਾਰੇ ਦੁਖ ਭੰਜਣ ਸੁਖ ਸਾਗਰ ਸੁਆਮੀ ਦੇਤ ਸਗਲ ਹਾਰੇ ਜੀਉ ਜਲ ਥਲ ਪੂਰ ਰਹਿਆ ਮਿਹਰਵਾਨਾ ਸਦ ਬਲਿਹਾਰ ਜਾਈਏ ਕੁਰਬਾਨਾ ਰਹਿਣ ਦਿਨਸ ਤਿਸ ਸਦਾ ਤਿਆਈ ਜੇ ਖਿਨਵੈ ਸਗਲ ਉਧਾਰੇ ਜੀਉ ਰਾਖ ਲੀਏ ਸਗਲੇ ਪ੍ਰਭ ਆਪੇ ਉਤਰ ਗਏ ਸਭ ਸੋਗ ਸੰਤਾਪੈ ਨਾਮ ਜਪਤ ਮਨ ਤਨ ਹਰਿਆਵਲ ਪ੍ਰਭ ਨਾਨਕ ਨਦਰ ਨਿਹਾਰੇ ਜੀਉ ਮਾਝ ਮਹੱਲਾ ਪੰਜਵਾਂ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਆਸਥਲ ਸੋਇਨ ਚੋ ਮਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀਉ ਹਰ ਰੁੱਖੀ ਰੋਟੀ ਖਾਏ ਸੰਭਾਲੇ ਹਰ ਅੰਤਰ ਬਾਹਰ ਨਦਰ ਨਿਹਾਲੇ ਖਾਏ ਖਾਏ ਕਰੇ ਵਧ ਫੈਲੀ ਜਾਣ ਵਿਸੋ ਕੀ ਵਾੜੀ ਜੀਉ ਸੰਤਾਂ ਸੇਤੀ ਰੰਗ ਨ ਲਾਏ ਸਾਕਤ ਸੰਗ ਵਿਕਰਮ ਕਮਾਏ ਦੁਲਭ ਦੇ ਖੋਈ ਅਗਿਆਨੀ
जड़े अपने आप पाणी जियो। तेरी सरन मेरे दीन दयाला, सुख सागर मेरे गुर गोपाला। कृपा कृपा नानक गुण गावे, राखो सरम साड़ी जियो। माज महला पंजवा, चरण ठाकर के हृदय समाणे। कल कलेश सब दूर प्याणे, शांत सुख सहज तुनि उपजी। साधु संग निवासा जियो, लागी प्रीत न टूटे मूले। हर अंतर बाहर रहा पर पूरे, सिमर सिमर सिमर गुण गावा। काटी जम की फासा जियो, अमृत वर के अनहद वाणी। मन तन अंतर शांत समाणी, तृप्त गाए रहे जन तेरे। सतगुर किया दिलासा जियो, जिसका साथ इसते फल पाया। कर कृपा प्रभ संग मिलाया, आवण जान रहे बड़पागी। नानक पूरन आसा जियो, माज महला पंजवा। मीहो पाया परमेश्वर पाया, मीह पाया परमेश्वर पाया। जी जंत सब सुखी बसाया, गया कलेश पाया सुख साचा। हर हर नाम संभाली जियो, जिसके से तिन ही प्रित पारे। पार ब्रह्म प्रभ भय रखवारे, सुनी बेनंती ठाकर मेरे। पूरन होई काली जियो, सर्व जिया को देवन हारा। गुर प्रसादी नदर निहारा, जल थल मैयल सब तृपताणे। साधु चरण पखाली जियो, मन की इच्छ पुचावन हारा। सदा सदा जाई बलिहारा, नानक दान दिया दुख पंजन। रते रंग रसाली जियो, माज महला पंजवा। मन तन तेरा, तन भी तेरा। तू ठाकुर स्वामी प्रभ मेरा, जियो पिंड सब रास तुम्हारी। तेरा जोर गोपाला जियो, सदा सदा तू है सुखदाई। निव निव लागा तेरी पाई, कार कमावां जे तुद पावां। जा तू देव दयाला जियो, प्रभ तुम ते लहना तू मेरा गहना। जो तू दे सोई सुख सहना, जिथे रखे वैकुंठ ते थाई। तू सभना के परत पाला जियो, सिमर सिमर नानक सुख पाया। आठ पहर तेरे गुण गाया, सगल मनोरथ पूरन होए। कदे न होए दुखाला जियो, माज महला पंजवा। पार ब्रह्म प्रभ मेघ पठाया, जल थल मैयल दै दिस बरसाया। शांत पई बूझी सब तृष्णा, आनंद पया सब ठाई जियो। सुखदाता दुख पंजन हारा, आपे बख्श करे जी सारा। अपने कीते नो आप प्रित पाले, पय पैरी तिसे मनाए जियो। जा की सरन पया गत पाई है, सास सास हर नाम त्याई है। तिस बिन होर न दूजा ठाकुर, सब तिसे किया जाए जियो। तेरा मान तान प्रभ तेरा, तू सच्चा साहिब गुणी गहेरा। नानक दास कहे बेनंती, आठ पहर तुद त्याई जियो। माज महला पंजवा, सबे सुख पए प्रभ तुठे। गुर पूरे के चरण मन उठे, सहज समाध लगी लिबला अंतर। सो रस सोई जाने जियो, आगम गोचर साहिब मेरा। कट कट अंतर वरते नेरा, सदा लिप्त जिया का दाता। को विरला आप पछाते पछाणे जियो, प्रभ मिलने की ये निशानी। मन इको सच्चा हुक्म पछाणी, सहज संतोख सदा तृपता से। अंध खासम कह पाणे जियो, हथी दित्ती प्रभ दे बणहारे। जन्म मरण रोग सब निवारे, नानक दास किए प्रभ अपने। हर कीर्तन रंग माणे जियो, माज महला पंजवा। कीनी दया गोपाल गुसाई, गुर के चरण बसे मन माही। अंगीकार किया तिन करते, दुख का डेरा टाया जियो। मन तन बसया सच्चा सोई, विखड़ा थान न दिसे कोई। दूत दुश्मन सब सज्जन होए, एको स्वामी लाया जियो। एको स्वामी आया जियो, जो कुछ करे सो आपे आपे। बुद्ध सियाणप कछु न जापे, अपने संता नु आप सहाई। प्रभ परम भुलावा लाहिया जियो, चरण कमल जिन का जन का आधारो। आठ पहर राम नाम बपारो, सहज नंद गावे गुण गोविंद। प्रभ नानक सर्ब समाया जियो,
ਮਾਝ ਮਹੱਲਾ ਪੰਜਵਾਂ ਸੋ ਸੱਚ ਮੰਦਰ ਜਿਤ ਸੱਚ ਧਿਆਈਐ ਸੋਹਰੀ ਦਾ ਸੁਹੇਲਾ ਜਿਤ ਹਰ ਗੁਣ ਗਾਈਐ ਸਾ ਤਰਤ ਸੁਹਾਵੀ ਜਿਤ ਬਸੇ ਹਰ ਜਨ ਸੱਚੇ ਨਾਮ ਵਿਟੋਂ ਕਰਵਾਣੋ ਜੀਓ ਸੱਚ ਬੜਾਈ ਕੀ ਮਨ ਪਾਈ ਕੁਦਰਤ ਕਰਮ ਨ ਕਹਿਣਾ ਜਾਈ ਧਿਆਏ ਧਿਆਏ ਜੀਵੇ ਜਨ ਤੇਰੇ ਸੱਚ ਸ਼ਬਦ ਮਨ ਮਾਣੋ ਜੀਓ ਸੱਚ ਸਲਾਹਣ ਬੜ ਭਾਗੀ ਪਾਈਐ ਗੁਰ ਪ੍ਰਸਾਦੀ ਹਰ ਗੁਣ ਗਾਈਐ ਰੰਗ ਰਤੇ ਤੇਰੇ ਤੁਧ ਪਾਵੈ ਸੱਚ ਨਾਮ ਨਿਸਾਣੋ ਜੀਓ ਸੱਚੇ ਅੰਤ ਨਾ ਜਾਣੇ ਕੋਈ ਥਾਨ ਥਨੰਤਰ ਸੱਚਾ ਸੋਈ ਨਾਨਕ ਸੱਚ ਧਿਆਈਏ ਸਦ ਹੀ ਅੰਤਰ ਜਾਮੀ ਜਾਣੋ ਜੀਓ ਮਾਝ ਮਹੱਲਾ ਪੰਜਵਾਂ ਰਹਿਣ ਸੁਹਾਵੜੀ ਦਿਨ ਸੁਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਘੜੀ ਮੂਰਤ ਸਿਮਰਤ ਪਲ ਵੰਜੈ ਜੀਵਨ ਸਫਲਤ ਥਾਈ ਜੀਓ ਸਿਮਰਤ ਨਾਮ ਦੋਖ ਸਭ ਲਾਥੇ ਅੰਤਰੀ ਹੋ ਬਾਹਰ ਹਰ ਪ੍ਰਭ ਸਾਥੇ ਭੈ ਪਉ ਭਰਮ ਖੋਇਆ ਗੁਰਪੂਰੇ ਦੇਖਾ ਸਭਨੀ ਜਾਈ ਜੀਓ ਪ੍ਰਭ ਸਮਰੱਥ ਵੜ ਊਚ ਅਪਾਰਾ ਨੌ ਨਿਧ ਨਾਮ ਭਰੇ ਭੰਡਾਰਾ ਆਦ ਮਦ ਆਦ ਮਦ ਪ੍ਰਭ ਸੋਈ ਦੂਜਾ ਲਵੇ ਨ ਲਾਈ ਜੀਓ ਕਰ ਕਿਰਪਾ ਮੇਰੇ ਦੀਨ ਦਿਆਲਾ ਜਾਂਚਕ ਜਾਂਚੇ ਸਾਧਰ ਵਾਲਾ ਦੇ ਦਾਨ ਨਾਨਕ ਜਨਮ ਮਾਂਗੇ ਸਦਾ ਸਦਾ ਹਰ ਧਿਆਈ ਜੀਓ ਮਾਝ ਮਹੱਲਾ ਪੰਜਵਾਂ ਇੱਥੇ ਤੂੰ ਹੈ ਆਗੇ ਆਪ ਜੀ ਜੰਤਰ ਸਭ ਤੇਰੇ ਥਾਪੇ ਤੁਧ ਬਿਨਾਂ ਵਰਨਾ ਕੋਈ ਕਰਤੇ ਮੈਂ ਤਾਰੇ ਓਟ ਤੁਮਾਰੀ ਜੀਓ ਰਸਨਾ ਜਪ ਜਪ ਜੀਵੇ ਸੁਆਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤਿੰਨ ਹੀ ਸੁਖ ਪਾਇਆ ਸੋ ਜਨਮ ਨਾ ਜੂਏ ਹਾਰੀ ਜੀਓ ਨਾਮ ਅਵਖਦ ਜਿਨ ਜਨ ਤੇਰੇ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਕਰ ਕੀਰਤਨ ਗਾਵੋ ਦਿਨ ਰਾਤੀ ਸਫਲ ਇਹ ਹੈ ਕਾਰੀ ਜੀਓ ਦ੍ਰਿਸ਼ਟ ਧਾਰ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇਕਸ ਬਿਣ ਹੋਰ ਦੂਜਾ ਨਾਹੀ ਬਾਬਾ ਨਾਨਕੇ ਮਤ ਸਾਰੀ ਜੀਓ ਮਾਝ ਮਹੱਲਾ ਪੰਜਵਾਂ ਮਨ ਤਨ ਰਤਾ ਰਾਮ ਪਿਆਰੇ ਸਰਬਸ ਦੀਜੇ ਆਪਣਾ ਵਾਰੇ ਆਠ ਪੈਰ ਗੋਬਿੰਦ ਗੁਣ ਗਾਈਐ ਬਿਸਰਨਾ ਕੋਈ ਜਾਸਾ ਜੀਓ ਸੋਈ ਸਾਜਨ ਮੀਤ ਪਿਆਰਾ ਰਾਮ ਨਾਮ ਸਾਧ ਸੰਗ ਵਿਚਾਰਾ ਸਾਧੂ ਸੰਗ ਤਰੀਐ ਤਰੀਜ਼ੇ ਸਾਗਰ ਕਟੀਏ ਜਮ ਕੀ ਫਾਸਾ ਜੀਓ ਚਾਰ ਪਦਾਰਥ ਹਰ ਕੀ ਸੇਵਾ ਪਾਰ ਜੇਤ ਜਪ ਅਲਖ ਪਿਹਵਾ ਕਾਮ ਕ੍ਰੋਧ ਕਿਲ ਵਿਖ ਗੁਰ ਕਾਟੇ ਪੂਰਨ ਹੋਈ ਆਸਾ ਜੀਓ ਪੂਰਨ ਭਾਗ ਭੈ ਜਿਸ ਪ੍ਰਾਣੀ ਸਾਧ ਸੰਗ ਮਿਲੇ ਸਾਰੰਗ ਪਾਣੀ ਨਾਨਕ ਨਾਮ ਵਸਿਆ ਜਿਸ ਅੰਤਰ ਪਰਵਾਨ ਗਿਰਸ ਤੋ ਦਾਸਾ ਜੀਓ ਮਾਝ ਮਹੱਲਾ ਪੰਜਵਾਂ ਸਿਮਰਤ ਨਾਮ ਰਿਦੇ ਸੁਖ ਪਾਇਆ ਕਰ ਕਿਰਪਾ ਭਗਤੀ ਪ੍ਰਗਟਾਇਆ ਸੰਤ ਸੰਗ ਮਿਲ ਹਰ ਹਰ ਜਪਿਆ ਬਿਨਸੇ ਆਲਸ ਰੋਗਾ ਜੀਓ ਜਾਂ ਕੇ ਗ੍ਰਹਿ ਨਵ ਨਿਧ ਹਰ ਪਾਈ ਤਿਸ ਮਿਲਿਆ ਜਿਸ ਪੂਰਬ ਕਮਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾਂ ਜੋਗਾ ਜੀਓ ਖਿਨ ਖਿਨ ਥਾਪ ਖਿਨ ਮੈਂ ਥਾਪੂ ਥਾਪਣ ਹਾਰਾ ਆਪ ਇਕੰਤੀ ਪਾਰ ਆਪ ਪਸਾਰਾ ਲੇਪ ਨਹੀਂ ਜਗ ਜੀਵਨ ਦਾਤੇ ਦਰਸ਼ਨ ਡਿੱਠੇ ਲਾਹਿਨ ਵਿਯੋਗਾ ਜੀਓ ਅੰਚਲ ਰਾਏ ਸਭ ਸਿਸ਼ਟ ਤਰਾਈ ਆਪਣਾ ਨਾਉ ਆਪ ਜਪਾਈ ਗੁਰ ਬੋਹਿਤ ਪਾਇਆ ਕਿਰਪਾ ਤੇ ਨਾਨਕ ਧੁਰ ਸੰਜੋਗਾ ਜੀਓ ਮਾਝ ਮਹੱਲਾ ਪੰਜਵਾਂ ਸੋਈ ਕਰਨਾ ਜੇ ਆਪ ਕਰਾਈ ਜਿੱਥੇ ਰੱਖੇ ਸਾ ਭਲੀ ਜਾਏ ਸੋਈ ਸਿਆਣਾ ਸੋ ਪਤੀਵੰਤਾ ਹੁਕਮ ਲੱਗੇ ਜਿਸ ਮੀਠਾ ਜੀਓ ਸਭ ਪਰੋਈ ਇਕ ਤਤਾਗੇ ਜਿਸ ਲਾਏ ਲੈ ਸੋ ਚਰਣੀ ਲਾਗੇ ਊਂਦ ਕਮਲ ਜਿਸ ਹੋਏ ਪਰਗਾਸਾ ਤਿੰਨ ਸਰਬ ਨਿਰੰਜਣ ਡੀਠਾ ਜੀਓ ਤੇਰੀ ਮਹਿਮਾ ਤੂੰ ਹੈ ਜਾਣੇ ਆਪਣਾ ਆਪ ਤੂੰ ਆਪ ਪਛਾਣੇ ਹੋਂ ਬਲਿਹਾਰੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋਭ ਪੀਠਾ ਜੀਓ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਜਿਨ ਦੇਖੇ ਸਭ ਉਤਰੇ ਕਲਮਲ ਨਾਨਕ ਨਾਮ ਧਿਆਏ ਧਿਆਏ ਜੀਵੈ ਬਿਨਸਿਆ ਭਰਮ ਭਉ ਤੀਠਾ ਜੀਓ ਮਾਝ ਮਹੱਲਾ ਪੰਜਵਾਂ ਝੂਠਾ ਮੰਗਣ ਜੇ ਕੋਈ ਮੰਗੈ ਤਿਸ ਕੋ ਮਰਤੇ ਘੜੀ ਨਾ ਲਾਗੈ
ਪਾਰ ਬ੍ਰਹਮ ਜੋ ਸਦ ਹੀ ਸੇਵੇ ਸੋ ਗੁਰ ਮਿਲ ਨਿਹਚਲ ਕਹਿਣ ਪ੍ਰੇਮ ਭਗਤ ਜਿਸਕੇ ਮਨ ਲਾਗੇ ਗੁਣ ਗਾਵੇ ਆਂਦਿਨ ਨਿਤ ਜਾਗੇ ਬਾਂਹ ਪਕੜ ਤਿਸ ਸੁਆਮੀ ਮੇਲੇ ਜਿਸਕੇ ਮਸਤਕ ਲਹਿਣ ਚਰਨ ਕਮਲ ਭਗਤਾਂ ਮਨ ਬੁੱਠੈ ਬਿਣ ਪਰਮੇਸ਼ਰ ਸਗਲੇ ਮੁੱਠੈ ਸੰਤ ਜਨਾਂ ਕੀ ਧੂੜ ਨਿਤ ਵਾਂਚੇ ਨਾਮ ਸੱਚੇ ਕਾ ਗਹਿਣਾ ਉਠਤ ਬੈਠਤ ਹਰ ਹਰ ਗਾਈਐ ਜੇ ਸਿਮਰਤ ਵਰ ਨੇ ਚਲ ਪਾਈਐ ਨਾਨਕ ਕੋ ਪ੍ਰਭ ਹੋਏ ਦਿਆਲਾ ਤੇਰਾ ਕੀਤਾ ਸਹਿਣਾ ਰਾਗ ਮਾਝ ਅਸ਼ਟਪਦੀਆਂ ਮੁਹੱਲਾ ਪਹਿਲਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ਼ਬਦ ਰੰਗਾਏ ਹੁਕਮ ਸਬਾਏ ਸੱਚੀ ਦਰਗਹਿ ਮਹਲ ਮਹਿਲ ਬੁਲਾਏ ਸੱਚੇ ਦੀਨ ਦਿਆਲ ਮੇਰੇ ਸਾਹਿਬਾਂ ਸੱਚੇ ਮਨ ਪਤਿਆ ਬਣਿਆ ਹੋਂ ਵਾਰੀ ਜੀਓ ਵਾਰੀ ਸ਼ਬਦ ਸੁਹਾਵਣਿਆ ਅੰਮ੍ਰਿਤ ਨਾਮ ਸਦਾ ਸੁਖਦਾਤਾ ਗੁਰਮਤੀ ਮਨ ਵਸਾਵਣਿਆ ਰਹਾਓ ਨਾ ਕੋ ਮੇਰਾ ਹੋਂ ਕਿਸ ਕੇਰਾ ਸਾਚਾ ਠਾਕਰ ਤੇਰੇ ਪਵਣ ਮੇਰਾ ਓਮੇ ਕਰ ਕਰ ਜਾਏ ਕਨੇਰੇ ਕਰ ਅਵਗਣ ਪਛਤਾਵਣਿਆ ਹੁਕਮ ਪਛਾਣੇ ਸੋ ਹਰ ਗੁਣ ਬਖਾਣੇ ਗੁਰ ਕੇ ਸ਼ਬਦ ਨਾਮ ਨਿਸਾਣੇ ਸਭਨਾ ਕਾ ਦਰ ਲੇਖਾ ਸੱਚੇ ਛੋਟ ਸ ਨਾਮ ਸੁਹਾਵਣਿਆ ਮਨਮੁਖ ਭੂਲਾ ਠੌਰ ਨ ਪਾਏ ਜਮ ਦਰ ਵੱਧਾ ਚੋਟਾਂ ਖਾਏ ਬਿਨ ਨਾਵੇ ਕੋ ਸੰਗ ਨ ਸਾਥੀ ਮੁਕਤੇ ਨਾਮ ਧਿਆ ਬਣਿਆ ਸਾਕਤ ਕੂੜੇ ਸੱਚ ਨਾ ਪਾਵੇ ਦੁਬਦਾ ਵਾਧਾ ਆਵੇ ਜਾਵੇ ਲਿਖਿਆ ਲੇਖ ਨ ਮੇਟੇ ਕੋਈ ਗੁਰਮੁਖ ਮੁਕਤ ਕਰਾਵਣਿਆ ਪੀੜੇ ਪਿਰ ਜਾਤੋ ਨਾਹੀ ਝੂਠ ਵਿਛੋਨੇ ਰੋਵੈ ਤਾਹੀ ਅਵਗੁਣ ਮੁੱਠੀ ਮਹਿਲ ਨ ਪਾਏ ਅਵਗੁਣ ਗੁਣ ਬਖਸ਼ਾਵਣਿਆ ਪੇੜੇ ਜਿਨ ਜਾਤ ਪਿਆਰ ਜਾਤਾ ਪਿਆਰਾ ਗੁਰਮੁਖ ਬੂਝੇ ਤੱਤ ਵਿਚਾਰਾ ਆਵਣ ਜਾਣਾ ਠਾਕਰ ਹਾਏ ਸੱਚੇ ਨਾਮ ਸਮਾਵਣਿਆ ਗੁਰਮੁਖ ਬੂਝੇ ਅਕਥ ਕਹਾਵੈ ਸੱਚੇ ਠਾਕਰ ਸਾਚੋ ਭਾਵੈ ਨਾਨਕ ਸੱਚ ਕਹੇ ਬੇਨੰਤੀ ਸੱਚ ਮਿਲੇ ਗੁਣ ਗਾਵਣਿਆ ਮਾਝ ਮੁਹੱਲਾ ਤੀਜਾ ਘਰ ਪਹਿਲਾ ਕਰਮ ਹੋਵੇ ਸਤਿਗੁਰੂ ਮਿਲਾਏ ਸੇਵਾ ਸੁਰਤ ਸ਼ਬਦ ਚਿੱਤ ਲਾਏ ਹੋਮੇ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚੁਕਾ ਬਣਿਆ ਹੋਮ ਵਾਰੀ ਜਿਓ ਵਾਰੀ ਸਤਿਗੁਰ ਕੇਵਲ ਹਾਰਣਿਆ ਗੁਰਮਤੀ ਪ੍ਰਗਾਸ ਹੋਆ ਜੀ ਆਂਦਿਨ ਹਰ ਗੁਣ ਗਾ ਬਣਿਆ ਰਹਾਓ ਤਨ ਮਨ ਖੋਜੇ ਤਾਂ ਨਾਉ ਪਾਏ ਧਾਵਤ ਠਾਕੇ ਰਾਖੇ ਠਾਕਰ ਹਾਏ ਗੁਰ ਕੀ ਬਾਣੀ ਆਂਦਿਨ ਗਾਵੇ ਸਹਿਜੇ ਭਗਤ ਕਰਾ ਬਣਿਆ ਇਸ ਕਾਇਆ ਅੰਦਰ ਵਸਤ ਸੰਖਾਂ ਗੁਰਮੁਖ ਸਾਚ ਮਿਲੇ ਤਾਂ ਵੇਖਾਂ ਨੌ ਦਰਵਾਜੇ ਦਸਵੇਂ ਮੁਕਤਾ ਆਨੰਦ ਸ਼ਬਦ ਬਜਾ ਬਣਿਆ ਸੱਚਾ ਸਾਹਿਬ ਸੱਚੀ ਨਾਈ ਗੁਰ ਪ੍ਰਸ਼ਾਦੀ ਮਨ ਵਸਾਈ ਆਂਦਿਨ ਸਦਾ ਰਹੇ ਰੰਗ ਰਾਤਾ ਦਰ ਸੱਚੇ ਸੋਜੀ ਪਾਵਣਿਆ ਪਾਪ ਪੁੰਨ ਕੀ ਸਾਰ ਨ ਜਾਣੀ ਦੂਜੇ ਲਾਗੀ ਭਰਮ ਪੁਲਾਣੀ ਅਗਿਆਨੀ ਅੰਧਾ ਮੱਗ ਨ ਜਾਣੇ ਫਿਰ ਫਿਰੇ ਆਵਣ ਜਾਵਣਿਆ ਗੁਰ ਸੇਵਾ ਤੇ ਸਦਾ ਸੁਖ ਪਾਇਆ ਹੋਮੇ ਮੇਰਾ ਠਾਕ ਰਹਾਇਆ ਗੁਰਸਾਖੀ ਮਿਟਿਆ ਅੰਧਿਆਰਾ ਬਜਰ ਕਪਾਟ ਖੁਲਾ ਬਣਿਆ ਹੋਮੇ ਮਾਰ ਮਨ ਵਸਾਇਆ ਗੁਰ ਚਰਨੀ ਸਦਾ ਚਿੱਤ ਲਾਇਆ ਗੁਰ ਕਿਰਪਾ ਤੇ ਮਨ ਤਨ ਨਿਰਮਲ ਨਿਰਮਲ ਨਾਮ ਧਿਆ ਬਣਿਆ ਜੀਵਨ ਮਰਨਾ ਸਭ ਤੁਧੇ ਤਾਈ ਜਿਸ ਬਖਸ਼ੇ ਜਿਤਿਸ ਦੇ ਵਡਿਆਈ ਨਾਨਕ ਨਾਮ ਧਿਆਏ ਸਦਾ ਤੂੰ ਜੰਮਣ ਮਰਨ ਸਵਾਰਣਿਆ ਮਾਝ ਮਹੱਲਾ ਤੀਜਾ ਮੇਰਾ ਪ੍ਰਭ ਨਿਰਮਲ ਅਗਮ ਅਪਾਰਾ ਬਿਨ ਤਕੜੀ ਤੋਲੇ ਸੰਸਾਰਾ ਗੁਰਮੁਖ ਹੋਵੇ ਸੋਈ ਬੂਝੈ ਗੁਣ ਕੈ ਗੁਣੀ ਸਮਾਵਣਿਆ ਓ ਵਾਰੀ ਜੀਓ ਵਾਰੀ ਹਰ ਕਾ ਨਾਮ ਮਨ ਵਸਾਵਣਿਆ ਜੋ ਸੱਚ ਲਾਗੇ ਸੇ ਆਂਦਿਨ ਜਾਗੇ ਦਰ ਸੱਚੇ ਸੋਭਾ ਪਾਵਣਿਆ ਰਹਾਓ ਆਪ ਸੁਣੇ ਤੇ ਆਪੇ ਵੇਖੇ ਜਿਸਨੂੰ ਨਦਰ ਕਰੇ ਸੋਈ ਜਨ ਲੇਖੈ ਆਪੇ ਲਾਏ ਲਏ ਸੋ ਲਾਗੇ ਗੁਰਮੁਖ ਸੱਚ ਕਮਾਵਣਿਆ ਜਿਸ ਆਪ ਭੁਲਾਏ ਸੋ ਕਿੱਥੇ ਹੱਥ ਪਾਏ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ ਜਿਨ ਸਤਿਗੁਰ ਮਿਲਿਆ ਸੇ ਬਢ ਪਾਂਗੇ ਪੂਰੇ ਕਰਮ ਮਿਲਾਵਣਿਆ
ਪੇੜੇ ਧਨ ਆਂਦੇ ਨੇ ਸੋਤੇ, ਕੰਤ ਵੇ ਸਾਰੇ ਅਵਗਣ ਮੋਟੇ, ਆਂਦੇ ਨੇ ਸਦਾ ਫਿਰੇ ਬਿਲਨ ਲਾਦੀ, ਬਿਨ ਪਿਰ ਨੀਂਦ ਨਾ ਪਾਵਣਿਆ, ਪੇੜੇ ਸੁੱਖ ਦਾਤਾ ਜਾਤਾ, ਓਮੇ ਮਾਰਗੁਰ ਸ਼ਬਦ ਪਛਾਤਾ, ਸੀਜ ਸੁਹਾਵੀ ਸਦਾ ਪਿਰ ਰਾਵੈ, ਸੱਚ ਸ਼ਿੰਗਾਰ ਬਣਾ ਬਣਿਆ, ਲੱਖ ਚੁਰਾਸੀ ਜੀ ਉਪਾਏ, ਜਿਸਨੂੰ ਨਦਰ ਕਰੇ ਤਿਸ ਗੁਰੂ ਮਿਲਾਏ, ਕਿਲ ਵਿਖ ਕਾਟ ਸਦਾ ਜਨ ਨਿਰਮਲ, ਦਰ ਸੱਚੇ ਨਾਮ ਸੁਹਾ ਬਣਿਆ, ਲੇਖਾ ਮੰਗੇ ਤਾਂ ਕਿਨ ਦੀ ਹੈ, ਸੁਖ ਨਾਹੀ ਫੁਨ ਦੂਹੈ ਤੀਐ, ਆਪੇ ਬਖਸ਼ ਲਏ ਪ੍ਰਭ ਸਾਚਾ, ਆਪੇ ਬਖਸ਼ ਮਿਲਾ ਬਣਿਆ, ਆਪ ਕਰੇ ਤੈ ਆਪ ਕਰਾਏ, ਪੂਰੇ ਗੁਰ ਕੇ ਸ਼ਬਦ ਮਿਲਾਏ, ਨਾਨਕ ਨਾਮ ਮਿਲੇ ਵਡਿਆਈ, ਆਪੇ ਮੇਲ ਮਿਲਾ ਬਣਿਆ, ਮਾਜ ਮਹਲਾ ਤੀਜਾ, ਇੱਕੋ ਆਪ ਫਿਰੇ ਪਰਛੰਨਾ, ਗੁਰਮੁਖ ਵੇਖਾਂ ਤਾਂ ਇਹੋ ਮਨ ਪਿੰਨਾ, ਤ੍ਰਿਸ਼ਨਾ ਤਜ ਸਹਿ ਸੁਖ ਪਾਇਆ, ਏਕੋ ਮਨ ਵਸਾ ਬਣਿਆ, ਓਂ ਵਾਰੀ ਜਿਓ ਵਾਰੀ ਇਕ ਸਿਉ ਚਿੱਤ ਲਾਵਣਿਆ, ਗੁਰਮਤੀ ਮਨ ਇਕਤ ਘਰ ਆਇਆ, ਸੱਚੇ ਰੰਗ ਰਗਾਵਣਿਆ, ਰਹਾਓ ਇਹ ਜਗ ਪੂਲਾ ਤੈਂ ਆਪ ਭੁਲਾਇਆ, ਇੱਕ ਵਿਸਾਰ ਦੂਜੇ ਲਵਾਇਆ, ਆਨ ਦਿਨ ਸਦਾ ਫਿਰੇ ਪਰਮ ਪੂਲਾ, ਬਿਨ ਨਾਵੇ ਦੁੱਖ ਪਾਵਣਿਆ, ਜੋ ਰੰਗ ਰਾਤੇ ਕਰਮ ਵਿਦਾਤੈ, ਗੁਰ ਸੇਵਾ ਤੇ ਜੁਗ ਚਾਰੇ ਜਾਤੇ, ਜਿਸਨੂੰ ਆਪ ਦੇ ਵਡਿਆਈ, ਹਰ ਕੇ ਨਾਮ ਸਮਾ ਬਣਿਆ, ਮਾਇਆ ਮੋਹ ਹਰ ਚੇਤੇ ਨਾਹੀ, ਜਮ ਪਰਵਤ ਦਾ ਦੁੱਖ ਸਹਾਹੀ, ਅੰਨਾ ਬੋਲਾ ਕਿਛ ਨਦਰ ਨਾ ਆਵੈ, ਮਨਮੁਖ ਪਾਪ ਪਚਾ ਬਣਿਆ, ਇੱਕ ਰੰਗ ਰਾਤੇ ਸੋ ਤੁਦ ਆਪ ਲਿਬਲਾਏ, ਭਾਏ ਭਗਤ ਤੇਰੇ ਮਨ ਪਾਏ, ਸਤਿਗੁਰ ਸੇਵਣ ਸਦਾ ਸੁਖਦਾਤਾ, ਸਭ ਇੱਛਾ ਆਪ ਪੁਜਾ ਬਣਿਆ, ਹਰ ਜੀਓ ਤੇਰੀ ਸਦਾ ਸਰਣਾਈ, ਆਪੇ ਬਖਸ਼ੇ ਦੇ ਵਡਿਆਈ, ਜਮਕਾਲ ਤਿਸ ਨੇੜ ਨਾ ਆਵੇ, ਜੋ ਹਰ ਹਰ ਨਾਮ ਤਿਆ ਬਣਿਆ, ਅੰਨ ਦਿਨ ਰਾਤੇ ਸੋ ਹਰ ਪਾਏ, ਮੇਰਾ ਪ੍ਰਭ ਮੇਲੇ ਆਪ ਮਿਲਾਏ, ਸਦਾ ਸਦਾ ਸੱਚੇ ਤੇਰੀ ਸਰਣਾਈ, ਤੂੰ ਆਪੇ ਸੱਚ ਬੁਝਾ ਬਣਿਆ, ਜਿਨ ਸੱਚ ਜਾਤਾ ਸੇ ਸੱਚ ਸਮਾਣੇ, ਹਰ ਗੁਣ ਗਾਵੇ ਸੱਚ ਵਖਾਣੇ, ਨਾਨਕ ਨਾਮ ਰਤੇ ਵੈਰਾਗੀ, ਨਿਜ ਘਰ ਤਾੜੀ ਲਾ ਬਣਿਆ, ਮਾਜ ਮਹੱਲਾ ਤੀਜਾ, ਸ਼ਬਦ ਮਰੇ ਸੋ ਮੂਆ ਜਾਪੇ, ਕਾਲ ਨ ਚਾਂਪੇ ਦੁੱਖ ਨਾ ਸੰਤਾਪੇ, ਜੋਤੀ ਵਿੱਚ ਮਿਲ ਜੋਤ ਸਮਾਣੀ, ਸੁਣ ਮਨ ਸੱਚ ਸਮਾ ਬਣਿਆ, ਹੋ ਵਾਰੀ ਜੀਓ ਵਾਰੀ ਹਰ ਕੇ ਨਾਏ ਸੋਭਾ ਪਾਵਣਿਆ, ਸਤਿਗੁਰ ਸੇਵ ਸੱਚ ਚਿੱਤ ਲਾਇਆ, ਗੁਰਮਤੀ ਸਹਿਜ ਸਮਾ ਬਣਿਆ, ਰਹਾਓ ਕਾਇਆ ਕੱਚੀ ਕੱਚਾ ਚੀਰ ਹੰਢਾਏ, ਦੂਜੇ ਲਾਗੀ ਮਹਿਲ ਨਾ ਪਾਏ, ਆਨ ਦਿਨ ਜਲਦੀ ਫਿਰੇ ਦਿਨ ਰਾਤੀ, ਬਿਨ ਪਿਰ ਬਹੁਤ ਦੁੱਖ ਪਾਵਣਿਆ, ਦੇਹੀ ਜਾਤ ਨਾ ਅੱਗੇ ਜਾਏ, ਜਿੱਥੇ ਲੇਖਾ ਮੰਗੀਏ ਤਿੱਥੇ ਛੁੱਟੇ ਸੱਚ ਕਮਾਏ, ਸਤਿਗੁਰ ਸੇਵਨ ਸੇ ਤਨਵੰਤੇ, ਇੱਥੇ ਉੱਥੇ ਨਾਮ ਸਮਾਵਣਿਆ, ਭੈ ਪਾਏ ਸ਼ਿੰਗਾਰ ਬਣਾਏ, ਗੁਰ ਪ੍ਰਸਾਦੀ ਮਹਿਲ ਘਰ ਪਾਏ, ਆਨ ਦਿਨ ਸਦਾ ਰਵੇ ਦਿਨ ਰਾਤੀ, ਮਜੀਠੇ ਰੰਗ ਬਣਾਵਣਿਆ, ਸਭ ਨਾ ਪਿਰ ਵਸੇ ਸਦਾ ਨਾਲੇ, ਗੁਰ ਪ੍ਰਸਾਦੀ ਕੋ ਨਜ਼ਰ ਨਿਹਾਲੈ, ਮੇਰਾ ਪ੍ਰਭ ਅਤ ਊਚੋ ਊਚਾ, ਕਰ ਕਿਰਪਾ ਆਪ ਮਿਲਾ ਬਣਿਆ, ਮਾਇਆ ਮੋਹਿਓ ਜਗ ਸੂਤਾ, ਨਾਮ ਵਿਸਾਰ ਅੰਤ ਵਿਗੋਤਾ, ਜਿਸ ਤੇ ਸੂਤਾ ਸੋ ਜਗਾਏ, ਗੁਰਮਤ ਸੋਜੀ ਪਾਵਣਿਆ, ਅਪਿਓ ਪੀਏ ਸੋ ਭਰਮ ਗਵਾਏ, ਗੁਰ ਪ੍ਰਸਾਦ ਮੁਕਤ ਗਤ ਪਾਏ, ਭਗਤੀ ਰਤਾ ਸਦਾ ਬੈਰਾਗੀ, ਆਪ ਮਾਰ ਮਿਲਾ ਬਣਿਆ, ਆਪ ਪਾਏ ਧੰਦੇ ਲਾਏ, ਲੱਖ ਚੁਰਾਸੀ ਰਿਜਕ ਆਪ ਪੜਾਏ, ਨਾਨਕ ਨਾਮ ਧਿਆਏ ਸੱਚ ਰਾਤੇ, ਜੋ ਤਿਸ ਭਾਵੈ ਸੋ ਕਾਰ ਕਮਾ ਬਣਿਆ, ਮਾਜ ਮਹੱਲਾ ਤੀਜਾ, ਅੰਦਰ ਹੀਰਾ ਲਾਲ ਬਣਾਇਆ, ਗੁਰ ਕੇ ਸ਼ਬਦ ਪਰਖ ਪਰਖਾਇਆ, ਜਿਨ ਸੱਚ ਪੱਲੇ ਸੱਚ ਬਖਾਣੇ, ਸੱਚ ਕਸਵੱਟੀ ਲਾ ਬਣਿਆ, ਹੋ ਵਾਰੀ ਜਿਉ ਵਾਰੀ ਗੁਰ ਕੀ ਬਾਣੀ ਮਨ ਵਸਾ ਬਣਿਆ, ਅੰਜਨ ਮਾਇ ਨਿਰੰਜਨ ਪਾਇਆ,
ਜੋਤੀ ਜੋਤ ਮਿਲਾਵਣਿਆ ਰਹਾਉ। ਇਸ ਕਾਇਆ ਅੰਦਰ ਬਹੁਤ ਪਸਾਰਾ, ਨਾਮ ਨਿਰੰਜਣ ਅਤ ਆਗਮ ਅਪਾਰਾ। ਗੁਰਮੁਖ ਹੋਵੇ ਸੋਈ ਪਾਏ, ਆਪੇ ਬਖਸ਼ ਮਿਲਾਵਣਿਆ। ਮੇਰਾ ਠਾਕੁਰ ਸੱਚ ਦਿਰੜਾਏ, ਗੁਰ ਪ੍ਰਸ਼ਾਦੀ ਸੱਚ ਚਿੱਤ ਲਾਏ। ਸੱਚੋ ਸੱਚ ਵਰਤੇ ਸਭ ਥਾਈਂ, ਸੱਚੇ ਸੱਚ ਸਮਾਵਣਿਆ। ਬੇਪਰਵਾਹ ਸੱਚ ਮੇਰਾ ਪਿਆਰ।

ਸਦਰ ਸੀ ਜਸ ਦੇਹਾ, ਆਂਦ ਅਨੁਸਾਰ ਸੰਭਾਲ ਹਰ ਰਾਕੇ, ਗੁਰਮੁਖ ਸਹਿਜ ਸਮਾਵਣਿਆ। ਤੁਧ ਜੇਵੜ ਮੈਂ ਹੋਰ ਨਾ ਕੋਈ, ਤੁਧ ਆਪੇ ਸਿਰਜੀ ਆਪੇ ਗੋਈ, ਤੂੰ ਆਪੇ ਹੀ ਕੜ ਭੰਨ ਸਵਾਰੈ, ਨਾਨਕ ਨਾਮ ਸੁਹਾਵਣਿਆ। ਮਾਜ ਮਹੱਲਾ ਤੀਜਾ, ਸਭ ਕੱਟ ਆਪੇ ਭੋਗਣ ਹਾਰਾ, ਅਲਖ ਵਰਤੇ ਅਗਮਾ ਪਾਰਾ। ਗੁਰ ਕੇ ਸ਼ਬਦ ਮੇਰਾ ਹਰ ਪ੍ਰਭ ਧਿਆਈ ਹੈ, ਸਹਿਜੇ ਸੱਚ ਸਮਾਵਣਿਆ। ਹੋ ਵਾਰੀ ਜਿਉ ਵਾਰੀ ਗੁਰ ਸ਼ਬਦ ਮਨ ਵਸਾਵਣਿਆ, ਸ਼ਬਦ ਸੂਝੇ ਤਾਂ ਮਨ ਸਿਉ ਲੂਜੈ, ਮਨ ਸਾ ਮਾਰ ਸਮਾਵਣਿਆ। ਰਹਾਉ ਪੰਚ ਦੂਤ ਮੂਹੇ ਸੰਸਾਰਾ, ਮਨ ਮੁਕੰਦੇ ਸੁਧ ਨ ਸਾਰਾ, ਗੁਰਮੁਖ ਹੋਵੇ ਸੋ ਆਪਣਾ ਕਰ ਰਾਖੇ, ਪੰਚ ਦੂਤ ਸ਼ਬਦ ਪਚਾਵਣਿਆ। ਇੱਕ ਗੁਰਮੁਖ ਸਦਾ ਸੱਚੇ ਰੰਗ ਰਾਤੇ, ਸਹਿਜੇ ਪ੍ਰਭ ਸੇਵੇ ਆਂਦੇ ਨੂੰ ਮਾਤੇ, ਮਿਲ ਪ੍ਰੀਤਮ ਸੱਚੇ ਗੁਣ ਗਾਵੇ, ਹਰ ਦਰ ਸੋਭਾ ਪਾਵਣਿਆ। ਏਕ ਮੇਕ ਆਪ ਪਾਇਆ, ਦੁਬਦਾ ਦੂਜਾ ਤ੍ਰੈ ਵਿਦ ਮਾਇਆ, ਚੌਥੀ ਪੌੜੀ ਗੁਰਮੁਖੀ ਉੱਚੀ, ਸੱਚੋ ਸੱਚ ਕਮਾਵਣਿਆ। ਸਭ ਹੈ ਸੱਚਾ ਜੇ ਸੱਚੇ ਪਾਵੈ, ਜਿਨ ਸੱਚ ਜਾਤਾ ਸੋ ਸਹਿ ਸਮਾਵੈ, ਗੁਰਮੁਖ ਕਰਨੀ ਸੱਚੇ ਸੇਵੈ, ਸੱਚੇ ਜਾਏ ਸਮਾਵਣਿਆ। ਸੱਚੇ ਵਾਜੋ ਕੋ ਅਵਰ ਨ ਦੂਆ, ਦੂਜੇ ਲਾਗ ਜਗ ਖਪ ਖਪ ਮੂਆ, ਗੁਰਮੁਖ ਹੋਵੇ ਸੋ ਏਕੋ ਜਾਣੇ, ਏਕੋ ਸੇਵ ਸੁਖ ਪਾਵਣਿਆ। ਜੀ ਜੰਤ ਸਭ ਸਰਨ ਤੁਮਾਰੀ, ਆਪੇ ਧਰ ਦੇਖੇ ਕੱਚੀ ਪੱਕੀ ਸਾਰੀ, ਅੰਦ ਨੇ ਆਪੇ ਕਾਰ ਕਰਾਏ, ਆਪੇ ਮੇਲ ਮਿਲਾਵਣਿਆ। ਤੂੰ ਆਪੇ ਮਿਲੇ ਵੇਖੇ ਹਦੂਰ, ਸਭ ਮੈਂ ਆਪ ਰਿਆ ਭਰਪੂਰ, ਨਾਨਕ ਆਪੇ ਆਪ ਵਰਤੇ, ਗੁਰਮੁਖ ਸੋਝੀ ਪਾਵਣਿਆ। ਮਾਜ ਮਹੱਲਾ ਤੀਜਾ, ਅੰਮ੍ਰਿਤ ਵਾਣੀ ਗੁਰ ਕੀ ਮਿੱਠੀ, ਗੁਰਮੁਖ ਵਿਰਲੇ ਕਿਨੇ ਚੱਕ ਡੀਠੀ, ਅੰਤਰ ਪ੍ਰਗਾਸ ਮਹਾਰਸ ਪੀਵੇ, ਦਰ ਸੱਚੇ ਸ਼ਬਦ ਬਜਾ ਬਣਿਆ। ਹੋ ਵਾਰੀ ਜੀਉ ਵਾਰੀ ਗੁਰ ਚਰਣੀ ਚਿਤ ਲਾ ਬਣਿਆ, ਸੁਤਗਰ ਹੈ ਅੰਮ੍ਰਿਤ ਸਰ ਸਾਚਾ, ਮਨ ਨਾਵੇ ਮੈਲ ਚੁਕਾ ਬਣਿਆ। ਰਹਾਓ ਤੇਰਾ ਸੱਚੇ ਕਿਨੇ ਅੰਤ ਨਾ ਪਾਇਆ, ਗੁਰ ਪ੍ਰਸਾਦ ਕਿਨੇ ਵਿਰਲੇ ਚਿਤ ਲਾਇਆ। ਤੁਧ ਸਲਾਏ ਨਾ ਰੱਜਾਂ ਕਬੂ, ਸੱਚੇ ਨਾਵੇ ਕੀ ਭੁੱਖ ਲਾ ਬਣਿਆ। ਏਕੋ ਵੇਖਾ ਵਰਨਾ ਬੀਆ, ਗੁਰ ਪ੍ਰਸਾਦੀ ਅੰਮ੍ਰਿਤ ਪੀਆ, ਗੁਰ ਕੇ ਸ਼ਬਦ ਤਿਖਾ ਨਿਵਾਰੀ, ਸਹਿਜੇ ਸੁਖ ਸਮਾਵਣਿਆ। ਰਤਨ ਪਦਾਰਥ ਪਲਰ ਤਿਆਗੇ, ਮਨ ਮੁਖ ਅੰਧਾ ਦੂਜੇ ਪਾਏ ਲਾਗੈ, ਜੋ ਬੀਜੇ ਸੋਈ ਫਲ ਪਾਏ, ਸੁਪਨੇ ਸੁਖ ਨ ਪਾਵਣਿਆ। ਆਪਣੀ ਕਿਰਪਾ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਮਨ ਵਸਾਏ, ਆਂਦਿਨ ਸਦਾ ਰਹੇ ਪੈ ਅੰਦਰ, ਪੈ ਮਾਰ ਭਰਮ ਚੁਕਾਵਣਿਆ। ਭਰਮ ਚੁਕਾਇਆ ਸਦਾ ਸੁਖ ਪਾਇਆ, ਗੁਰ ਪ੍ਰਸਾਦ ਪਰਮ ਪਦ ਪਾਇਆ। ਅੰਤਰ ਨਿਰਮਲ ਨਿਰਮਲ ਵਾਣੀ, ਹਰ ਗੁਣ ਸਹਿਜੇ ਗਾਵਣਿਆ। ਸਿਮਰਤ ਸਾਸਤ ਵੇਦ ਵਖਾਣੇ, ਪਰਮੇ ਪੂਲਾ ਤੱਤ ਨ ਜਾਣੇ, ਬਿਨ ਸਤਿਗੁਰ ਸੇਵੇ ਸੁਖ ਨ ਪਾਏ, ਦੁੱਖੋ ਦੁੱਖ ਕਮਾਵਣਿਆ। ਆਪ ਕਰੇ ਕਿਸ ਆਖੇ ਕੋਈ, ਆਖਣ ਜਾਈਐ ਜੇ ਭੂਲਾ ਹੋਈ, ਨਾਨਕ ਆਪੇ ਕਰੇ ਕਰਾਏ, ਨਾਮੇ ਨਾਮ ਸਮਾਵਣਿਆ। ਮਾਜ ਮਹੱਲਾ ਤੀਜਾ, ਆਪੇ ਰੰਗੇ ਸਹਿ ਸੁਭਾਏ, ਗੁਰ ਕੇ ਸ਼ਬਦ ਹਰ ਰੰਗ ਚੜ੍ਹਾਏ। ਮਨ ਤਨ ਰੱਤਾ ਰਸਨਾ ਰੰਗ ਚਲੋਲੀ, ਭਾਏ ਪਾਏ ਰੰਗ ਚੜਾ ਬਣਿਆ। ਹੋ ਵਾਰੀ ਜੀਉ ਵਾਰੀ ਨਿਰਭਉ ਮਨ ਵਸਾ ਬਣਿਆ, ਗੁਰ ਕਿਰਪਾ ਤੇ ਹਰ ਨਿਰਭਉ ਧਿਆਇਆ, ਵਿਕ ਪਹੁੰਚਲ ਸ਼ਬਦ ਤਰਾ ਬਣਿਆ। ਰਹਾਓ ਮਨ ਮੁਖ ਮੁਗਧ ਕਰੇ ਚੁਤਰਾਈ, ਨਾਤਾ ਤੋਤਾ ਥਾਏ ਨ ਪਾਈ, ਜੇ ਹਾ ਆਇਆ ਤੇ ਹਾ ਜਾਸੀ, ਘਰ ਅਵਗਣ ਪਛਤਾ ਬਣਿਆ। ਮਨ ਮੁਖ ਅੰਦੇ ਕੁਛ ਨ ਸੂਜੇ, ਮਰਨ ਲਿਖਾਏ ਆਏ ਨਹੀਂ ਬੂਝੇ, ਮਨ ਮੁਖ ਕਰਮ ਕਰੇ ਨਹੀਂ ਪਾਏ, ਬਿਨ ਨਾਵੇ ਜਨਮ ਗਵਾ ਬਣਿਆ। ਸੱਚ ਕਰਨੀ ਸ਼ਬਦ ਹੈ ਸਾਰ, ਪੂਰੇ ਗੁਰ ਪਾਈਏ ਮੁਖ ਦੁਆਰ, ਅੰਦਿਨ ਵਾਣੀ ਸ਼ਬਦ ਸੁਣਾਏ, ਸੱਚ ਰਾਤੇ ਰੰਗ ਰਗਾ ਬਣਿਆ। ਰਸਨਾ ਹਰ ਰਸ ਰਾਤੀ ਰੰਗ ਲਾਏ, ਮਨ ਤਨ ਮੋਇਆ ਸਹਿਜ ਸੁਭਾਏ, ਸਹਿਜੇ ਪ੍ਰੀਤਮ ਪਿਆਰਾ ਪਾਇਆ, ਸਹਿਜੇ ਸਹਿਜ ਮਿਲਾ ਬਣਿਆ। ਜਿਸ ਅੰਦਰ ਰੰਗ ਸੋਈ ਗੁਣ ਗਾਵੇ, ਗੁਰ ਕੇ ਸ਼ਬਦ ਸਹਿਜੇ ਸੁੱਖ ਸਮਾਵੈ। ਹੋ ਵਲਿਆਰੀ ਸਦਾ ਤਿੰਨ ਵਿਟੋ, ਗੁਰ ਸੇਵਾ ਚਿਤ ਲਾ ਬਣਿਆ। ਸੱਚਾ ਸੱਚੋ ਸੱਚ ਪਤੀ ਜੈ, ਗੁਰ ਪ੍ਰਸਾਦੀ

0: अंदर भीजें, बैस उस्थान हर गुण गावे, आपे कर सत मनावणिया, जिसनो नदर करे सो पाए, गुर प्रसादी होमे जाए, नानक नाम वसे मन अंतर, दर सच्चे सोभा पावणिया। माज महला तीजा, सतगुर सेवीए वड्डी वड्याई, हर जी चिंत बसे मन आई, हर जियो सफल्यो विरखे अमृत, जिन पीता तिसे तिस तिखा लहावणिया। ओं वारी जियो वारी सच संगत मेल मिलावणिया, हर सत्संग तापे मेले, गुर शब्दी हर गुण गावणिया, रहाओ सतगुर सेवी शब्द सुहाया।
1: निर्मल होमे मेल गाए, सच्चे सोभा पावणिया, बिन गुर नाम न पाया जाए, सिद्ध साधक रहे दिन लाए, बिन गुर सेवे सुख न होवी पूरे भाग, गुर पावणिया। हे मन आरसी कोई साधक रहे, मन आरसी कोई गुरमुख वेखे, मोरचा न लागे जा होमे सोखे, अनहद बाणी निर्मल शब्द बजाए, गुर शब्दी सच समावणिया, फिर सतगुर क्यों न देखे जाए, गुर कृपा कर आप दिता दिखाए, आपे आप मिल रहे सहजे सह समावणिया, गुरमुख सुख सुन बुलाए, दूजा परम गुर शब्द जलाए, काय अंदर बंज करे वपारा, नाम निधान सज पावणिया, गुरमुख करनी हर कीर्त सार, गुरमुख पाए मोख द्वार, अंदर नंगरता गुण गावे, अंतर मैल बुलावणिया, सतगुर दाता मिले मुलाया, पूरे पागमन शब्द वसाया, नानक नाम मिले वडियाई, हर सच्चे के गुण गावणिया। माज महला तीजा, आप मिजाए तो सब कुछ पाए, गुर शब्दी सच्ची लिवलाए, सच बणंजे संच संग रहे, सच वपार करा बणिया, ਹਉਂ ਵਾਰੀ ਜੋ ਵਾਰੀ ਹਰ ਗੁਣ ਅੰਦਨ ਗਾ ਬਣਿਆ, ਹਉਂ ਤੇਰਾ ਤੂੰ ਠਾਕੁਰ ਮੇਰਾ, ਸ਼ਬਦ ਵਡਿਆਈ ਦੇਵਾ ਦੇਵਾ, ਸ਼ਬਦ ਵਡਿਆਈ ਦੇਵਣਿਆ, ਰਹਾਉ ਵੇਲਾ ਵਖਤ ਸਭ ਸੁਹਾਇਆ, ਜੇ ਸੱਚਾ ਮੇਰੇ ਮਨ ਪਾਇਆ, ਸੱਚੇ ਸੇਵੀਏ ਸੱਚ ਵਡਿਆਈ, ਗੁਰ ਕਿਰਪਾ ਤੇ ਸੱਚ ਪਾ ਬਣਿਆ, ਪਾ ਭੋਜਨ ਸਤਿਗੁਰ ਤੁੱਠੇ ਪਾਇਆ, ਨ ਚੁੱਕੇ ਹਰ ਰਸ ਮਨ ਵਸਾਏ, ਸਤ ਸੰਤੋਖ ਸਹਿਜ ਸੁਖ ਬਾਣੀ ਪੂਰੇ ਗੁਰ ਤੇ ਪਾ ਬਣਿਆ, ਸਤਿਗੁਰ ਨਾ ਸੇਵੇ ਮੂਰਖ ਅੰਧ ਗਵਾਰਾ, ਫਿਰ ਉਹ ਕਿੱਥੋਂ ਪਾਇਨ ਮੋਖ ਦੁਆਰਾ, ਮਰ ਮਰ ਜੰਮੇ ਫਿਰ ਫਿਰਿਆਵੇ, ਜਮਦਰ ਚੋਟਾ ਖਾ ਬਣਿਆ, ਸ਼ਬਦੇ ਸਾਧ ਜਾਣੇ ਤਾਂ ਆਪ ਪਛਾਣੇ, ਨਿਰਬਲਵਾਣੀ ਸ਼ਬਦ ਵਖਾਣੇ, ਸੱਚੇ ਸੇਵ ਸਦਾ ਸੁਖ ਪਾਇਨ, ਨਿਤ ਨਾਮਨ ਵਸਾ ਬਣਿਆ, ਸੋ ਥਾਨ ਸੁਹਾਇਆ, ਜੋ ਹਰ ਮਨ ਪਾਇਆ, ਸਤ ਸਤ ਸੰਗਤ ਬਹਿ ਹਰ ਗੁਣ ਗਾਇਆ, ਅੰਦਨ ਹਰ ਸਲਾਹੇ ਸਾਚਾ ਨਿਰਮਲ ਨਾਲ ਵਿਜਾ ਬਣਿਆ, ਮਨ ਮਖੋਟੀ ਰਾਸ ਖੋਟਾ ਪਸਾਰਾ, ਕੂੜ ਕਮਾਵਣ ਦੁੱਖ ਲਾਗੇ ਪਾਰਾ, ਪਰਮੇ ਭੂਲੇ ਫਿਰ ਦਿਨ ਰਾਤੀ, ਮਰ ਜਨਮੇ ਜਨਮ ਗਵਾ ਬਣਿਆ, ਸੱਚਾ ਸਾਹਮੇ ਅਤ ਪਿਆਰਾ, ਪੂਰੇ ਗੁਰ ਕੇ ਸ਼ਬਦੇ ਦਾਰਾ, ਨਾਨਕ ਨਾ ਮਿਲੇ ਵਡਿਆਏ, ਦੁੱਖ ਸੁੱਖ ਸਮਕਰ ਜਾਣਿਆ। ਮਾਜ ਮਹੱਲਾ ਤੀਜਾ, ਤੇਰੀਆਂ ਖਾਣੀ ਤੇਰੀਆਂ ਬਾਣੀ, ਬਿਨ ਨਾਮੇ ਸਭ ਭਰਮ ਪਲਾਣੀ, ਗੁਰ ਸੇਵਾ ਤੇ ਹਰ ਨਾਮ ਪਾਇਆ, ਬਿਨ ਸਤਿਗੁਰ ਕੋਇ ਨ ਪਾਵਣਿਆ, ਹਉ ਵਾਰੀ ਜੋ ਵਾਰੀ ਹਰ ਸੇਤੀ ਚਿਤ ਲਾਵਣਿਆ, ਹਰ ਸੱਚਾ ਗੁਰ ਭਗਤੀ ਪਾਈਏ, ਸਹਿਜੇ ਮਨ ਵਸਾਵਣਿਆ, ਰਹਾਉ ਸਤਿਗੁਰ ਸੇਵੇ ਤਾਂ ਸਭ ਕੁਛ ਪਾਏ, ਜੇ ਹੀ ਮਨਸਾ ਕਰ ਲਾਗੇ ਤੇ ਹਫਲ ਪਾਏ, ਸਤਿਗੁਰ ਦਾਤਾ ਸਭਨਾ ਬੱਥੂ ਕਾ, ਪੂਰੇ ਭਾਗ ਮਿਲਾਵਣਿਆ, ਇਹ ਮਨ ਮੈਲਾ ਇੱਕ ਨਾਂ ਤਿਆਏ, ਅੰਤਰ ਮੈਲ ਲਾਗੀ ਬਹੁ ਦੂਜੇ ਪਾਏ, ਤੱਟ ਤੀਰਥ ਸੰਤਰ ਪਵੇ, ਅਹੰਕਾਰ ਹੋਰ ਵਧੇਰੇ ਹੋਮੇ ਮਲ ਲਾਵਣਿਆ, ਸਤਿਗੁਰ ਸੇਵੇ ਤਾਂ ਮਲ ਪਜਾਏ, ਜੀਵਤ ਮਰੇ ਹਰ ਸੁਚ ਤਲਾਏ, ਹਰ ਨਿਰਮਲ ਸਜ ਮੈਲ ਨ ਲਾਗੇ, ਸਜ ਲਾਗੇ ਮੈਲ ਗਵਾਵਣਿਆ, ਵਾਜਗੁਰੂ ਹੈ ਅੰਤ ਗੁਬਾਰਾ, ਗਿਆਨੀ ਅੰਧਾ ਅੰਧੇ ਅੰਧਾਰਾ, ਬੇਸ਼ਟਾ ਕੇ ਕੀੜੇ ਬੇਸ਼ਟਾ ਕਮਾਹੇ, ਫਿਰ ਬੇਸ਼ਟਾ ਮਾਹੇ ਪਚਾ ਬਣਿਆ, ਮੁਕਤੇ ਸੇਵੇ ਮੁਕਤਾ ਹੋਵੇ, ਹਉਮੇ ਮਾਤਾ ਸ਼ਬਦੇ ਖੋਵੇ, ਅੰਦਰ ਹਰਸੁ ਸੱਚਾ ਸੇਵੀ, ਪੂਰੇ ਭਾਗ ਗੁਰ ਪਾਵਣਿਆ, ਆਪੇ ਬਖਸ਼ੇ ਮੇਲ ਮਿਲਾਏ, ਪੂਰੇ ਗੁਰ ਤੇ ਨਾਮ ਨਿਧ ਪਾਏ, ਸੱਚੇ ਨਾਮ ਸਦਾ ਮਨ ਸੱਚਾ ਸੱਚਦੇ ਸੱਚ ਸੇਵੇ, ਦੁੱਖ ਗਵਾ ਬਣਿਆ, ਸਦਾ ਹਜੂਰ ਦੂਰ ਨ ਜਾਣੋ, ਗੁਰ ਸ਼ਬਦੀ ਹਰ ਅੰਤਰ ਪਛਾਣੋ, ਨਾਨਕ ਨਾ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਜ ਮਹੱਲਾ ਤੀਜਾ, ਇੱਥੇ ਸਾਚੇ ਸੁਆਗੇ ਸਾਚੇ ਮਨ ਸੱਚਾ ਸੱਚੇ ਸ਼ਬਦ ਰਾਚੇ ਸੱਚਾ ਸੇਵੇ ਸੱਚ ਕਮਾਵੇ ਸੱਚੋ ਸੱਚ ਕਮਾਵਣਿਆ ਓਮ ਵਾਰੀ ਜੋ ਵਾਰੀ ਸੱਚਾ ਨਾਮ ਮਨ ਵਸਾਵਣਿਆ ਸੱਚੇ ਸੇਵੇ ਸੱਚ ਸਮਾਵੇ ਸੱਚੇ ਕੇ ਗੁਣ ਗਾਵਣਿਆ ਰਹਾਓ ਪੰਡਿਤ ਪੜੇ ਸਾਧ ਨਾ ਪਾਵੇ ਦੂਜੇ ਪਾਏ ਮਾਇਆ ਮਨ ਪਰਮਾਵੇ ਮਾਇਆ ਮੋਹ ਸਭ ਸੁਧ ਗਵਾਏ ਕਰੇ ਅਵਗਣ ਪਛੋ ਤਾਵਣਿਆ ਸਤਿਗੁਰ ਮਿਲੇ ਤਾਂ ਤੱਤ ਪਾਏ ਹਰ ਕਾ ਨਾਮ ਮਨ ਵਸਾਏ ਸ਼ਬਦ ਮਰੇ ਮਨ ਮਾਰੇ ਆਪਣਾ ਮੁਕਤੀ ਦਾ ਕਾਦਰ ਪਾਵਣਿਆ ਕਲਵ ਕਾਟੇ ਕ੍ਰੋਧ ਨੂੰ ਵਾਰੇ ਗੁਰ ਕਾ ਸ਼ਬਦ ਰੱਖੇ ਉਰ ਤਾਰੇ ਸੱਚ ਰਤੇ ਸਦਾ ਵੈਰਾਗੇ ਹਉਮੇ ਮਾਰ ਮਿਲਾਵਣਿਆ ਅੰਤਰ ਰਤਨ ਮਿਲੇ ਮਿਲਾਇਆ ਤ੍ਰਿਪਦ ਮਨਸਾ ਤ੍ਰਿਪਦ ਮਾਇਆ ਪੜਪੜ ਪੰਡਿਤ ਮੋਨੀ ਥੱਕੇ ਚੌਥੇ ਪਦ ਕੀ ਸਾਰ ਨ ਪਾਵਣਿਆ ਆਪੇ ਰੰਗੇ ਰੰਗ ਚੜਾਏ ਸੇਜਨ ਰਾਤੇ ਗੁਰ ਸ਼ਬਦ ਰੰਗਾਏ ਹਰ ਰੰਗ ਚੜਿਆ ਅਤੇ ਪਾਰਾ ਹਰ ਰਸ ਰਸ ਗੁਣ ਗਾਵਣਿਆ ਗੁਰਮੁਖ ਰਿਸ ਸਤ ਸੰਜਮ ਸੋਈ ਗੁਰਮੁਖ ਗਿਆਨ ਨਾਮ ਮੁਕਤ ਹੋਈ ਗੁਰਮੁਖ ਕਾਰ ਸੱਚ ਕਮਾਵੇ ਸੱਚੇ ਸੱਚ ਸਮਾਵਣਿਆ ਗੁਰਮੁਖ ਥਾਪੇ ਥਾਪੇ ਥਾਪੇ ਗੁਰਮੁਖ ਜਾਤ ਪਾਤ ਸਭ ਆਪੇ ਨਾਨਕ ਗੁਰਮੁਖ ਨਾਮ ਤੇ ਆਏ ਨਾਮੇ ਨਾਮ ਸਮਾਵਣਿਆ ਮਾਜ ਮਹੱਲਾ ਤੀਜਾ ਉਤਪਤ ਪੜ ਲਓ ਸ਼ਬਦੇ ਹੋਵੇ ਸ਼ਬਦੇ ਹੀ ਪ੍ਰਯੋਪਤ ਹੋਵੇ ਗੁਰਮੁਖ ਵਰਤੇ ਸਭ ਆਪੇ ਸੱਚਾ ਗੁਰਮੁਖ ਪਾਏ ਸਮਾਵਣਿਆ ਹਉ ਵਾਰੀ ਜੋ ਵਾਰੀ ਗੁਰ ਪੂਰਾ ਮਨ ਵਸਾਵਣਿਆ ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਰਹਾਉ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪਵਣ ਬਸੰਤਰ ਖੇ ਲੈ ਵਡਾਣੀ ਸੋਨ ਗੁਰਾ ਜੋ ਮਰ ਮਰ ਜੰਮੇ ਨੂੰ ਗੁਰੇ ਆਵਣ ਜਾਵਣਿਆ ਤਿਨ ਕਰਤੇ ਇੱਕ ਖੇਰ ਰਚਾਇਆ ਕਾਇਆ ਸਰੀਰ ਵਿੱਚ ਸਭ ਕੁਛ ਪਾਇਆ ਸ਼ਬਦ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬੁਲਾਵਣਿਆ ਸੱਚਾ ਸ਼ਾਹ ਸੱਚੇ ਵਣਜਾਰੇ ਸੱਚ ਵਣੰਜੇ ਗੁਰ ਹੇਤ ਅਪਾਰੇ ਸੱਚ ਵਿਹਾਂਜੇ ਸੱਚ ਕਮਾਵੇ ਸੱਚੋ ਸੱਚ ਕਮਾਵਣਿਆ ਬਿਨ ਰਾਸੀ ਕੋਵਤ ਕਿਉਂ ਪਾਏ ਮਨ ਮੁਖ ਭੂਲੇ ਲੋਕ ਸਭਾਏ ਬਿਨ ਰਾਸੀ ਸਭ ਖਾਲੀ ਚੱਲੇ ਖਾਲੀ ਜਾਇ ਦੁੱਖ ਪਾਵਣਿਆ ਇੱਕ ਸੱਚ ਬਣੰਜੇ ਗੁਰ ਸ਼ਬਦ ਪਿਆਰੇ ਆਪ ਤਰੇ ਸਗਲੇ ਕੁਲ ਤਾਰੇ ਆਏ ਸੇ ਪ੍ਰਵਾਨ ਹੋਏ ਮਿਲ ਪ੍ਰੀਤਮ ਸੁਖ ਪਾਵਣਿਆ ਅੰਤਰ ਵਸਤ ਮੂੜਾ ਬਾਹਰ ਭਾਲੇ ਮਨ ਮੁਖ ਅੰਦੇ ਫਿਰੇ ਬਿਤਾਲੇ ਜਿੱਥੇ ਵੱਤ ਹੋਵੇ ਤਿੱਥੇ ਕੋਈ ਨ ਪਾਵੇ ਮਨ ਮੁਖ ਭਰਮ ਭੁਲਾਵਣਿਆ ਆਪੇ ਦੇਵੇ ਸ਼ਬਦ ਬੁਲਾਏ ਮਹਿਲੀ ਮਹਿਲ ਸਹਿ ਸੁਖ ਪਾਏ ਨਾਨਕ ਨਾ ਮਿਲੇ ਵਡਿਆਈ ਆਪੇ ਸੁਣ ਸੁਣ ਤਿਆਵਣਿਆ ਮਾਜ ਮਹੱਲਾ ਤੀਜਾ ਸਤਿਗੁਰ ਸਾਚੀ ਸਿੱਖ ਸੁਣਾਈ ਹਰ ਚੇਤੋ ਅੰਤ ਹੋਏ ਸੁਖਾਈ ਹਰ ਗਾਮੇ ਗੋਚਰ ਨਾਥੇ ਜੋਨੀ ਸਤਿਗੁਰ ਕੇ ਪਾਏ ਪਾਵਣਿਆ ਓ ਵਾਰੀ ਜੋ ਵਾਰੀ ਆਪ ਨਿਵਾਰਣਿਆ ਆਪ ਗਵਾਏ ਤਾਂ ਹਰ ਪਾਏ ਹਰ ਸੋ ਸਹਿ ਸਮਾਵਣਿਆ ਰਹਾਓ ਪੂਰ ਲਿਖਿਆ ਸੋ ਕਰਮ ਕਮਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਬਿਨ ਪਾਗਾਂ ਗੁਰ ਪਾਈਏ ਨਾ ਹੀ ਸ਼ਬਦੇ ਮੇਲ ਮਿਲਾਵਣਿਆ ਗੁਰਮੁਖ ਲਿਪਤ ਰਹੇ ਸੰਸਾਰੇ ਗੁਰ ਕੇ ਤਕੀਏ ਨਾਮ ਅਧਾਰੇ ਗੁਰਮੁਖ ਜੋਰ ਕਰੇ ਕਿਆ ਤਿਸ ਨੂੰ ਆਪੇ ਖੱਪ ਦੁੱਖ ਪਾਵਣਿਆ ਮਨਮੁਖ ਅੰਦੇ ਸੁਧ ਨਕਾਈ ਆਤਮ ਕਾਤੀ ਹੈ ਜਗਤ ਕਸਾਈ ਨਿੰਦਾ ਕਰ ਕਰ ਬਹੁ ਪਾਰ ਉਠਾਵੇ ਬਿਨ ਮਜੂਰੀ ਪਾਰ ਪਹੁੰਚਾਵਣਿਆ ਇਹ ਜਗਵਾੜੀ ਮੇਰਾ ਪ੍ਰਮਾਲੀ ਸਦਾ ਸੰਭਾਲੀ ਕੁਨਾਈ ਖਾਲੀ ਜੇਹੀ ਵਾਸ ਨਾ ਪਾਏ ਤੇਹੀ ਵਰਤੇ ਵਾਸੂ ਵਾਸ ਜਣਾ ਬਣਿਆ ਮਨਮੁਖ ਰੋਗੀ ਹੈ ਸੰਸਾਰਾ ਸੁਖਦਾਤਾ ਵਿਸਰਿਆ ਗਾਮੇ ਪਾਰਾ ਦੁਖੀਏ ਨਿਤ ਫਿਰੇ ਬਿਲ ਲਾਂਦੇ ਬਿਨ ਗੁਰ ਸ਼ਾਂਤ ਨ ਪਾਵਣਿਆ ਜਿਨ ਕੀਤੇ ਸੋਈ ਵਿਧ ਜਾਣੇ ਆਪ ਕਰੇ ਤਾਂ ਹੁਕਮ ਪਛਾਣੇ ਜਿਹਾ ਅੰਤਰ ਪਾਏ ਤੇ ਹਾ ਵਰਤੇ ਆਪੇ ਬਾਹਰ ਪਾਵਣਿਆ ਤਿਸ ਬਾਅਦ ਜੋ ਸੱਚੇ ਮੈਂ ਹੋ ਨ ਕੋਈ ਜਿਸ ਲਾਏ ਲਏ ਸੋ ਨਿਰਮਲ ਹੋਈ ਨਾਨਕ ਨਾਮ ਵਸੇ ਕਟੇ ਅੰਤਰ ਜਿਸ ਦੇਵੇ ਸੋ ਪਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਏ ਹਉਮੇ ਮੇਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਅੰਵਾਰੀ ਜੋ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਤੇ ਆਵਣਿਆ ਰਹਾਉ ਅੰਮ੍ਰਿਤ ਬੋਲੇ ਸਦਾ ਮੁਖ ਵਹਿਣੀ ਅੰਮ੍ਰਿਤ ਵੇਖੇ ਪਰਖੇ ਸਦਾ ਨੈਣੀ ਅੰਮ੍ਰਿਤ ਕਥਾ ਕਹੇ ਸਦਾ ਦਿਨ ਰਾਤੀ ਅਵਰਾਂ ਆਖ ਸੁਣਾ ਬਣਿਆ ਅੰਮ੍ਰਿਤ ਰੰਗ ਰਤਿਲ ਲਾਏ ਅੰਮ੍ਰਿਤ ਗੁਰਪ੍ਰਸਾਦੀ ਪਾਏ ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ ਮੰਤਨ ਅੰਮ੍ਰਿਤ ਪਿਆ ਬਣਿਆ ਸੋ ਕੁਛ ਕਰੇ ਜੋ ਚੇਤਨਾ ਹੋਈ ਤਿਸਦਾ ਹੁਕਮ ਮੇਟ ਨਾ ਸਕੇ ਕੋਈ ਹੁਕਮੇ ਵਰਤੇ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪਿਆ ਬਣਿਆ ਅੱਜ ਕਿਉਂ ਕਰਤੇ ਹਰ ਕੇਰੇ ਮਨ ਭੁੱਲਾ ਜਾਂਦਾ ਫੇਰੇ ਅੰਮ੍ਰਿਤ ਬਾਣੀ ਸੁਚਿਤ ਲਾਏ ਅੰਮ੍ਰਿਤ ਸ਼ਬਦ ਜਾਵਣਿਆ ਖੋਟੇ ਕਰੇ ਤੁਦੇ ਆਪ ਪਾਏ ਤੁਦੇ ਆਪੇ ਪਰਖੇ ਲੋਕ ਸਵਾਏ ਖਰੇ ਪਰਖ ਖਜਾਨੇ ਪਾਏ ਖੋਟੇ ਪਰਮ ਪਲਾਵਣਿਆ ਕਿਉਂ ਕਰ ਵੇਖਾਂ ਕਿ ਸਲਾਹੀ ਗੁਰਪ੍ਰਸਾਦੇ ਸ਼ਬਦ ਸਲਾਹੀ ਤੇਰੇ ਭਾਣੇ ਵਿੱਚ ਅੰਮ੍ਰਿਤ ਵਸੇ ਤੂੰ ਭਾਣੇ ਅੰਮ੍ਰਿਤ ਪਿਆ ਬਣਿਆ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਸਤਿਗੁਰ ਸੇਵੈ ਹਿਰਦੇ ਸਮਾਣੀ ਨਾਨਕੇ ਅੰਮ੍ਰਿਤ ਨਾਮ ਸਦਾ ਸੁਖਦਾਤਾ ਪੀ ਅੰਮ੍ਰਿਤ ਸਪਖ ਲੈ ਜਾ ਬਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਵਰਸੇ ਸਹਿ ਸੁਭਾਏ ਗੁਰਮੁਖ ਬਿਰਲਾ ਕੋਈ ਜਨ ਪਾਏ ਅੰਮ੍ਰਿਤ ਪੀ ਸਦਾ ਤੁਸਦਾਸੇ ਕਰ ਕਿਰਪਾ ਤਿਸ਼ਨਾ ਬਜਾ ਬਣਿਆ ਅੰਵਾਰੀ ਜੋ ਵਾਰੀ ਗੁਰਮੁਖ ਅੰਮ੍ਰਿਤ ਪਿਆ ਬਣਿਆ ਰਸਨਾ ਰਸ ਜਾਗ ਸਦਾ ਰਹੇ ਰੰਗ ਰਾਤੀ ਸਹਿਜੇ ਹਰ ਗੁਣ ਗਾ ਬਣਿਆ ਰਹਾਉ ਗੁਰਪ੍ਰਸਾਦੀ ਸਹਿਜ ਕਪਾਏ ਦੁਬਦਮ ਮਾਰੇ ਇੱਕ ਸਿਮਲ ਮਿਲਾਏ ਨਦਰ ਕਰੇ ਤਾਂ ਹਰ ਗੁਣ ਗਾਵੇ ਨਦਨੀ ਸੱਚ ਸਮਾ ਬਣਿਆ ਸਭਨਾ ਉੱਪਰ ਨਦਰ ਪ੍ਰਭ ਤੇਰੀ ਕਿਸੇ ਥੋੜੀ ਕਿਸੇ ਹੈ ਕਨੇਰੀ ਤੁਰਤੇ ਵਾਰ ਕਿਸ਼ੂ ਨਾ ਹੋਵੇ ਗੁਰਮੁਖ ਸੋਝੀ ਪਾਵਣਿਆ ਗੁਰਮੁਖ ਤੱਤ ਹੈ ਬੇਚਾਰਾ ਅੰਮ੍ਰਿਤ ਭਰੇ ਤੇਰੇ ਭੰਡਾਰਾ ਬਿਨ ਸਤਿਗੁਰ ਸੇਵੇ ਕੋਈ ਨਾ ਪਾਵੇ ਗੁਰ ਕਿਰਪਾ ਤੇ ਪਾਵਣਿਆ ਸਤਿਗੁਰ ਸੇਵੈ ਸੋਜਨ ਸੋਹੈ ਅੰਮ੍ਰਿਤ ਨਾਮ ਅੰਤਰ ਮਨ ਮੋਹੈ ਅੰਮ੍ਰਿਤ ਮਨ ਤਨ ਬਾਣੀ ਰੱਤਾ ਅੰਮ੍ਰਿਤ ਸਹਿ ਸੁਣਾ ਬਣਿਆ ਮਨ ਮੁਖ ਭੁੱਲਾ ਦੂਜੇ ਭਾਏ ਖੁਆਏ ਨਾਮ ਨਾ ਲੇਵੇ ਮਰੇ ਵਿਖਾਏ ਅੰਦਨ ਸਦਾ ਵੇਸ਼ਟਾ ਮੈਂ ਵਾਸਾ ਬਿਨ ਸੇਵਾ ਜਨਮ ਗਵਾ ਬਣਿਆ ਅੰਮ੍ਰਿਤ ਪੀਵੇ ਜਿਸ ਨੂੰ ਆਪੇ ਆਏ ਗੁਰਪ੍ਰਸਾਦ ਸਹਿਜ ਲਵਲਾਏ ਪੂਰਨ ਪੂਰੇ ਅਸਵੇ ਆਪੇ ਗੁਰਮਤਿ ਨਦਰੀ ਆਵਣਿਆ ਆਪੇ ਆਪ ਨਿਰੰਜਨ ਸੋਈ ਜਿਨਸੇ ਜੀਤਨੇ ਆਪੇ ਗੋਈ ਨਾਨਕ ਨਾਮ ਸਮਾ ਸਦਾ ਤੂੰ ਸਹਿਜੇ ਸੱਚ ਸਮਾਵਣਿਆ ਮਾਜ ਮਹੱਲਾ ਤੀਜਾ ਸੇ ਸਚ ਲਾਗੇ ਜੋ ਤੁਧ ਪਾਏ ਸਦਾ ਸੱਚ ਸੇਵੇ ਸਹਿ ਸੁਪਾਏ ਸੱਚੇ ਸ਼ਬਦ ਸੱਚਾ ਸਲਾਹੀ ਸੱਚੇ ਮੇਲ ਮਿਲਾਵਣਿਆ ਹਉ ਵਾਰੀ ਜੋ ਵਾਰੀ ਸੱਚ ਸਲਾਹਣਿਆ ਸੱਚ ਧਿਆਨ ਸੇ ਸਜ ਰਾਤੇ ਸੱਚੇ ਸੱਚ ਸਮਾਵਣਿਆ ਰਹਾਉ ਜਾ ਦੇਖਾਂ ਸੱਚ ਸਭਨੀ ਥਾਈ ਗੁਰਪ੍ਰਸਾਦੀ ਮਨ ਵਸਾਈ ਤਨ ਸੱਚਾ ਰਸਨਾ ਸੱਚ ਰਾਤੇ ਸੱਚ ਸੁਣ ਆਖ ਵਖਾਨਣਿਆ ਮਨਸਾ ਮਾਰ ਸੱਚ ਸਮਾਣੀ ਇਨ ਮਨ ਜਿੱਠੀ ਸਵਿਆ ਬਣ ਜਾਣੀ ਸਤਿਗੁਰ ਸੇਵੇ ਸਦਾ ਮਾਨੇ ਚ ਨਿਜ ਕਰ ਵਾਸਾ ਪਾਵਣਿਆ ਗੁਰ ਕੇ ਸ਼ਬਦ ਦੇ ਦਿਖਾਏ ਮਾਇਆ ਮੋਹ ਸ਼ਬਦ ਜਲਾਏ ਸੱਚੋ ਸੱਚਾ ਵੇਖ ਸਲਾਹੀ ਗੁਰ ਸ਼ਬਦ ਦੀ ਸੱਚ ਪਾਵਣਿਆ ਜੋ ਸੱਚ ਰਾਤੇ ਤਿਨ ਸੱਚੀ ਲਿਵ ਲਾਗੀ ਹਰ ਨਾਮ ਸੰਭਾਲੇ ਸੇਵਟ ਭਾਗੀ ਸੱਚੇ ਸ਼ਬਦ ਆਪ ਮਿਲਾਏ ਸਤਸੰਗ ਸਚਗੁਣ ਗਾਵਣਿਆ ਲੇਖਾ ਪੜੀਏ ਜੇ ਲੇਖੇ ਵਿੱਚ ਹੋਵੇ ਉਹ ਅਗਾਮੇ ਅਗੋਚ ਸ਼ਬਦ ਸਿਧ ਹੋਵੇ ਅੰਦਰ ਸੱਚ ਸ਼ਬਦ ਸਲਾਹੀ ਹੋਰ ਕੋਈ ਨਾ ਕੀਮਤ ਪਾਵਣਿਆ ਪੜਪੜ ਥਾ ਕੇ ਸ਼ਾਂਤ ਨਾਈ ਤਿਸ਼ਨਾ ਜਾਲੇ ਸੁਧ ਨਕਾਏ ਬਿਖ ਬਿਹਾਜੇ ਬਿਖ ਮੋਹ ਪਿਆਸੇ ਕੂੜ ਬੋਲ ਵਿਖਾਵਣਿਆ ਗੁਰਪ੍ਰਸਾਦੀ ਏਕੋ ਜਾਣਾ ਦੂਜਾ ਮਾਰ ਮਨ ਸੱਚ ਸਮਾਣਾ ਨਾਨਕ ਏਕੋ ਨਾਮ ਵਰਤੇ ਮਨ ਅੰਤਰ ਗੁਰਪ੍ਰਸਾਦੀ ਪਾਵਣਿਆ ਮਾਜ ਮਹੱਲਾ ਤੀਜਾ ਬਨ ਰੂਪ ਵਰਤੇ ਸਭ ਤੇਰੇ ਮਰਮਰ ਜੰਮੇ ਫਿਰ ਭਵੇਂ ਕਨੇਰੇ ਤੂੰ ਏਕੋ ਨੇ ਚਲਗਾ ਵਿਪਾਰਾ ਗੁਰਮਤੀ ਬੁੱਝ ਬੂਝ ਬਜਾਵਣਿਆ ਓ ਵਾਰੀ ਜੋ ਵਾਰੀ ਰਾਮ ਨਾਮ ਮਨ ਵਸਾਵਣਿਆ ਤਿਸ ਰੂਪ ਨਰੇਖਿਆ ਵਰਨ ਕੋਈ ਗੁਰਮਤੀ ਆਪ ਬੁਝਾਵਣਿਆ ਰਹਾਉ ਸਭ ਏਕਾ ਜੋ ਜਾਣੇ ਜੇ ਕੋਈ ਸਤਿਗੁਰ ਸੇਵੈ ਪ੍ਰਗਟ ਹੋਈ ਗੁਪਤ ਪ੍ਰਗਟ ਵਰਤੇ ਸਭ ਥਾਈ ਜੋਤੀ ਜੋਤ ਮਿਲਾਵਣਿਆ ਤਿਸ਼ਨਾ ਅਗਨ ਜਲੇ ਸੰਸਾਰਾ ਲੋਭ ਮਾਨ ਬਹੁਤ ਅਹੰਕਾਰਾ ਮਰ ਮਰ ਜਨਮੇ ਪਤ ਗਵਾਏ ਆਪਣੀ ਬਿਰਥਾ ਜਨਮ ਗਵਾ ਬਣਿਆ ਗੁਰ ਕਾ ਸ਼ਬਦ ਕੋ ਬਿਰਲਾ ਬੂਝੇ ਆ ਮਾਰੇ ਤਾਂ ਤ੍ਰੈਵਣ ਸੂਝੇ ਫਿਰ ਉਹ ਮਰੇ ਨਾ ਮਰ ਨਾ ਹੋਵੇ ਸਹਿਜੇ ਸੱਚ ਸਮਾਵਣਿਆ ਮਾਇਆ ਮੈਂ ਫਿਰ ਚਿੱਤ ਨ ਲਾਏ ਗੁਰ ਕੇ ਸ਼ਬਦ ਸਦ ਰਹੇ ਸਮਾਏ ਸੱਚ ਸਲਾਹੀ ਸਭ ਸਕਾਟੇ ਅੰਦਰ ਸੱਚੋ ਸੱਚ ਸੁਹਾਵਣਿਆ ਸੱਚ ਸਲਾਹੀ ਸਦਾ ਹਜ਼ੂਰੇ ਗੁਰ ਕੇ ਸ਼ਬਰੇ ਆਪਰ ਪੂਰੇ ਗੁਰਪ੍ਰਸਾਦੀ ਸੱਚ ਨਦਰੀ ਆਵੇ ਸੱਚੇ ਹੀ ਸੁਖ ਪਾਵਣਿਆ ਸੱਚ ਮਨ ਅੰਦਰ ਆ ਸਮਾਏ ਸਦਾ ਸੱਚ ਨਿਹਚਲ ਆਵੇ ਨਾ ਜਾਏ ਸੱਚੇ ਲਾਗੇ ਸੋ ਮਨ ਨਿਰਮਲ ਗੁਰਮਤੀ ਸੱਚ ਸਮਾਵਣਿਆ ਸੱਚ ਲਾਹੀ ਅਵਰ ਨ ਕੋਈ ਜਿਤ ਸੇਵੈ ਸਦਾ ਸੁਖ ਹੋਈ ਨਾਨਕ ਨਾਮ ਰਤੇ ਵਿਚਾਰੀ ਸੱਚੋ ਸੱਚ ਕਮਾਵਣਿਆ ਮਾਜ ਮਹੱਲਾ ਤੀਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋਤੀ ਸਮਾਹੇ ਸਮਾਣੀ ਨਿਰਮਲ ਬਾਣੀ ਹਰਸ ਲਾਹੀ ਜਪ ਹਰ ਨਿਰਮਲ ਮੈਲ ਗਵਾਵਣਿਆ ਓ ਵਾਰੀ ਜੋ ਵਾਰੀ ਸੁਖਦਾਤਾ ਮਨ ਵਸਾਵਣਿਆ ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦ ਸੁਣ ਤਿਸ਼ਾ ਮਿਟਾਵਣਿਆ ਰਹਾਉ ਨਿਰਮਲ ਨਾਮ ਵਸੇ ਅਮਨ ਆਏ ਮੰਤਰ ਨਿਰਮਲ ਮਾਇਆ ਮੋਹ ਗਵਾਏ ਨਿਰਮਲ ਗੁਣ ਗਾਵੇ ਨਿ ਸਾਚੇ ਕੇ ਨਿਰਮਲ ਨਾਮ ਵਜਾਵਣਿਆ ਨਿਮਰ ਨਿਰਮਲ ਅੰਮ੍ਰਿਤ ਗੁਰ ਤੇ ਪਾਇਆ ਵਿੱਚੋਂ ਆਪ ਮੂਆ ਤਿੱਥੇ ਮੋਹ ਨਮਾਇਆ ਨਿਰਮਲ ਗਿਆਨ ਧਿਆਨ ਅਤਿ ਨਿਰਮਲ ਨਿਰਮਲ ਬਾਣੀ ਮਨ ਵਸਾਵਣਿਆ ਜੋ ਨਿਰਮਲ ਸੋਵੇ ਸੇਵੇ ਸੋ ਨਿਰਮਲ ਹੋਵੇ ਹਉਮੈ ਮਲ ਗੁਰ ਸ਼ਬਦੇ ਧੋਵੇ ਨਿਰਮਲ ਵਾਜੇ ਅਨਹਤੁਨ ਬਾਣੀ ਦਰ ਸੱਚੇ ਸੋਭਾ ਪਾਵਣਿਆ ਨਿਰਮਲ ਤੇ ਸਭ ਨਿਰਮਲ ਹੋਵੇ ਨਿਰਮਲ ਮਨੁਆ ਹਰ ਸ਼ਬਦ ਪਰ ਹੋਵੇ ਨਿਰਮਲ ਨਾਮ ਲੱਗੇ ਵਡਭਾਗੀ ਨਿਰਮਲ ਨਾਮ ਸੁਹਾਵਣਿਆ ਸੋ ਨਿਰਮਲ ਜੋ ਸ਼ਬਦੇ ਸੋ ਹੈ ਨਿਰਮਲ ਨਾਮ ਮਨ ਤਨ ਮੋਹੇ ਸੱਚ ਨਾਮ ਮਲ ਕਦੇ ਨ ਲਾਗੇ ਮਖੂਜਲ ਸਚ ਕਰਾਵਣਿਆ ਮਨ ਮੈਲਾ ਹੈ ਦੂਜੇ ਪਾਏ ਮੈਲਾ ਚੌਂਕਾ ਮੈਲੇ ਥਾਏ ਮੈਲਾ ਖਾ ਫਿਰ ਮੈਲ ਵਧਾਏ ਮਨ ਮੁਖ ਮੈਲ ਦੁੱਖ ਪਾਵਣਿਆ ਮੈਨੇ ਨਿਰਮਲ ਸਭ ਹੁਕਮ ਸੁਭਾਏ ਏਸੇ ਨਿਰਮਲ ਜੋ ਹਰ ਸਾਚੇ ਪਾਏ ਨਾਨਕ ਨਾਮ ਵਸੇ ਮਨ ਅੰਤਰ ਗੁਰਮੁਖ ਮੈਲ ਚੁਕਾਵਣਿਆ ਮਾਜ ਮਹੱਲਾ ਤੀਜਾ ਗੋਬਿੰਦ ਊਜਲ ਊਜਲ ਹੰਸਾ ਮਨ ਬਾਣੀ ਨਿਰਮਲ ਮੇਰ ਮਨਸਾ ਮਨ ਊਜਲ ਸਦਾ ਮੁਖ ਸੋਹੇ ਅਤ ਊਜਲ ਨਾਮ ਤੇ ਆਵਣਿਆ ਹਮ ਵਾਰੀ ਜੋ ਵਾਰੀ ਗੋਬਿੰਦ ਗੁਣ ਗਾਵਣਿਆ ਗੋਬਿੰਦ ਗੋਬਿੰਦ ਕਹੇ ਦਿਨ ਰਾਤੀ ਗੋਬਿੰਦ ਗੁਣ ਸ਼ਬਦ ਸੁਣਾਵਣਿਆ ਰਹਾਉ ਗੋਬਿੰਦ ਗਾਵੀ ਸਹਿ ਸੁਭਾਏ ਗੁਰ ਕਹਿ ਭੈ ਉਜਲ ਹੋਮੇ ਮਲ ਜਾਏ ਸਦਾ ਆਨੰਦ ਰਹੇ ਭਗਤ ਕਰੇ ਦਿਨ ਰਾਤੀ ਸੁਣ ਗੋਬਿੰਦ ਗੁਣ ਗਾਵਣਿਆ ਮਨੁਆ ਨਾਚੇ ਭਗਤ ਡਾਏ ਗੁਰ ਕੇ ਸ਼ਬਦ ਮਨੇ ਮਨ ਮਲਾਏ ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ ਸ਼ਬਦੇ ਨਿਰਤ ਕਰਾਵਣਿਆ ਉੱਚਾ ਕੂਕੇ ਤਨੇ ਪਿਛਾੜੇ ਮਾਇਆ ਮੋਹੇ ਜੋਹਿਆ ਜਮ ਕਾਲੇ ਮਾਇਆ ਮੋਹ ਇਸ ਮਨੇ ਨਚਾਏ ਅੰਤਰ ਕਾਪਟ ਦੁੱਖ ਪਾਵਣਿਆ ਗੁਰਮੁਖ ਭਗਤ ਜਾਂ ਆਪ ਕਰਾਏ ਤਨ ਮਨ ਰਾਤਾ ਸਹਿ ਸੁਪਾਏ ਬਾਣੀ ਬੱਜੇ ਸ਼ਬਦ ਵਜਾਏ ਗੁਰਮੁਖ ਭਗਤ ਥਾਂਏ ਪਾਵਣਿਆ ਬਹੁਤ ਤਾਲ ਪੂਰੇ ਵਾਜੇ ਵਜਾਏ ਨਾ ਕੁ ਸੁਣੇ ਨਾ ਮਨ ਵਸਾਏ ਮਾਇਆ ਕਾਰਨ ਪਿਰ ਬੰਧ ਨਾਚੇ ਦੂਜੇ ਪਾਏ ਦੁੱਖ ਪਾਵਣਿਆ ਜਿਸ ਅੰਤਰ ਪ੍ਰੀਤ ਲੱਗੇ ਸੋ ਮੁਕਤਾ ਇੰਦਰੀ ਵਸ ਸੰਜਮ ਜੁਗਤਾ ਗੁਰ ਕੇ ਸ਼ਬਦ ਸਦਾ ਹਰ ਧਿਆਏ ਇਹਾ ਭਗਤ ਹਰ ਪਾਵਣਿਆ ਗੁਰਮੁਖ ਭਗਤ ਜੁਗਚਾਰੇ ਹੋਈ ਹੋਰ ਭਗਤ ਨਾ ਪਾਏ ਕੋਈ ਨਾਨਕ ਨਾ ਗੁਰ ਭਗਤੀ ਪਾਈਏ ਗੁਰ ਚਰਨੀ ਚਿਤ ਲਾਵਣਿਆ ਮਾਜ ਮਹੱਲਾ ਤੀਜਾ ਸੱਚਾ ਸੇਵੀ ਸੱਚ ਸਲਾਹੀ ਸੱਚੇ ਨਾ ਦੁਖਵੀ ਨਾਹੀ ਸੁਖਦਾਤਾ ਸੇਵਨ ਸੁਖ ਪਾਇਨ ਗੁਰਮਤਿ ਮਨ ਵਸਾਵਣਿਆ ਹਉ ਵਾਰੀ ਜੋ ਵਾਰੀ ਸੁਖ ਸਹਿ ਸਮਾਧ ਲਗਾਵਣਿਆ ਜੋ ਹਰ ਸੇਵੇ ਸੇ ਸਦਾ ਸੋਹੇ ਸੋਭਾ ਸੁਰ ਸੁਹਾਵਣਿਆ ਰਹਾਉ ਸਭ ਕੋ ਤੇਰਾ ਭਗਤ ਕਹਾਏ ਸਹੀ ਭਗਤ ਤੇਰੇ ਮਨ ਪਾਏ ਸੱਚ ਬਾਣੀ ਤੁਧ ਦੇ ਸਲਾਹਣ ਰੰਗਰਾਤੇ ਭਗਤ ਕਰਾਵਣਿਆ ਸਭ ਕੋ ਸੱਚੇ ਹਰਜੂ ਤੇਰਾ ਗੁਰਮੁਖ ਮਿਲੇ ਤਾਂ ਚੁੱਕੇ ਫੇਰਾ ਜਾਂ ਤੁਧ ਭਾਵੇ ਤਾਂ ਨਾਇ ਰਚਾਵੇ ਤੂੰ ਆਪੇ ਨਾਉਂ ਚ ਪਾਵਣਿਆ ਗੁਰਮਤਿ ਹਰ ਮਨ ਵਸਾਇਆ ਹਰ ਸੁਖ ਸਭ ਮੋਹ ਗਵਾਇਆ ਇਕਸ ਸਿਉ ਲਿਵ ਲਾਗੀ ਸਦਹੀ ਹਰ ਨਾਮ ਮਨ ਵਸਾਵਣਿਆ ਭਗਤ ਰੰਗ ਰਾਤੇ ਸਦਾ ਤੇਰੇ ਚਾਏ ਨੌ ਨਿਧ ਨਾ ਵਸਿਆ ਮਨ ਆਏ ਪੂਰੇ ਭਗਤ ਸਤਿਗੁਰ ਪਾਇਆ ਸ਼ਬਦੇ ਮੇਲ ਮਿਲਾਵਣਿਆ ਤੂੰ ਦਿਆਲ ਸਦਾ ਸੁਖਦਾਤਾ ਤੂੰ ਆਪੇ ਮੇਲੇ ਗੁਰਮੁਖ ਜਾਤਾ ਤੂੰ ਆਪੇ ਦੇਵੇ ਨਾਮ ਵਡਾਏ ਨਾਮ ਰਤੇ ਸੁਖ ਪਾਵਣਿਆ ਸਦਾ ਸਦਾ ਸਾਚੇ ਤੁਧ ਸਲਾਹੀ ਗੁਰਮੁਖ ਜਾਤਾ ਦੂਜਾ ਕੋ ਨਾਹੀ ਏਕ ਸਿਉ ਮਨ ਰਹਿ ਸਮਾਏ ਮਨ ਮਨ ਮਨੈ ਮਨੇ ਮਿਲਾਵਣਿਆ ਗੁਰਮੁਖ ਹੋਵੇ ਸੋ ਸਲਾਹੇ ਸੱਚ ਠਾਕੁਰ ਬੇ ਪ੍ਰਵਾਹੇ ਨਾਨਕ ਨਾ ਵਸੇ ਮਨੇ ਅੰਤਰ ਗੁਰ ਸ਼ਬਦੀ ਹਰ ਵੇਲਾ ਬਣਿਆ ਮਾਜ ਮਹੱਲਾ ਤੀਜਾ ਤੇਰੇ ਭਗਤ ਸੋਹੇ ਸਾਚੇ ਦਰਬਾਰੇ ਗੁਰ ਕੇ ਸ਼ਬਦ ਨਾਮ ਸੁਵਾਰੇ ਸਦਾ ਆਨੰਦ ਰਹੇ ਦਿਨ ਰਾਤੀ ਗੁਣ ਕਹਿ ਗੁਣੀ ਸੰਭਾਵਣਿਆ ਹਉ ਵਾਰੀ ਜੋ ਵਾਰੀ ਨਾਮ ਸੁਣ ਮਨ ਵਸਾਵਣਿਆ ਹਰਜੋ ਸੱਚਾ ਉੱਚੋ ਉੱਚਾ ਹਉਮੈ ਮਾਰ ਮਿਲਾਵਣਿਆ ਰਹਾਉ ਹਰਜੋ ਸਾਚਾ ਸਾਚੀ ਨਾਹੀ ਗੁਰ ਪ੍ਰਸਾਦੀ ਕਿਸੇ ਮਿਲਾਏ ਗੁਰ ਸ਼ਬਦ ਮਿਲੇ ਸੇ ਵਿਛੜੇ ਨਾਹੀ ਸਹਿਜੇ ਸੱਚ ਸੰਭਾਵਣਿਆ ਤੁਸਦੇ ਬਾਹਰ ਕਛੂ ਨਾ ਹੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਆਪੇ ਕਰੇ ਕਰਾਏ ਕਰਤਾ ਗੁਰਮਤਿ ਆ ਮਿਲਾਵਣਿਆ ਕਾਮਣ ਗੁਣ ਮੰਤੀ ਹਰ ਪਾਏ ਭੈ ਪਾਏ ਸ਼ਿੰਗਾਰ ਬਣਾਏ ਸਤਿਗੁਰ ਸੇਵ ਸਦਾ ਸੁਹਾਗਣ ਸਚਿਵ ਦੇ ਸੁਣਾ ਸਮਾਵਣਿਆ ਸ਼ਬਦ ਵਿਸਾਰਨ ਤਿਨ ਪਾਉ ਠਾਉ ਨ ਠਾਉ ਪਰਮ ਪੂਲੇ ਜੁਨ ਸੁਣੇ ਕਰਕਾਉ ਹਲਤ ਪਲ ਤਿਨ ਦੋਵੇ ਇਸ ਗਵਾਏ ਦੁੱਖੇ ਦੁੱਖ ਵਿਹਾ ਬਣਿਆ ਲਿਖਦਿਆਂ ਕਾਗਦ ਮਸ ਖੋਈ ਦੂਜੇ ਪਾਸ ਸੁਖ ਪਾਇ ਨ ਕੋਈ ਕੂੜ ਲਿਖੇ ਤੈਂ ਕੂੜ ਕਮਾਵੇ ਜਲ ਜਾਵੇ ਕੂੜ ਚਿਤਲਾ ਬਣਿਆ ਗੁਰਮੁਖ ਸੱਚੋ ਸੱਚ ਲਿਖੇ ਵਿਚਾਰ ਸੇਜਨ ਸੱਚੇ ਪਾਵੇ ਮੋਖ ਦੁਆਰ ਸੱਚ ਕਾਗਦ ਕਲਮ ਸਮਾਣੀ ਸੱਚ ਲਿਖ ਸੱਚ ਸਮਾ ਬਣਿਆ ਮੇਰਾ ਪ੍ਰਭ ਅੰਦਰ ਬੈਠਾ ਵੇਖੇ ਗੁਰਪ੍ਰਸਾਦੀ ਮਿਲੇ ਸੋਈ ਜਨ ਲੇਖੇ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਜ ਮਹੱਲਾ ਤੀਜਾ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ ਹੋਮੇ ਮੈਂ ਲਾਗੀ ਗੁਰ ਸ਼ਬਦੀ ਖੋਵੇ ਮਨ ਨਿਰਮਲ ਅੰਦਰ ਭਗਤੀ ਨਾਤਾ ਭਗਤ ਕਰੇ ਹਰ ਪਾਵਣਿਆ ਓਂ ਵਾਰੀ ਜੂ ਵਾਰੀ ਆ ਭਗਤ ਕਰਨ ਅਵਰਾ ਭਗਤ ਕਰਾਵਣਿਆ ਤਿੰਨ ਭਗਤ ਜਿਨ੍ਹਾਂ ਕੋ ਸਰਨਮ ਸਕਾਰ ਕੀਜੈ ਜੋ ਅੰਦਰ ਹਰ ਗੁਣ ਗਾਵਣਿਆ ਰਹਾਉ ਆਪੇ ਕਰਤਾ ਕਰਨ ਕਰਾਏ ਜਿਤ ਪਾਵੇ ਤਿਤ ਕਾਰੇ ਲਾਏ ਪੂਰੇ ਪਾ ਗੁਰ ਸੇਵਾ ਹੋਵੇ ਗੁਰ ਸੇਵਾ ਤੇ ਸੁਖ ਪਾਵਣਿਆ ਮਰ ਮਰ ਜੀਵੇ ਤਾਂ ਕਿਛ ਪਾਏ ਗੁਰਪ੍ਰਸਾਦੀ ਹਰ ਮਨ ਵਸਾਏ ਸਦਾ ਮੁਕਤ ਹਰ ਮਨ ਵਸਾਏ ਸਹਿਜੇ ਸਹਿਜ ਸਮਾ ਬਣਿਆ ਬਹੁ ਕਰਮ ਕਮਾਵੇ ਮੁਕਤ ਨ ਪਾਏ ਦਸੰਤਰ ਪਵੇ ਦੂਜੇ ਪਾਏ ਖੁਆਏ ਬਿਰਥਾ ਜਨਮ ਗਵਾਇਆ ਕਪਟੀ ਬਿਨ ਸ਼ਬਦੇ ਦੁਖ ਪਾਵਣਿਆ ਤਾਵਤ ਰਾਖੀ ਠਾਕ ਰਹਾਏ ਗੁਰਪ੍ਰਸਾਦੀ ਪਰਮ ਪਦ ਪਾਏ ਸਤਿਗੁਰ ਆਪੇ ਮੇਲ ਮਿਲਾਏ ਮੇਲ ਪ੍ਰੀਤਮ ਸੁਖ ਪਾਵਣਿਆ ਇੱਕ ਕੂੜ ਲਾਗੇ ਕੂੜੇ ਫੁਲ ਪਾਏ ਦੂਜੇ ਪਾਏ ਬਿਰਥਾ ਜਨਮ ਗਵਾਏ ਆਪ ਡੁੱਬੇ ਸਗਲੇ ਕੁਲ ਡੋਬੇ ਕੂੜ ਬੋਲ ਵਿਖਾਵਣਿਆ ਇਸ ਧਨ ਮੈਂ ਮਨ ਕੋ ਗੁਰਮੁਖ ਦੇਖੈ ਭਾਏ ਭਗਤ ਜਾਂ ਹੋਮੇ ਸੁਖ ਹੈ ਸਿੱਧ ਸਾਧਕ ਮੂਨ ਧਾਰੀ ਰਹੇ ਲਵਲਾਏ ਤਿੰਨ ਵੀ ਧਨ ਮੈਂ ਮਨ ਨਾ ਦਿਖਾਵਣਿਆ ਆਪ ਕਰਾਏ ਕਰਤਾ ਸੋਈ ਹੋਰ ਕਹਿ ਕਰੇ ਕੀਤੇ ਕਿਆ ਹੋਈ ਨਾਨਕ ਜਿਸ ਨਾਮ ਦੇਵੇ ਸੋ ਲੇਵੇ ਨਾਮੋ ਮਨ ਵਸਾਵਣਿਆ ਮਾਜ ਮਹੱਲਾ ਤੀਜਾ ਇਸ ਗੁਖਾ ਮੈਂ ਅਖੁੱਟ ਭੰਡਾਰਾ ਤਿਸ ਵਸੇ ਹਰ ਲੱਖ ਪਾਰਾ ਆਪੇ ਗੁਰ ਪ੍ਰਗਟ ਹੈ ਆਪੇ ਗੁਰ ਸ਼ਬਦੀ ਆਪ ਵੰਜਾ ਬਣਿਆ ਓਂ ਵਾਰੀ ਜੋ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ ਅੰਮ੍ਰਿਤ ਨਾਮ ਹਰ ਰਸ ਮੀਠਾ ਗੁਰਮਤੀ ਅੰਮ੍ਰਿਤ ਪਿਆ ਬਣਿਆ ਰਹਾਉ ਹੋਮੇ ਮਾਰ ਬਜਰ ਕਪਾਟ ਖੁਲਾਇਆ ਨਾਮ ਮੂਲ ਗੁਰਪ੍ਰਸਾਦੀ ਪਾਇਆ ਬਿਨ ਸ਼ਬਦੇ ਨਾਮ ਨ ਪਾਏ ਕੋਈ ਗੁਰ ਕਿਰਪਾ ਮਨ ਵਸਾ ਬਣਿਆ ਗੁਰ ਗਿਆਨ ਅੰਜਨ ਸਜ ਨੇਤਰੀ ਪਾਇਆ ਅੰਤਰ ਚਾਨਣ ਗਿਆਨ ਅਧੇਰ ਗਵਾਇਆ ਜੋਤੀ ਜੋਤ ਮਿਲੀ ਮਨ ਮਾਨਿਆ ਹਰ ਦਰ ਸੋਭਾ ਪਾਵਣਿਆ ਸਰੀਰੋ ਭਾਲਣ ਕੋ ਬਾਹਰ ਜਾਏ ਨਾਮ ਨ ਲਹੇ ਬਹੁਤ ਵਿਗਾੜ ਦੁੱਖ ਪਾਏ ਮਨਮੁਖ ਅੰਦੇ ਸੂਜੇ ਨਾਹੀਂ ਫਿਰ ਖਿਰ ਆਏ ਗੁਰਮੁਖ ਵਤ ਪਾਵਣਿਆ ਗੁਰਪ੍ਰਸਾਦੀ ਸੱਚਾ ਹਰ ਪਾਏ ਮੰਤਰ ਵੇਖੇ ਹੋਮੇ ਮੈਲ ਜਾਏ ਬਹਿਸ ਸਥਾਨ ਸਦਾ ਹਰ ਗੁਣ ਗਾਵੇ ਸੱਚੇ ਸ਼ਬਦ ਸਮਾਵਣਿਆ ਨੌਂਦਰ ਠਾਕੇ ਤਪਤ ਰਹਾਏ ਦਸਵੇਂ ਨਿਜ ਕਰਵਾਸਾ ਪਾਏ ਉੱਥੇ ਅਨਹਦ ਸ਼ਬਦ ਵਜੇ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ ਬਿਨ ਸ਼ਬਦੇ ਅੰਤਰ ਆ ਨੇਰਾ ਨਾ ਵਸਤ ਲਹੇ ਨਾ ਚੁੱਕੈ ਫੇਰਾ ਸਤਿਗੁਰ ਹੱਥ ਕੁੰਜੀ ਓਰਥ ਦਰ ਖੁੱਲੇ ਨਾਹੀਂ ਗੁਰਪੂਰੇ ਭਾਗ ਮਿਲਾਵਣਿਆ ਗੁਪਤ ਪਰਗ ਤੂੰ ਸਭਨੀ ਥਾਈ ਗੁਰਪ੍ਰਸਾਦ ਮਿਲੇ ਸੋਜੀ ਪਾਈ ਨਾਨਕ ਨਾਮ ਸਲਾਈ ਸਦਾ ਤੂੰ ਗੁਰਮੁਖ ਮਨ ਵਸਾਵਣਿਆ ਮਾਜ ਮਹੱਲਾ ਤੀਜਾ ਗੁਰਮੁਖ ਮਿਲੇ ਮਿਲਾਏ ਆਪੇ ਕਾਲ ਜੋਏ ਦੁੱਖ ਨਾ ਸੰਤਾਪੇ ਹੋਮੇ ਮਾਰ ਬੰਧਨ ਸਭ ਤੋੜੇ ਗੁਰਮੁਖ ਸ਼ਬਦ ਸੁਹਾਵਣਿਆ ਹੋਂ ਵਾਰੀ ਜੂ ਵਾਰੀ ਹਰ ਹਰ ਨਾਮ ਸੁਹਾਵਣਿਆ ਗੁਰਮੁਖ ਗਾਵੇ ਗੁਰਮੁਖ ਨਾਚੇ ਹਰ ਸੇਤੀ ਚ ਦਿਲਾਵਣਿਆ ਰਹਾਉ ਗੁਰਮੁਖ ਜੀਵੇ ਮਰੇ ਪ੍ਰਵਾਨ ਅਰਜਨ ਸੀਜੇ ਸ਼ਬਦ ਪਛਾਣ ਗੁਰਮੁਖ ਮਰੈ ਨਾ ਕਾਲ ਨ ਖਾਏ ਗੁਰਮੁਖ ਸੱਚ ਸਮਾਵਣਿਆ ਗੁਰਮੁਖ ਹਰ ਦਰ ਸੋਭਾ ਪਾਏ ਗੁਰਮੁਖ ਵਿੱਚੋਂ ਆਪ ਗਵਾਏ ਆਪ ਤਰੇ ਕੁਲ ਸਗਲੇ ਤਾਰੇ ਗੁਰਮੁਖ ਜਨਮ ਸੰਵਾਰਣਿਆ ਗੁਰਮੁਖ ਦੁੱਖ ਕਦੇ ਨਾ ਲੱਗੇ ਸਰੀਰ ਗੁਰਮੁਖ ਹੋਮੇ ਚੁੱਕੇ ਪੀਰ ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲਾਗੇ ਗੁਰਮੁਖ ਸਹਿਜ ਸਮਾ ਬਣਿਆ ਮੁਰਗਮ ਨਾ ਮਿਲੇ ਵਡਿਆਈ ਗੁਰਮੁਖ ਗੁਣ ਗਾਵੇ ਸੋਭਾ ਪਾਈ ਸਦਾ ਆਨੰਦ ਰਹੇ ਦਿਨ ਰਾਤੀ ਗੁਰਮੁਖ ਸ਼ਬਦ ਕਰਾ ਬਣਿਆ ਗੁਰਮੁਖ ਅੰਦਰ ਸ਼ਬਦੇ ਰਾਤਾ ਗੁਰਮੁਖ ਜੁਗਚਾਰੇ ਹੈ ਜਾਤਾ ਗੁਰਮੁਖ ਗੁਣ ਗਾਵੇ ਸਦਾ ਨਿਰਮਲ ਸ਼ਬਦੇ ਭਗਤ ਕਰਾ ਬਣਿਆ ਵਾਜਗੁਰੂ ਹੈ ਅੰਦੇ ਅੰਧਾਰਾ ਜਮਕਾਲ ਗਰੱਠੇ ਕਰੇ ਪੁਕਾਰਾ ਅੰਦਰ ਰੋਗੀ ਬੇਸ਼ਟਾ ਕੇ ਕੀੜੇ ਬੇਸ਼ਟਾ ਮੈਂ ਦੁੱਖ ਪਾਵਣਿਆ ਗੁਰਮੁਖ ਆਪੇ ਕਰੇ ਕਰਾਏ, ਗੁਰਮੁਖ ਹਿਰਦੇ ਬੁੱਠਾ ਆਪ ਆਏ, ਨਾਨਕ ਨਾ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਜ ਮੁਹੱਲਾ ਤੀਜਾ। ਏਕਾ ਜੋ ਜੋਤ ਹੈ ਸਰੀਰਾ, ਸ਼ਬਦ ਖਾਏ ਸਤਿਗੁਰ ਪੂਰਾ, ਆਪੇ ਫਰਕੀ ਤੁਣ ਕਟ ਅੰਤਰ, ਆਪੇ ਬਣਤ ਬਣਾ ਬਣਿਆ। ਓ ਵਾਰੀ ਜੋ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ, ਵਾਜਗੁਰੂ ਕੋ ਸਹਿਜ ਨ ਪਾਏ, ਗੁਰਮੁਖ ਸਹਿਜ ਸਮਾਵਣਿਆ। ਰਹਾਉ ਤੂੰ ਆਪੇ ਸੋਹੇ, ਆਪੇ ਜਗਮੋਹੇ, ਤੂੰ ਆਪੇ ਨਦਰੀ ਜਗਤ ਪਰੋਵੇ, ਤੂੰ ਆਪੇ ਦੁੱਖ ਸੁੱਖ ਦੇਵੇ ਕਰਤੇ, ਗੁਰਮੁਖ ਹਰ ਦਿਖਾਵਣਿਆ। ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦ ਗੁਰਮਨ ਵਸਾਏ, ਸ਼ਬਦੇ ਉਪਜੇ ਅੰਮ੍ਰਿਤ ਬਾਣੀ, ਗੁਰਮੁਖ ਆਖ ਸੁਣਾਵਣਿਆ। ਆਪੇ ਕਰਤਾ ਆਪੇ ਭੁਗਤਾ, ਬੰਧਨ ਤੋੜੇ ਸਦਾ ਹੈ ਮੁਕਤਾ, ਸਦਾ ਮੁਕਤ ਆਪੇ ਹੈ ਸੱਚਾ, ਆਪੇ ਲੱਖ ਲਿਖਾਵਣਿਆ। ਆਪੇ ਮਾਇਆ ਆਪੇ ਛਾਇਆ, ਆਪੇ ਮੋਹ ਸਭ ਜਗਤ ਉਪਾਇਆ, ਆਪੇ ਗੁਣਦਾਤਾ ਗੁਣ ਗਾਵੇ, ਆਪੇ ਆਖ ਸੁਣਾਵਣਿਆ। ਆਪੇ ਕਰੇ ਕਰਾਏ, ਆਪੇ ਆਪੇ ਥਾਪੇ ਥਾਪੇ ਥਾਪੇ, ਤੁਝਤੇ ਬਾਹਰ ਕਛੂ ਨਾ ਹੋਵੇ, ਤੂੰ ਆਪੇ ਕਾਰੇ ਲਾਵਣਿਆ। ਆਪੇ ਮਾਰੇ ਆਪ ਜਵਾਏ, ਆਪੇ ਮੇਲੇ ਮੇਲ ਮਿਲਾਏ, ਸੇਵਾ ਤੇ ਸਦਾ ਸੁਖ ਪਾਇਆ, ਗੁਰਮੁਖ ਸਹਿਜ ਸਮਾਵਣਿਆ। ਆਪੇ ਉੱਚਾ ਉੱਚੋ ਹੋਈ, ਜਿਸ ਆਪ ਵਿਖਾਲੇ ਸੋ ਵੇਖੇ ਕੋਈ, ਨਾਨਕ ਨਾਮ ਵਸੇ ਕਢੇ ਅੰਤਰ, ਆਪੇ ਵੇਖ ਵਿਖਾਲਣਿਆ। ਮਾਜ ਮੁਹੱਲਾ ਤੀਜਾ। ਮੇਰਾ ਪ੍ਰਭ ਭਰਪੂਰ ਰਿਹਾ ਸਭ ਥਾਈ, ਗੁਰਪ੍ਰਸਾਦੀ ਕਰਹੀ ਮੈਂ ਪਾਈ, ਸਦਾ ਸਿਰੇ ਵੀ ਇੱਕ ਮੈਂ ਧਿਆਈ, ਗੁਰਮੁਖ ਸੱਚ ਸਮਾਵਣਿਆ। ਓ ਵਾਰੀ ਜੋ ਵਾਰੀ ਜਗ ਜੀਵਨ ਮਨ ਵਸਾਵਣਿਆ, ਹਰ ਜਗ ਜੀਵਨ ਨਿਰਭਉ ਦਾਤਾ ਗੁਰਮੁਖ ਸਹਿ ਸਮਾਵਣਿਆ। ਰਹਾਉ ਕਰਮੇ ਧਰਤੀ ਤੌਲ ਪਤਾਲਾ, ਕਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ, ਸਦਾ ਆਨੰਦ ਰਹੇ ਸੁਖਦਾਤਾ ਗੁਰਮੁਖ ਸਹਿ ਸਮਾਵਣਿਆ। ਕਾਇਆ ਅੰਦਰ ਹੋਮੇ ਮੇਰਾ, ਜੰਮਣ ਮਣ ਨ ਚੁੱਕੇ ਫੇਰਾ, ਗੁਰਮੁਖ ਹੋਵੇ ਸੋਮੇ ਮਾਰੇ, ਸੱਚੋ ਸੱਚ ਤੇ ਆਵਣਿਆ। ਕਾਇਆ ਅੰਦਰ ਪਾਪ ਪੁਣ ਦੋਏ ਭਾਈ, ਦੋਹੀ ਮਿਲ ਕੇ ਸਿਸ਼ਟ ਪਾਈ, ਦੋਵੇਂ ਮਾਰ ਜਾ ਇਕਤ ਕਰ ਆਵੇ, ਗੁਰਮੁਖ ਸਹਿ ਸਮਾਵਣਿਆ। ਕਰ ਹੀ ਮੈਂ ਆਹੇ ਦੂਜੇ ਪਾਏ, ਹਨੇਰਾ ਚਾਨਣ ਹੋਵੇ ਛੋਡੇ, ਹਉਮੈ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ, ਅੰਦਰ ਨਾਮ ਤੇ ਆਵਣਿਆ। ਅੰਤਰ ਜੋਤ ਪ੍ਰਗਟ ਪਾ ਸਾਰਾ, ਗੁਰਸਾਖੀ ਮਿਟਿਆ ਦਿਆਰਾ, ਕਮਲ ਵਗਾ ਸਦਾ ਸੁਖ ਪਾਇਆ, ਜੋਤੀ ਜੋਤ ਮਿਲਾਵਣਿਆ। ਅੰਦਰ ਮੈਂ ਰਤਨੀ ਭਰੇ ਭੰਡਾਰਾ, ਗੁਰਮੁਖ ਪਾਏ ਨਾਮ ਵਪਾਰਾ, ਗੁਰਮੁਖ ਬਣਜ ਸਦਾ ਵਪਾਰੀ, ਲਾਹਾ ਨਾਮ ਸਦ ਪਾਵਣਿਆ। ਆਪੇ ਵਤ ਰਾਖੇ ਆਪੇ ਦੇ, ਗੁਰਮੁਖ ਬਣਜੇ ਕੇਈ ਕੇ, ਨਾਨਕ ਜਿਸ ਨਦ ਕਰੇ ਸੋ ਪਾਏ, ਕਰ ਕਿਰਪਾ ਮਨ ਵਸਾਵਣਿਆ। ਮਾਜ ਮੁਹੱਲਾ ਤੀਜਾ। ਹਰ ਆਪੇ ਮੇਲੇ ਸੇਵਕ ਰਾਏ, ਗੁਰ ਕੇ ਸ਼ਬਦ ਪਉ ਦੂਜਾ ਜਾਏ, ਹਰ ਨਿਰਮਲ ਸਦਾ ਗੁਣਦਾਤਾ, ਹਰ ਗੁਣ ਮੈਂ ਆਪ ਸਮਾਵਣਿਆ। ਓ ਵਾਰੀ ਜੂ ਵਾਰੀ ਸੱਚ ਸੱਚਾ ਹਿਰਦੇ ਵਸਾਵਣਿਆ, ਸੱਚਾ ਨਾਮ ਸਦਾ ਹੈ ਨਿਰਮਲ, ਗੁਰ ਸ਼ਬਦੀ ਮਨ ਵਸਾਵਣਿਆ। ਰਹਾਉ ਆਪੇ ਗੁਰਦਾਤਾ ਕਰਮ ਵਿਦਾਤਾ, ਸੇਵਕ ਸੇਵੇ ਗੁਰਮੁਖ ਹਰਿ ਜਾਤਾ, ਅੰਮ੍ਰਿਤ ਨਾਮ ਸਦਾ ਜਨ ਸੋਹੇ, ਗੁਰਮਤਿ ਹਰਿ ਪਾਵਣਿਆ। ਇਸ ਗੁਫਾ ਮੇ ਇੱਕ ਥਾਨ ਸੁਹਾਇਆ, ਪੂਰੇ ਗੁਰ ਹੋਮੇ ਭਰਮ ਚੁਕਾਇਆ, ਅੰਦਰ ਨਾਮ ਸਲਾਹਨ ਰੰਗਰਾਤੇ, ਗੁਰ ਕਿਰਪਾ ਤੇ ਪਾਵਣਿਆ। ਗੁਰ ਕੇ ਸ਼ਬਦ ਗੁਫਾ ਵਿਚਾਰੇ, ਨਾਮ ਨਿਰੰਜਨ ਤਰ ਵਸੇ ਮਰਾਰੇ, ਹਰ ਗੁਣ ਗਾਵੈ ਸ਼ਬਦ ਸੁਹਾਏ, ਮਿਲ ਪ੍ਰੀਤ ਸੁਖ ਪਾਵਣਿਆ। ਜਮ ਜਗਾਤੀ ਦੂਜੇ ਪਾਏ ਕਰ ਲਾਵੇ, ਨਾਮੋ ਭੁੱਲੇ ਦੇਸ ਜਾਏ, ਕੜੀ ਮੋਤ ਕਾਲੇ ਖਾਲੇ ਬੇਰਤੀਓ ਮਾਸਾ ਤੋਲ ਕਢਾਵਣਿਆ। ਪੇੜੇ ਪ੍ਰਚੇਤੇ ਨਾਹੀਂ ਦੂਜੇ ਮੁੱਠੀ ਰੋਵੇ, ਤਾਂ ਖਰੀ ਕੁਆਲਿਓ ਕਰੂਪ ਕੁਲੱਖਣੀ, ਸੁਪਨੇ ਪਿਰ ਨਹੀਂ ਪਾਵਣਿਆ। ਪੇੜੇ ਪਿਰ ਮਨ ਵਸਾਇਆ, ਪੂਰੇ ਗੁਰ ਹਦੂਰ ਦਿਖਾਇਆ, ਕਾਵਣ ਪਿਰ ਰਾਖਿਆ ਕੰਠਲਾਏ, ਸ਼ਬਦੇ ਪਿਰ ਰਾਵੇ ਸੇ ਸੁਹਾਵਣਿਆ। ਆਪੇ ਦੇਵੇ ਸਦ ਬੁਲਾਏ, ਆਪਣਾ ਨਾਂ ਮਨ ਵਸਾਏ, ਨਾਨਕ ਨਾਮ ਮਿਲੇ ਵਡਿਆਈ, ਅੰਦਰ ਸਦਾ ਗੁਣ ਗਾਵਣਿਆ। ਮਾਜ ਮਹੱਲਾ ਤੀਜਾ। ਊਤਨ ਜਨਮ ਸਥਾਨ ਹੈ ਵਾਸਾ, ਸਤਿਗੁਰ ਸੇਵੇ ਕਰਮਾ ਹੇ ਉਦਾਸਾ, ਹਰ ਰੰਗ ਰਹੇ ਸਦਾ ਰੰਗਰਾਤੇ, ਹਰ ਰਸ ਮੰਤਰ ਪ੍ਰਾਵਣਿਆ। ਓ ਵਾਰੀ ਜੂ ਵਾਰੀ ਪੜ ਬੁੱਝ ਮਨ ਵਸਾਵਣਿਆ, ਗੁਰਮੁਖ ਪੜੇ ਹਰ ਨਾਮ ਸਲਾਹੇ, ਦਰ ਸੱਚੇ ਸੋਭਾ ਪਾਵਣਿਆ। ਰਹਾ ਲੱਖ ਪਿਓ ਹਰ ਹਸਮਾਏ, ਪਾਈ ਨਾ ਕੀਤੀ ਪਾਇਆ ਜਾਏ, ਕਿਰਪਾ ਕਰੇ ਤਾਂ ਸਤਿਗੁਰ ਭੇਟੇ ਨਜ਼ਰੀ ਮੇਲ ਮਿਲਾਵਣਿਆ। ਦੂਜੇ ਭਾਏ ਪੜੇ ਨੇ ਬੂਝੈ, ਤ੍ਰਿਪਦ ਮਾਇਆ ਕਾਰਨ ਲੂਝੈ, ਤ੍ਰਿਪਦ ਬੰਧਨ ਟੂਟੇ ਗੁਰ ਸ਼ਬਦੀ, ਗੁਰ ਸ਼ਬਦੀ ਮੁਕਤ ਕਰਾ ਬਣਿਆ। ਇਹ ਮਨ ਚੰਚਲ ਵਸ ਹੈ, ਆਵੇ ਦੁਬਦਾ ਲਾਗੇ, ਦੈ ਦਿਸਤਾਵੇ, ਬੇਕਾ ਕੀੜਾ ਬਿਖ ਮੈਂ ਰਾਥਾ, ਬਿਖੀ ਮਹਿ ਪਚਾ ਬਣਿਆ। ਹੋ ਕਰੇ ਤੈਂ ਆਪ ਜਣਾਏ, ਬਹੁ ਕਰਮ ਕਰੇ ਕਿਸ ਥਾਂ ਨ ਪਾਏ, ਤੁਝਤੇ ਬਾਹਰ ਕਿਛੂ ਨਾ ਹੋਵੇ, ਸ਼ਬਦੇ ਬਖਸ਼ੇ ਸ਼ਬਦ ਸੁਹਾ ਬਣਿਆ। ਉਪਜੇ ਪਚੇ ਹਰ ਬੂਜੇ ਨਾਹੀ, ਅੰਦਰ ਦੂਜੇ ਪਾਏ ਫਿਰਾਹੀ, ਮਨਮੁਖ ਜਨਮ ਗਿਆ ਹੈ ਬਿਰਥਾ, ਅੰਤ ਗਿਆ ਪਛਤਾ ਬਣਿਆ। ਫਿਰ ਪਰਦੇ ਸ਼ਿੰਗਾਰ ਬਣਾਏ, ਮਨਮੁਖ ਅੰਧ ਐਸੇ ਕਰਮ ਕਮਾਏ, ਹਲਤ ਨ ਸੋਭਾ ਪਲਤਨ ਟੋਈ, ਬਿਰਥਾ ਜਨਮ ਗਵਾ ਬਣਿਆ। ਹਰ ਕਾ ਨਾਮ ਕਿਨ ਵਿਰਲੇ ਜਾਤਾ, ਪੂਰੇ ਗੁਰ ਕੇ ਸ਼ਬਦ ਪਛਾਤਾ, ਅੰਦਰ ਭਗਤ ਕਰੇ ਦਿਨ ਰਾਤੀ ਸਹਿਜੇ ਹੀ ਸੁਖ ਪਾ ਬਣਿਆ। ਸਭ ਮੈਂ ਵਰਤੇ ਇੱਕੋ ਸੋਈ, ਗੁਰਮੁਖ ਬਿਰਲਾ ਪੂਜੇ ਕੋਈ, ਨਾਨਕ ਨਾਮ ਰਤੇ ਜਨ ਸੋਹੇ, ਕਰ ਕਿਰਪਾ ਆਪ ਮਿਲਾ ਬਣਿਆ। ਮਾਜ ਮੁਹੱਲਾ ਤੀਜਾ। ਮਨੁ ਪੜੇ ਪੰਡਿਤ ਕਹਾਵੇ, ਦੂਜੇ ਪਾਏ ਮਹਾਂ ਦੁੱਖ ਪਾਵੇ, ਵਿਖਿਆ ਮਾਤੇ ਕੇ ਸੂਜੇ ਨਾਹੀ, ਫਿਰ ਫਿਰ ਜੂਨੀ ਆ ਬਣਿਆ। ਹੋਂ ਵਾਰੀ ਜੂ ਵਾਰੀ ਹੋਮੇ ਮਾਰ ਮਿਲਾ ਬਣਿਆ, ਗੁਰਸੇਵਾ ਤੇ ਹਰ ਮਨ ਵਸਿਆ, ਹਰ ਰਸ ਸਹਿਜ ਪਿਆ ਬਣਿਆ। ਰਹਾਉ ਵੇਦ ਪੜੇ ਹਰ ਰਸ ਨਹੀਂ ਆਇਆ, ਬਾਦ ਬਖਾਣੇ ਮੋਹੇ ਮਾਇਆ, ਅਗਿਆਨ ਮਤੀ ਸਦਾ ਨਿਆਰਾ, ਗੁਰਮੁਖ ਬੂਝਰ ਗਾ ਬਣਿਆ। ਕਥੋ ਕਥੀਏ ਸ਼ਬਦ ਸੁਹਾਵੇ, ਗੁਰਮਤੀ ਮਨ ਸੱਚੋ ਭਾਵੇ, ਸੱਚੋ ਸੱਚ ਰਵੇ ਦਿਨ ਰਾਤੀ, ਇਹ ਮਨ ਸੱਚ ਰੰਗਾ ਬਣਿਆ। ਜੋ ਸੱਚ ਰਤੇ ਤਿਨ ਸੱਚੋ ਭਾਵੇ, ਆਪੇ ਦੇ ਨ ਪਛੋਤਾਵੇ, ਗੁਰ ਕੇ ਸ਼ਬਦ ਸਦਾ ਸਜਾਤਾ, ਮਿਲ ਸੱਚੇ ਸੁਖ ਪਾਵਣਿਆ। ਕੂੜ ਕੁਸਤ ਤਿਨਾ ਮੈਲ ਨ ਲਾਗੇ, ਗੁਰਪ੍ਰਸਾਦੀ ਅੰਦਣ ਜਾਗੇ, ਨਿਰਮਲ ਨਾ ਵਸੈ ਕਟੇ ਪਿੱਤਰ, ਜੋਤੀ ਜੋਤ ਮਿਲਾ ਬਣਿਆ। ਤ੍ਰੈਗਣ ਪੜੇ ਹਰ ਤੱਤ ਨ ਜਾਣੇ, ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੇ, ਮੋਹ ਵਿਆਪੇ ਗਏ ਸੂਜੇ ਨਾਹੀ, ਗੁਰ ਸ਼ਬਦੀ ਹਰ ਪਾਵਣਿਆ। ਬੇਦ ਪੁਕਾਰੇ ਤ੍ਰਿਪਦ ਮਾਇਆ, ਮਨਮੁਖ ਨਾ ਬੂਝੇ ਦੂਜੇ ਪਾਇਆ, ਤ੍ਰੈਗਣ ਪੜੇ ਹਰੇਕ ਨ ਜਾਣੇ, ਬਿਨ ਬੂਝੇ ਦੁੱਖ ਪਾਵਣਿਆ। ਜਾਂ ਤਿਸ ਭਾਵੇ ਤਾਂ ਆਪ ਮਿਲਾਏ, ਗੁਰ ਸ਼ਬਦੀ ਸਹਿਸਾ ਦੁੱਖ ਚੁਕਾਏ, ਨਾਨਕ ਨਾਮੇ ਕੀ ਸੱਚੀ ਵਡਿਆਈ, ਨਾਮੋ ਮਨ ਸੁਖ ਪਾਵਣਿਆ। ਸਮਾਜ ਮੁਹੱਲਾ ਤੀਜਾ। ਨਿਰਗੁਣ ਸਿਰਗੁਣ ਆਪੇ ਸੋਈ, ਤਤ ਪਛਾਣੇ ਸੋ ਪੰਡਿਤ ਹੋਈ, ਆਪੇ ਤਰੇ ਸਗਲੇ ਕੁੱਲ ਤਾਰੇ, ਹਰ ਨਾਮ ਮਨ ਵਸਾ ਬਣਿਆ। ਵਾਰੀ ਜੋ ਵਾਰੀ ਹਰ ਰਸ ਚੱਖ ਸਾਧ ਪਾਵਣਿਆ, ਹਰ ਰਸ ਚੱਖ ਸੇ ਜਨ ਨਿਰਮਲ ਨਿਮਲ ਨਾਮ ਧਿਆ ਬਣਿਆ। ਰਹਾਉ ਸੋਨੇ ਕਰਮੀ ਜੋ ਸ਼ਬਦ ਵਿਚਾਰੇ, ਅੰਤਰ ਤਤ ਗਿਆਨ ਹੋਮੇ ਮਾਰੇ, ਨਾਮ ਪਦਾਰਥ ਨੌ ਨਿੰਦ ਪਾਏ, ਤ੍ਰੈਗੁਣ ਮੇਟ ਸਮਾ ਬਣਿਆ। ਹੋਮੇ ਕਰੇ ਨਹਿ ਕਰਮੀ ਨਾ ਹੋਵੇ, ਗੁਰਪ੍ਰਸਾਦੀ ਹੋਮੇ ਖੋਵੇ, ਅੰਤਰ ਵਿਵੇਕ ਸਦਾ ਆਪ ਵਿਚਾਰੇ, ਗੁਰ ਸ਼ਬਦੀ ਗੁਣ ਗਾ ਬਣਿਆ। ਅਰਸਾ ਸਾਗਰ ਨਿਰਮਲ ਸੋਈ, ਸੰਤ ਚੁਕੇ ਨਿਤ ਗੁਰਮੁਖ ਹੋਈ, ਇਸ਼ਨਾਨ ਕਰੇ ਸਦਾ ਦਿਨ ਰਾਤੀ, ਹਉਮੈ ਮੈਲ ਚੁਕਾ ਬਣਿਆ। ਨਿਰਮਲ ਹੰਸਾ ਪ੍ਰੇਮ ਪਿਆਰ, ਹਰ ਸਰ ਵਸੈ ਹਉਮੈ ਮਾਰ, ਐਨਸ ਪ੍ਰੀ ਸ਼ਬਦ ਸਾਚੈ, ਹਰ ਸਰ ਵਾਸਾ ਪਾ ਬਣਿਆ। ਮਨਮੁਖ ਸਦਾ ਬਗ ਮਹਿਲਾ, ਹਉਮੈ ਮੱਲਾ, ਇਸ਼ਨਾਨ ਕਰੇ ਪਰ ਮੈਲ ਨ ਜਾਏ, ਜੀਵਤ ਮਰੇ ਗੁਰ ਸ਼ਬਦ ਵਿਚਾਰੈ, ਹਉਮੈ ਮੈਲ ਚੁਕਾ ਬਣਿਆ। ਰਤ ਪਦਾਰਥ ਕਰਤੇ ਪਾਇਆ, ਪੂਰੇ ਸਤਿਗੁਰ ਸ਼ਬਦ ਸੁਣਾਇਆ, ਗੁਰਪ੍ਰਸਾਦ ਮਿਟਿਆ ਅੰਧਿਆਰਾ, ਕਟ ਚਾਨਣਿਆ ਪਛਾਨਣਿਆ। ਆਪ ਪਾਏ ਤੈਂ ਆਪੇ ਵੇਖੈ, ਸਤਿਗੁਰ ਸੇਵੇ ਸੋਜਨ ਲੇਖੈ, ਨਾਨਕ ਨਾਮ ਵਸੇ ਕਟਿਆਂਤਰ, ਗੁਰ ਕਿਰਪਾ ਤੇ ਪਾਵਣਿਆ। ਮਾਜ ਮੁਹੱਲਾ ਤੀਜਾ। ਮਾਇਆ ਮੋਹ ਜਗਤ ਸਵਾਇਆ, ਤ੍ਰੈਗੁਣ ਦੀਸੇ ਮੋਹੇ ਮਾਇਆ, ਗੁਰਪ੍ਰਸਾਦੀ ਕੋ ਬਿਰਲਾ ਪੂਜੇ, ਚੌਥੇ ਪਦਲ ਬਿਲਾਵਣਿਆ। ਹੋ ਵਾਰੀ ਜਿਉ ਵਾਰੀ ਮਾਇਆ ਮੋਹ ਸ਼ਬਦ ਜਲਾ ਬਣਿਆ, ਮਾਇਆ ਮੋਹ ਜਲਾਏ ਸੋ ਹਰ ਸਿਉ ਚਿਤ ਲਾਏ, ਹਰ ਦਰਮੈਲੀ ਸੋਭਾ ਪਾਵਣਿਆ। ਰਹਾਉ ਦੇਵੀ ਦੇਵਾ ਮੂਲ ਹੈ ਮਾਇਆ, ਸਿਮਰਨ ਸਤ ਜਿਨਿਉ ਪਾਇਆ, ਕਾਮ ਕ੍ਰੋਧ ਪਸਿਆ ਸੰਸਾਰੇ, ਆਏ ਜਾਏ ਦੁੱਖ ਪਾਵਣਿਆ। ਤਿਸ ਵਿੱਚ ਗਿਆਨ ਰਤਨ ਇੱਕ ਪਾਇਆ, ਗੁਰਪ੍ਰਸਾਦੀ ਮਨ ਵਸਾਇਆ, ਜਸ ਸੰਜੁ ਸੱਚ ਕਮਾਵੇ, ਗੁਰਪੂਰੇ ਨਾਮ ਤੇ ਆ ਬਣਿਆ। ਪੇੜੇ ਤਨ ਪਰਮ ਪੁਲਾਣੀ, ਦੂਜੇ ਲਾਗੀ ਫਿਰ ਪੁੱਛੋ ਤਾਣੀ, ਹਲਤ ਪਲਤ ਦੋਵੇਂ ਗੁਬਾਏ, ਸੁਪਨੇ ਸੁੱਖ ਨ ਪਾਵਣਿਆ। ਪੇੜੇ ਤਨ ਕੰਤ ਸੰਭਾਲੇ, ਗੁਰਪ੍ਰਸਾਦੀ ਵੇਖੇ ਨਾਲੇ, ਪਿਰਕੇ ਸਹਿਜ ਰਹੇ ਰਿੰਗ ਰਾਤੀ, ਸ਼ਬਦ ਸ਼ਿੰਗਾਰ ਬਣਾ ਬਣਿਆ। ਸਫਲ ਜਨਮ ਜਿਨਾ ਸਤਿਗੁਰ ਪਾਇਆ, ਦੂਜਾ ਪਾ ਗੁਰ ਸ਼ਬਦ ਜਲਾਇਆ, ਏਕੋ ਰਵ ਰਿਹਾ ਕਟੇ ਅੰਤਰ ਮਿਲ ਸਤਸੰਗਤ ਹਰ ਗੁਣ ਗਾਵਣਿਆ। ਸਤਿਗੁਰ ਨਾ ਸੇਵੇ ਸੋ ਕਾਹੇ ਆਇਆ, ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ, ਮਨਮੁਖ ਨਾਮ ਚੇਤਨ ਆਵੇ ਬਿਨ ਨਾਵੇ ਬਹੁਤਖ ਪਾਵਣਿਆ। ਜਿਸੇ ਸਾਜੀ ਸੋਈ ਜਾਣੇ, ਆਪੇ ਮੇਲੇ ਸ਼ਬਦ ਪਛਾਣੇ, ਨਾਨਕ ਨਾ ਮਿਲਿਆ ਤਿੰਨ ਜਨ ਕੋ, ਜਿਨ ਤੁਰ ਮਸਤਕ ਲੇਖ ਲਿਖਾਵਣਿਆ। ਮਾਜ ਮਹੱਲਾ ਚੌਥਾ। ਆਦਿ ਪੁਰਖੇ ਪਰੰਪਰੇ ਆਪੇ, ਆਪੇ ਥਾਪੇ ਥਾਪੇ ਥਾਪੇ ਸੰਭੈ ਵਰਤੇ, ਏਕੋ ਸੋਈ ਗੁਰਮੁਖ ਸੋਭਾ ਪਾਵਣਿਆ। ਓ ਵਾਰੀ ਜੋ ਵਾਰੀ ਨਿਰੰਕਾਰੀ ਨਾਮ ਤੇ ਆਵਣਿਆ, ਤਿਸ ਰੂਪ ਨਰੇਖਿਆ ਕਟਕਟ ਦੇਖਿਆ, ਗੁਰਮੁਖ ਲੱਖ ਲਿਖਾਵਣਿਆ। ਰਹਾਉ ਤੂੰ ਦਿਆਲ ਕਿਰਪਾ ਸੋਈ, ਤੁਧ ਬਿਨ ਦੂਜਾ ਅਵਰ ਨ ਕੋਈ, ਗੁਰਪ੍ਰਸਾਦ ਕਰੇ ਨਾਮ ਦੇਵੈ ਨਾਮੇ ਨਾਮ ਸਮਾਵਣਿਆ। ਤੂੰ ਆਪੇ ਸੱਚਾ ਸਿਰਜਣਹਾਰਾ, ਭਗਤੀ ਪਰੇ ਤੇਰੇ ਭੰਡਾਰਾ, ਗੁਰਮੁਖ ਨਾਮ ਮਿਲੇ ਮਨ ਪੀਜੇ ਸਹਿ ਸਮਾਦ ਲਗਾਵਣਿਆ। ਆਂਦਨ ਗੁਣ ਗਾਵਾਂ ਪ੍ਰਭ ਤੇਰੇ, ਤੁਧ ਸਲਾਹੀ ਪੀਤ ਮੇਰੇ, ਤੁਧ ਬਿਨ ਅਵਰ ਨ ਕੋਈ ਜਾਚਾ, ਗੁਰਪ੍ਰਸਾਦੀ ਤੂੰ ਪਾਵਣਿਆ। ਅਗਾਮ ਗੋਚ ਮਿਤ ਨੇ ਪਾਈ, ਆਪਣੀ ਕਿਰਪਾ ਕਰੇ ਤੂੰ ਲੈ ਮਲਾਈ, ਪੂਰੇ ਗੁਰ ਕੇ ਸ਼ਬਦ ਤੇ ਆਈ ਹੈ, ਸ਼ਬਦ ਸੇਵ ਸੁਖ ਪਾਵਣਿਆ। ਰਸਨਾ ਗੁਣਵੰਤੀ ਗੁਣ ਗਾਵੇ, ਨਾਮ ਸਲਾਹੇ ਸੱਚੇ ਭਾਵੇ, ਗੁਰਮੁਖ ਸਦਾ ਰਹੇ ਰੰਗ ਰਾਤੇ, ਮਿਲ ਸੱਚੇ ਸੋਭਾ ਪਾਵਣਿਆ। ਮਨਮੁਖ ਕਰਮ ਕਰੇ ਅਹੰਕਾਰੀ, ਜੂਏ ਜਨ ਸਭਾ ਜੀ ਹਾਰੀ, ਅੰਤਰ ਲੋ ਮਹਾਂ ਗੁਬਾਰਾ, ਫਿਰ ਫਿਰ ਆਵਣ ਜਾਵਣਿਆ। ਆਪੇ ਕਰਤਾ ਦੇ ਵਡਿਆਈ, ਜਿਨ ਕੋ ਆਪ ਲਿਖ ਤੁਰ ਪਾਈ, ਨਾਨਕ ਨਾਮ ਮਿਲੇ ਪਉ ਪੰਜਨ, ਗੁਰ ਸ਼ਬਦੀ ਸੁਖ ਪਾਵਣਿਆ। ਮਾਜ ਮਹੱਲਾ ਪੰਜਵਾਂ, ਘਰ ਪਹਿਲਾ ਅੰਤਰ ਲੱਖ ਨਜਾਈ ਲਖਿਆ, ਨਾਮ ਰਤਨ ਲਾ ਗੁੱਜਾ ਰੱਖਿਆ, ਗਾਮਿਆ ਕੁਚ ਸਭ ਤੇ ਉੱਚਾ, ਗੁਰ ਕੇ ਸ਼ਬਦ ਲਿਖਾਵਣਿਆ। ਓ ਵਾਰੀ ਜੋ ਵਾਰੀ ਕਲਮੇ ਨਾਮ ਸੁਣਾਵਣਿਆ, ਸੰਤ ਪਿਆਰੇ ਸੱਚੇ ਧਾਰੇ, ਬੜਭਾਗੀ ਦਰਸ਼ਨ ਪਾਵਣਿਆ। ਰਹਾਉ ਸਾਧ ਸਾਧ ਜਿਸੇ ਕੋ ਫਿਰਦੇ, ਬ੍ਰਹਮੇਂਦਰ ਧਿਆਨ ਹਿਰਦੇ ਕੋ, ਤੇ ਤੀਸਾ ਖੋਜੇ ਤਾ ਕੋ ਗੁਰਮਿਲ ਹਿਰਦੇ ਗਾਵਣਿਆ। ਐਠ ਪੈਠ ਤੋਂ ਜਾਪੇ ਪਵਨਾ, ਧਰਤੀ ਸੇਵਕ ਪਾਏ ਚਰਨਾ, ਖਾਣੀ ਬਾਣੀ ਸਰਬਨਵਾਸੀ, ਸਭਨਾ ਕੇ ਮਨ ਪਾਵਣਿਆ। ਸਾਚਾ ਸਾਹਿਬ ਗੁਰਮੁਖ ਜਾਪੇ, ਪੂਰੇ ਗੁਰ ਕੇ ਸ਼ਬਦ ਸੀ ਜਾਪੇ, ਜਿਨ ਪੀਆ ਸਹੀ ਤਿਪਤਾਸੇ, ਸੱਚੇ ਸਾਚੇ ਗਾਵਣਿਆ। ਤਿਸ ਕਰ ਸਹਿਜਾ ਸੋਈ ਸੋਹੇਲਾ, ਆਨੰਦ ਵਿਨੋਦ ਕਰੇ ਸਦਕੇਲਾ, ਸੋ ਧਨਵੰਤਾ ਸੋ ਬੜਸ਼ਾਹਾ, ਜੋ ਗੁਰ ਚਰਨੀ ਮਨ ਲਾਵਣਿਆ। ਪਹਿਲੋਂ ਦੇ ਤੈ ਰਿਚਕ ਸੰਭਾਹਾ, ਪਿੱਛੋਂ ਦੇ ਤੈ ਜਿਤਿਓ ਪਾਹਾ, ਤੁਜੇ ਵਰਦਾ ਤੈ ਅਵਰਨ ਸੁਆਮੀ, ਲਵਿਨ ਕੋਈ ਲਾਵਣਿਆ। ਜਿਸ ਤੂੰ ਟੁੱਠਾ ਸੋ ਤੁਧ ਧਿਆਏ, ਸਾਜਨਾ ਕਾ ਮੰਤਰ ਕਮਾਏ, ਆਪ ਤਰੇ ਸਗਲੇ ਕੁਲਤਾਰੇ, ਤਿਸ ਦਰਗਾਹ ਠਾਕਨ ਪਾਵਣਿਆ। ਤੂੰ ਵੱਡਾ ਤੂੰ ਉੱਚੋ ਉੱਚਾ, ਤੂੰ ਬੇਅੰਤ ਅਤਮੂਚੋ ਮੂਚਾ, ਹੋ ਕੁਰਬਾਨੀ ਤੇਰੇ ਵੰਜਾ, ਨਾਨਕ ਦਾਸ ਦਸਾਵਣਿਆ। ਮਾਜ ਮਹੱਲਾ ਪੰਜਵਾਂ। ਕੌਣ ਸੁਮੁਕਤਾ ਕੌਣ ਸੁਯੁਕਤਾ, ਕੌਣ ਸੁਗਿਆਨੀ ਕੌਣ ਸੁਭਗਤਾ, ਕੌਣ ਸੁਗਿਰਹੀ ਕੌਣ ਅਦਾਸੀ, ਕੌਣ ਸੁਗੀਵੰਦ ਪਾਏ ਜੀਉ, ਕਿਨ ਬਿਦ ਬਾਧਾ ਕਿਨ ਬਿਦ ਛੂਟਾ, ਕਿਨ ਬਿਦ ਆਵਣ ਜਾਵਣ ਝੂਟਾ, ਕੌਣ ਕਰਮ ਕੌਣ ਨੇ ਕਰਮਾ, ਕੌਣ ਸੁ ਕਹੇ ਕਹਾਏ ਜੀਉ, ਕੌਣ ਸੁਖੀਆ ਕੌਣ ਸੁਦੁਖੀਆ, ਕੌਣ ਸੁਸਨਮੁਖ ਕੌਣ ਬਣਮੁਖੀ, ਕੌਣ ਬੇਮੁਖੀਆ ਕਿਨ ਬਿਦ ਮਿਲੀਐ, ਕਿਨ ਬਿਦ ਵਿਛੜੇ, ਇਹ ਬਿਦ ਕੌਣ ਪ੍ਰਗਟਾਏ ਜੀਉ। ਕੌਣ ਸੋ ਅੱਖਰ ਜੇ ਤਾਪਤ ਰਹਿਤਾ, ਕੌਣ ਉਪਦੇਸ਼ ਜਿਸ ਦੁੱਖ ਸੁਖ ਸਮਸਹਿਤਾ, ਕੌਣ ਸੋ ਚਲ ਜਿਤ ਪਰਮਨ ਧਿਆਏ, ਕਿਨ ਬਿਦ ਕੀਰਤਨ ਗਾਏ ਜੀਉ। ਗੁਰਮੁਖ ਮੁਕਤਾ ਗੁਰਮੁਖ ਜੁਗਤਾ, ਗੁਰਮੁਖ ਗਿਆਨੀ ਗੁਰਮੁਖ ਭਗਤਾ, ਧਨ ਗਿਰਹੀ ਉਦਾਸੀ ਗੁਰਮੁਖ, ਗੁਰਮੁਖ ਕੀਮਤ ਪਾਏ ਜੀਉ। ਓਮੇ ਬਾਧਾ ਗੁਰਮੁਖ ਛੂਟਾ, ਗੁਰਮੁਖ ਆਵਣ ਜਾਵਣ ਟੂਟਾ, ਗੁਰਮੁਖ ਕਰਮ ਗੁਰਮੁਖ ਨੇ ਕਰਮਾ, ਗੁਰਮੁਖ ਕਰੇ ਸੋ ਸਪਾਏ ਜੀਉ। ਗੁਰਮੁਖ ਸੁਖੀਆ ਮਨਮੁਖ ਦੁਖੀਆ, ਗੁਰਮੁਖ ਮਨ ਸਨਮੁਖ ਮਨਮੁਖ ਬੇਮੁਖੀਆ, ਗੁਰਮੁਖ ਮਿਲੀਏ ਮਨਮੁਖ ਵਿਛੜੇ, ਗੁਰਮੁਖ ਵਿਦ ਪ੍ਰਗਟਾਏ ਜੀਉ। ਗੁਰਮੁਖ ਅੱਖਰ ਜਿਤ ਧਾਵਤ ਰਹਿਤਾ, ਗੁਰਮੁਖ ਉਪਦੇਸ਼ ਦੁੱਖ ਸੁਖ ਸਮ ਸਹਿਤਾ, ਗੁਰਮੁਖ ਚਾਲ ਜਿਤ ਪਾਰਬਨ ਧਿਆਏ, ਗੁਰਮੁਖ ਕੀਰਤਨ ਗਾਏ ਜੀਉ। ਸਗਲੀ ਬਣਤ ਬਣਾਈ ਆਪੇ, ਆਪੇ ਕਰੇ ਕਰਾਏ ਥਾਪੇ, ਇਕਸਦੇ ਹੋਇਓ ਅਨੰਤਾ, ਨਾਨਕ ਏਕ ਸਮਾਹੇ ਸਮਾਏ ਜੀਉ। ਮਾਜ ਮਹੱਲਾ ਪੰਜਵਾਂ। ਪ੍ਰਭਨਾਸੀ ਤਾਂ ਕਿਆ ਕਾੜਾ, ਹਰ ਭਗਵੰਤ ਤਾਂ ਜਨ ਖਰਾ ਸੁਖਾਲਾ, ਜੀ ਪ੍ਰਾਣ ਮਾਨ ਸੁਖ ਦਾਤਾ, ਤੂੰ ਕਰੇ ਸੋਈ ਸੁਖ ਪਾਵਣਿਆ, ਆਉਂ ਵਾਰੀ ਜਿਉ ਵਾਰੀ ਗੁਰਮੁਖ ਮੰਤਨ ਭਾਵਣਿਆ, ਤੂੰ ਮੇਰਾ ਪਰਬਤ ਤੂੰ ਮੇਰਾ ਉੱਲਾ, ਤੂੰ ਸੰਗ ਲਵੇ ਨਾ ਲਾਵਣਿਆ, ਰਹਾਉ ਤੇਰਾ ਕੀਤਾ ਜਿਸ ਲਾਗੇ ਮਿੱਠਾ, ਘਟ ਘਟ ਪਾਰ ਬ੍ਰਹਮ ਤਿੰਨ ਜਨ ਡੀਠਾ, ਥਾਨ ਸੁਨੰਤਰ ਤੂੰ ਹੈ ਤੂੰ ਹੈ ਇੱਕੋ ਇੱਕ ਵਰਤਾਵਣਿਆ, ਸਗਲ ਮਨੋਰਥ ਦੇ ਵਣਹਾਰਾ, ਭਗਤੀ ਪਾਏ ਪਰੇ ਭੰਡਾਰਾ, ਦਇਆ ਤਾਰ ਰਾਖੇ ਤੁਧ ਸੇਈ, ਪੂਰੇ ਕਰਮ ਸਮਾਵਣਿਆ, ਅੰਧਕੂਪ ਤੇ ਕੰਡੇ ਚਾੜੇ, ਕਰ ਕਿਰਪਾ ਦਾਸ ਨਦਰ ਨਿਹਾਲੇ, ਗੁਣ ਗਾਵੇ ਪੂਰਨ ਅਵਨਾਸੇ, ਕਹਿ ਸੁਣ ਤੋਟ ਨਯਾ ਬਣਿਆ, ਇੱਥੇ ਉੱਥੇ ਤੂੰ ਰਖਵਾਲਾ, ਮਾਤ ਗਰਮ ਮੈਂ ਤੁਮ ਹੀ ਪਾਲਾ, ਮਾਇਆ ਗਿਨ ਪੋਹੇ ਤਿਨ ਕੋ ਰੰਗ ਰਤੇ ਗੁਣ ਗਾਵਣਿਆ, ਕਿਆ ਗੁਣ ਤੇਰੇ ਆਖ ਸੰਭਾਲੀ, ਮੰਤਨ ਅੰਤਰ ਤੁਧ ਨਦਰ ਨਿਹਾਲੀ, ਤੂੰ ਮੇਰਾ ਮੀਰ ਸਾਜਨ ਮੇਰਾ ਸੁਆਮੀ, ਤੁਦ ਬਿਨੇ ਅਵਨ ਜਾਣਿਆ, ਜਿਸ ਕੋ ਤੂੰ ਪ੍ਰਪਿਆ ਸਹਾਈ, ਤੇ ਤੱਤੀ ਵਾਹ ਨ ਲੱਗੇ ਕਾਈ, ਤੂੰ ਸਾਹਿਬ ਸਰਨ ਸੁਖਦਾਤਾ, ਸਤਸੰਗਤ ਜਬ ਪ੍ਰਗਟਾਵਣਿਆ, ਤੂੰ ਉੱਚ ਥਾ ਅਪਾਰ ਮੋਲਾ, ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ, ਤੂੰ ਮੀਰਾਂ ਸਾਚੀ ਠੁਕਰਾਈ, ਨਾਨਕ ਬਲ ਬਲ ਜਾਵਣਿਆ, ਮਾਜ ਮਹੱਲਾ ਪੰਜਵਾਂ ਕਰ ਦੂਜਾ, ਨਿਤ ਨਿਰਦੇਈ ਸੰਭਾਲੀਐ, ਮੂਲ ਨ ਮਨੋ ਵਿਸਾਰੀਐ, ਰਹਾਉ ਸੰਤਾ ਸੰਗਤ ਪਾਈਐ, ਜਿਸ ਜਮਕੇ ਪੰਥ ਨ ਜਾਈਐ, ਤੋ ਸਾ ਹਰ ਕਾ ਨਾਮ ਲੈ, ਤੇਰੇ ਕੋਲੇ ਨਾ ਲਾਗੇ ਗਾਲ ਜੀਓ, ਜੋ ਸਿਮਰਨ ਦੇ ਸਾਈਐ, ਨਰਕਨ ਸੇਈ ਪਾਈਐ, ਤੱਤੀ ਵਾਹ ਨ ਲੱਗਈ, ਜਿਨ ਮਨ ਬੁੱਠਾ ਆਏ ਜੀਓ, ਸੇਈ ਸੁੰਦਰ ਸੋਹਣੇ, ਸਾਧਸੰਗ ਜਿਨ ਬਹਿਣੇ, ਹਰ ਤਨ ਜਿੰਨੀ ਸੰਚਿਆ, ਸੇਈ ਗੰਭੀਰ ਅਪਾਰ ਜੀਓ, ਹਰ ਅਮਿਓ ਰਸਾਇਣ

समस्त जिसके पाग जियो। मन मंदे प्रभ अवगाइया, ए रस भोगण पातशाहिया, मंदा मूड न उपजो, तर सच्ची कारे लाग जियो। करता मन बसाया, जन्मे का फल पाया, मन पवंदा कंत हर, तेरा थिर हुआ सुहाग जियो। टल पदार्थ पाया, पै पंजन की शरणाया, लायंचल नानक तारी, लायंचल नानक तारी, अन जिता जन्म अपार जियो। इक्यो ओंकार सतगुर प्रसाद, माज महला पांजमा कर तीजा, हर जप जपे मन धीरै रहाओ, सिमर सिमर गुरदेव मिट गए पै दूरे, सरन आवे प्रार ब्रह्म की थपता फिर काहे झूरे, चरण सेव संत साग के सगल मनोरथ पूरे, घट घट एक वरतदा जल थल मैयल पूरे, पाप बनासन सेविया पवित्र संतन की तूरे, सब छडाई खसम आप हर जप पै ठरूरे, करते किया तपाव सो दुष्ट मुए होए मूरे, नानक रत्ता सच नाए हर वेखै सदा हजूरे। बारा माहा माज महला पांजमा घर चौथा, इक्की ओंकार सतगुर प्रसाद, किरत कर्म के विछड़ै कर कृपा मेलो राम, चार कुंट दह दस भ्रम थके आए प्रभ की साम, तेन दुधे ते बाहरी कितने आवे काम, जल बिनसा कुमलावती उपजे नाही दाम, हर नान न मिलिए साजने कद पाइये विश्राम, जित कर हर कंत न प्रगटी पढ़ नगर सेक राम, सर्व शिंगाल तंबूल रस सण देही सब काम, प्रभ स्वामी कंत बिहूणिया मी सजन सब जाम, नानी की बेनंतिया कर कृपा दी जय नाम, हर मेलो स्वामी संग प्रभ जिसका नेह चल ताम, चेत गोविंद औराधिया होवे नंद कणा, संत जना मिल पाइया रसना नाम पणा, जिन पाया प्रभु अपना आए तिसे गणा, एखन तिस बिन जीवना बिरथा जन्म जना, जल थल मैयल पूरिया रविया विच बना, सो प्रभ चित न आवी कितड़ा दुख गणा, जिनी राव्या सो प्रभु तिन्ना भाग मना, आदर्शन को मन लोचदा नानक प्यास मना, चेत मलाए सो प्रभु तिसके पाए लगा, बसाख तीरन क्यों वाडिया जिन्ना प्रेम बिशो, हर साजन पुरख बसार कै लगी माया तो, पुत्र कलतर न संग तना हर अवनासी ओ, पालच पालच सगली मुई झूठे तंदे बो, एक सहार के नाम विन अगे लइए खोय, दई विसार बिगुचना प्रभ ने अवर न कोई, प्रीत विचरणी जो लगे तिनकी निर्मल सोय, नानकी प्रभ बेनती प्रभ मिलो प्राप्त होय, विसाख सुहावा ता लगै जां संत पेटै हर सोय, हर जेठ जुड़न दा लोड़िया जिस अगे सब नवन, हर सज्जन दावण लग्या किसे न देई बन, माणक मोती नाम प्रभ उन लगे नाही सन, रंग सवे नारायण जेते मन पवन, जो हर लोड़े सो करे सोई जी करन, जो प्रभ कीते अपने से ही कहिए धन।
ਆਪਣ ਲੀਆ ਜੇ ਮਿਲੇ ਵਿਛੜ ਕਿਉਂ ਰਵਾਨ, ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਣਨ। ਹਰ ਜੇਠ ਰੰਗੀਲਾ ਤਿਸ ਤਣੀ ਜਿਸਕੇ ਭਾਗ ਮਥਨ, ਅਸਾੜਤ ਪੰਦਾ ਤਿਸ ਲਗੈ ਹਰ ਨਾਹ ਨ ਜਿੰਨਾ ਪਾਸ, ਜਗਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਦੋਏ ਭਾਏ ਬਗੁਚੀਏ ਗਲ ਪਈ ਸੁਜਮ ਕੀ ਪਾਸ, ਜੇਹਾ ਬੀਜੇ ਸੋ ਲੁਣੈ ਮੱਥੇ ਜੋ ਲਿਖਿਆਸ। ਰਹਿਣ ਵਿਹਾਣੀ ਪੱਛੂ ਤਾਣੀ ਉੱਠ ਚੱਲੀ ਗਈ ਨਿਰਾਸ, ਜਿਨ ਕੋ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ। ਅਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ, ਸਾਵਣ ਸੁਰਸੀ ਕਾਮਣੀ ਚਰਨ ਕਮਲ ਸਿਉ ਪ੍ਰੀਤ, ਮੰਤਰ ਰਤਾ ਸਚ ਰੰਗ ਚਰਨ ਕਮਲ, ਸਾਵਣ ਸੁਰਸੀ ਕਾਮਣੀ ਚਰਨ ਕਮਲ ਸਿਉ ਪਿਆਰ, ਮੰਤਰ ਰਤਾ ਸਚ ਰੰਗ ਇੱਕੋ ਨਾਮ ਆਧਾਰ, ਵਿਖਿਆ ਰੰਗ ਕੂੜਾ ਵਿਆ ਦਿਸਨ ਸਭੈ ਸ਼ਾਰ, ਹਰੇ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ। ਵਾਣ ਤਿੰਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ, ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ। ਜਿਨੀ ਸਖੀਏ ਪ੍ਰਭ ਪਾਇਆ ਹੁਣ ਤਿੰਨ ਕੇ ਸਦ ਬਲਿਹਾਰ, ਨਾਨਕ ਹਰ ਜੀ ਮਾਇਆ ਕਰ ਸ਼ਬਦ ਸੁਵਾਰਨ ਹਾਰ। ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ, ਭਾਦੋਏ ਭਰਮ ਪੁਲਾਣੀਆ ਦੂਜੇ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ। ਜਿਸ ਦਿਨ ਦੇ ਬਿੰਸ ਸੀ ਤਿਤ ਵੇਲੇ ਕੈਸਨ ਪ੍ਰੇਤ, ਪਕੜ ਚਲਾਇਣ ਦੂਤ ਜਮ ਕਿਸੇ ਨ ਦੇਨੀ ਭੇਤ, ਛੱਡ ਖੜੋਤੇ ਖਿਰੇ ਮਾਹੇ ਜਿਨਸਿਓ ਲੱਗਾ ਹੇਤ, ਹੱਥ ਮਰੋੜੇ ਤਨ ਕਪੇ ਸਿਆਹੋ ਹੋ ਆਸੇਤ। ਜੇਹਾ ਬੀਜੇ ਸੋ ਲੁਣੈ ਕਰਮਾ ਸੰਧੜਾ ਖੇਤ, ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਧ ਪ੍ਰਭ ਦੇ। ਸੇ ਭਾਦੋ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੈ। ਅਸੁਨ ਪ੍ਰੇਮਿਓ ਮਾਹੜ ਕਿਉਂ ਮਿਲੀਏ ਹਰ ਜਾਏ, ਮੰਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ। ਸੰਤ ਸਹਾਈ ਪ੍ਰੇਮ ਕੈ ਉਹ ਤਿੰਨ ਕੇ ਲਾਗਾਂ ਪਾਏ, ਬਿਣ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ। ਜਿਨੀ ਚਾਖਿਆ ਪ੍ਰੇਮ ਰਸ ਤ੍ਰਿਪ ਤ੍ਰਿਪਤ ਰਹੇ ਆਗਾਏ, ਆਪ ਤਿਆਗ ਬਿਨਤੀ ਕਰੇ ਲੈ ਉਹ ਪ੍ਰਭੂ ਲੜ ਲਾਏ। ਜੋ ਹਰ ਕੰਤ ਮਲਾਈਆਂ ਸੇ ਵਿਛੜ ਕਥੇ ਨ ਜਾਏ, ਪ੍ਰਭਣ ਦੂਜਾ ਕੋ ਨਹੀਂ ਨਾਨਕ ਹਸਰ ਨਾਏ। ਅਸੂ ਸੁਖੀ ਵਸੰਦੀਆਂ ਜਨਮੈ ਆਹਰ ਰਾਏ, ਕਤਕ ਕਰਮ ਕਮਾਵਣੈ ਦੋਸ ਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੈ ਰੋਗ। ਵੇਮਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਕਿਨਵੇਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੇ ਰੋਜ, ਕੀਤਾ ਕਿਛੂ ਨ ਹੋਵੇ ਲਿਖਿਆ ਤੁਰ ਸੰਯੋਗ। ਵਡਭਾਗੀ ਮੇਰਾ

ਓਟ ਗੋਬਿੰਦ ਗੋਪਾਲ ਰਾਏ ਸੁਭ ਸੇਵਾ ਸਵਾਮੀ ਲਾਹ ਵਿਖਿਆ ਪੂਰਨ ਸਕੀ ਮਿਲ ਸਾਧੂ ਗੁਣ ਗਾਹ ਜੈ ਤੇ ਉਪਜੀ ਤੈ ਮਿਲੀ ਸੱਚੀ ਪੀਸ ਮਾਹ ਕਰ ਗੈ ਲਿਨੀ ਪਾਰ ਬ੍ਰਹਮੌਰ ਨ ਵਿਛੜਿਆਹ ਬਾਹਰ ਜਾਉ ਲਖ ਬੇਰੀਆਂ ਹਰ ਸੱਜਣ ਗਾਮਿਆ ਗਾਹ ਸਰਨ ਪਈ ਨਰਾਇਣੇ ਨਾਨਕ ਦਰ ਪਈ ਆਹ ਭੁਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਮਾਗ ਮੱਜਨ ਸਿੰਘ ਸਾਧੂ ਅਤੂੜੀ ਕਰੇ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ।

ਬਿਨ ਸੇ ਲੋਭ ਸੁਵਾਨ। ਸੱਚੇ ਮਾਰਗ ਚਲਦਿਆਂ ਉਸਤਦ ਕਰੇ ਜਹਾਨ, ਅਠਸਰ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ, ਜਿਨ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕਰਵਾਣ। ਬਾਗ ਸੁੱਚੇ ਸੇ ਕਾਂਡੀਐ ਜਿਨ ਪੂਰਾ ਗੁਰ ਮਿਹਰਵਾਨ। ਫਲ ਗੁਣ ਨੰਦ ਅਪਾਰ ਜਨਾ ਹਰ ਸੱਜਣ ਪ੍ਰਗਟੇ ਆਏ,

ਨ ਜਾਏ। ਸੰਸਾਰ ਸਾਗਰ ਤੇ ਰੱਖੀਐ ਬਹੁ ਨ ਜਨਮੇ ਧਾਇ। ਜਿਹਵਾ ਏਕ ਅਨੇਕ ਗੁਣ ਤਰ ਨਾਨਕ ਚਰਨੀ ਪਾਇ। ਫਲ ਗੁਣ ਨਿਤ ਸਲਾਹੀਐ ਜਿਸਨੂੰ ਤਿਲ ਨਾ ਤੁਮਾਏ। ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਜ ਸਰੇ। ਹਰ ਗੁਰ ਪੂਰਾ ਰਾਧਿਆ ਦਰਗਹਿ ਸੱਚ ਖਰੇ। ਸਰਬ ਸੁਖਾ ਨਿਧ ਚਰਨ ਹਰ ਭੋਜਲ ਬਿਖਮਤਰੇ। ਪ੍ਰੇਮ ਭਗਤ ਤਿਨ ਪਾਈਆ ਬਿਖਿਆ ਨਾਹੇ ਜਰੇ। ਕੂੜ ਗਏ ਦੁਬਦਾ ਨਸੀ ਪੂਰਨ ਸੱਚ ਪਰੇ। ਪਾਰ ਬ੍ਰਹਮ ਪ੍ਰਭ ਸੇਵ ਦੇ ਬਨਿ ਅੰਦਰ ਏਕ ਤਰੇ। ਮਹਾਦੂਪ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ। ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ। ਮਾਜ ਮਹੱਲਾ ਪੰਜਵਾਂ ਦਿਨ ਰਹਿਣ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰ ਆਪਣਾ ਹਸਮਰੀ ਦਿਨ ਸਭ ਰਹਿਣ। ਆਪ ਤਿਆਗ ਸਰਣੀ ਪਵਾ ਮੁਖ ਬੋਲੀ ਮਿੱਠੜੇ ਵੈਣ। ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸੈਣ। ਜੋ ਜੀ ਹਰ ਤੇ ਵਿਛੜੇ ਸੇ ਸੁੱਖ ਨ ਵਸਣ ਭੈਣ। ਹਰ ਪਿਰ ਬਿਨ ਚੈਨ ਨ ਪਾਈਏ ਖੋਜ ਡਿੱਠੇ ਸਭ ਗੈਣ। ਆਪ ਕਮਾਣੇ ਵਿਛੜੀ ਦੋਸ ਨ ਕਾਹੂ ਦੇਣ। ਕਰ ਕਿਰਪਾ ਪ੍ਰਭ ਰਾਖ ਲਿਓ ਹੋਰ ਨਾ ਹੀ ਕਰਨ ਕਰੇਨ।

ਤਿਸ ਕੰਤ ਕੀ ਵੱਡਾ ਜਿਸ ਪਰਵਾਰ ਉੱਚਾ ਗਮ ਅਗਾਧ ਬੋਧ ਕਿਸੇ ਅੰਤ ਨ ਪਾਰਾਵਾਰ ਸਾ ਸੇਵਾ ਸਾ ਤਿਸ ਭਾਵ ਸੀ ਸੰਤਾਂ ਹੋਏ ਸ਼ਾਰ ਦੇਨਾ ਨਾਥ ਦਿਆਲ ਦੇਵ ਪਤ ਤੇ ਉਧਾਰਨ ਹਾਰ ਆਦਿ ਜੁਗਾਦੀ ਰੱਖਦਾ ਸੱਚ ਨਾਮ ਕਰਤਾਰ।

ਸੰਤ ਕੀਮਤ ਕਹਿਣ ਨਾ ਜਾਈਐ ਪਰਮੇਸ਼ਰ ਬੇਅੰਤ ਜਿਸ ਮਨ ਵਸੇ ਨਾਰਾਇਣ ਸੋ ਕਹੀਐ ਭਗਵੰਤ ਜੀ ਕਿਲੋ ਚਾ ਪੂਰੀਐ ਮਿਲੇ ਸੁਆਮੀ ਕੰਤ ਨਾਨਕ ਜੀਵੇ ਜਪ ਹਰੀ ਦੋਖ ਸਵੇ ਹੀ ਹੰਤ ਦਿਨ ਰਹਿਣ ਜਿਸ ਨਾ ਵਿਸਰੈ ਸੋ ਹਰਿਆ ਹੋਵੇ ਜੰਤ ਸਰਵ ਕਲਾ ਪ੍ਰਭ ਪੂਰਨ ਮੰਜਨ ਮਾਣੀ ਥਾਂ

ਪਹਿਲਾ ਪਹਿਲਾ। ਗੁਰਦਾਤਾ ਗੁਰ ਹਿਵੇ ਘਰ, ਗੁਰਦੀਪਕ ਤੇ ਲੋਇ, ਅਮਰ ਪਦਾਰਥ ਨਾਨਕਾ, ਮਨ ਮਾਨੈ ਸੁਖ ਹੋਏ। ਮਹਿਲਾ ਪਹਿਲਾ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਅਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨ ਪੁੱਛੇ ਜਾਤ, ਸੱਤਵੇਂ ਸੰਜ ਕੀਆ ਕਰਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨੌਵੇਂ ਧਾਲੇ ਉੱਬੇ ਸਾਹ, ਦਸਵੇਂ ਦੱਦਾ ਹੋਆ ਸੁਆ, ਗਏ ਸੰਗੀਤ ਪੁਗਾਰੀ ਧਾ, ਉੜਿਆ ਹੰਸ ਦਸਾਏ ਰਾਹ, ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਸਦੀਓ ਕਾਮ, ਨਾਨਕ ਮਨਮੁਖ ਅੰਧ ਪਿਆਰ, ਵਾਜਗੁਰੂ ਡੁੱਬਾ ਸੰਸਾਰ। ਮਹਿਲਾ ਪਹਿਲਾ। ਦਸ ਬਾਲਤਣ ਬੀਸ ਰਵਣ, ਤੀਸਾਂ ਕਾ ਸੁੰਦਰ ਕਹਾਵੈ, ਚਾਲੀਸ ਪੁਰ ਹੋਏ, ਪਚਾਸੀ ਪੱਗ ਖਿਸੈ, ਸੱਠੀ ਕਹਿ ਬੜੇ ਪਾਇਆਵੈ, ਸੱਤਰ ਕਾ ਮਤ ਹੀਣ, ਅੱਸੀਆਂ ਕਾ ਵਿਵਹਾਰ ਨ ਪਾਵੈ, ਨਵੇਂ ਕਾ ਸਹਿਜਾਸਣੀ, ਮੂਲ ਨ ਜਾਣੇ ਅਪ ਬਲ, ਟੰਡੋਲ ਢੂਡਮ ਡਿੱਠ ਮੈਂ, ਨਾਨਕ ਜਗ ਤੂਏ ਕਾ ਤਵਲ ਹਰ ਪੌੜੀ, ਤੂੰ ਕਰਤਾ ਪੁਰਖ ਅਗੰਮ ਹੈ, ਅਵਸਿਸ਼ਟ ਪਾਤੀ, ਰੰਗ ਪਰੰਗ ਉਪਾਰ ਜਨਾ, ਬਹੁ ਬਹੁ ਵਿਦ ਪਾਂਤੀ, ਤੂੰ ਜਾਣੇ ਜਿੰਨੇ ਉਪਾਈ ਹੈ, ਸਭ ਖੇਲ ਤੁਮਾਤੀ, ਇੱਕ ਆਵੇ ਇੱਕ ਜਾਏ ਉੱਠ, ਬਿਨ ਨਾਮੇ ਮਰ ਜਾਤੀ, ਗੁਰਮੁਖ ਰੰਗ ਚਲੂਲਿਆ, ਰੰਗ ਹਰ ਰੰਗ ਰਾਤੀ, ਸੋ ਸੇਵੋ ਸਤ ਨਿਰੰਜਨੋ, ਹਰ ਪੁਰਖ ਵਧਾਤੀ, ਤੂੰ ਆਪੇ ਆਪ ਸੁਜਾਣ ਹੈ, ਬੜ ਪੁਰਖ ਵਡਾਤੀ, ਜੋ ਮਨ ਚਿੱਤ ਤੁਧ ਤਿਆਏਂ, ਦੇ ਮਿਰ ਸੱਚਿਆ, ਬਲ ਬਲ ਹੋ ਤਿਨ ਜਾਤੀ। ਲੋਕ ਮੁਹੱਲਾ ਪਹਿਲਾ। ਜਿਉ ਪਾਏ ਤਨ ਸਾਜਿਆ ਰੱਖਿਆ, ਬਣਤ ਬਣਾਏ ਅੱਖੀਂ ਦੇਖੇ, ਜੇਵਾ ਬੋਲੇ ਕੰਨੀ ਸੁਰਤ ਸਮਾਏ, ਪੈਰੀ ਚੱਲੈ ਹੱਥੀ ਕਰਨਾ, ਦਿੱਤਾ ਪੈਨੇ ਖਾਏ, ਜਿਨ ਰਚ ਰਚਿਆ ਤਿਸੇ ਨਾ ਜਾਣੇ, ਅੰਧਾ ਅੰਧ ਕਵਾਏ।

ਪਤ ਬਿਨ ਪਾਰ ਨ ਪਾਏ ਮਹਿਲਾ ਦੂਜਾ। ਦੇਂਦੇ ਥਾਮੋਂ ਦਿੱਤਾ ਚੰਗਾ ਮਨਮੁਖ ਐਸਾ ਜਾਣੀਐ, ਸੁਰਤ ਮਤ ਚਤੁਰਾਈ ਤਾਂ ਕੀ ਕਿਆ ਘਰ ਆਖ ਵਖਾਣੀ ਹੈ। ਅੰਤਰ ਬਹਿ ਕੇ ਕਰਮ ਕਮਾਵੈ ਸੋਚੋ ਕੁੰਟੀ ਜਾਣੀ ਹੈ। ਜੋ ਧਰਮ ਕਮਾਵੈ ਤਿਸ ਧਰਮ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੀ ਹੈ। ਤੂੰ ਆਪੇ ਖੇਲ ਕਰੇ ਸਭ ਕਰਤੇ, ਕਿਆ ਦੂਜਾ ਆਖ ਵਖਾਣੀ ਹੈ। ਜਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੋਲੇ, ਬਿਨ ਜੋਤੀ ਕੋਈ ਕਿਛ ਕਰਿਓ ਦਿਖਾ ਸਿਆਣੀ ਹੈ। ਨਾਨਕ ਗੁਰਮੁਖ ਨਦਰੀ ਆਇਆ ਪਰ ਇੱਕੋ ਸੁਗੜ ਸੁਜਾਣੀ ਹੈ। ਪੌੜੀ ਤਦੇ ਆਪੇ ਜਗਤ ਪਾਇ ਕੇ ਤਦੇ ਆਪੇ ਧੰਦੇ ਲਾਇਆ, ਮੋਠ ਗੌਲੀ ਪਾਇ ਕੇ ਤੁਦੇ ਆਪੋ ਜਗਤ ਖੁਹਾਇਆ। ਤਿਸ਼ਨਾ ਅੰਦਰ ਅਗਨ ਹੈ ਨਾ ਤਿਪਤੇ ਭੁਖਾ ਤਿਹਾਇਆ, ਸਹਿਸਾ ਏ ਸੰਸਾਰ ਹੈ ਮਰ ਜੰਮੇ ਆਇਆ ਜਾਇਆ। ਬਿਨ ਸਤਿਗੁਰ ਮੋਹ ਨ ਟੁੱਟੀ ਸਭ ਥੱਕੇ ਕਰਮ ਕਮਾਇਆ, ਗੁਰਮਤੀ ਨਾਮ ਤੇ ਆਈ ਹੈ ਸੁਖ ਰੱਜਾਂ ਜਾਂ ਤੁਦ ਪਾਇਆ। ਕੁੱਲ ਅਧਾਰੇ ਆਪਣਾ ਧਨ ਜਣੇਂਦੀ ਮਾਇਆ, ਸੋਭਾ ਸੁਰਤ ਸੁਹਾਵਣੀ ਜਿਨ ਹਰ ਸੇਤੀ ਚਿਤ ਲਾਇਆ। ਸ਼ਲੋਕ ਮਹੱਲਾ ਦੂਜਾ। ਅੱਖੀਂ ਬਾਜੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਜੋਂ ਚੱਲਣਾ ਬਿਨ ਹੱਥਾਂ ਕਰਨਾ, ਜੀਵੇ ਬਾਜੋਂ ਬੋਲਣਾ ਇਉਂ ਜੀਵਤ ਮਰਨਾ। ਨਾਨਕ ਹੁਕਮ ਪਛਾਣ ਕੈ ਤੋ ਖਸਮੇ ਮਿਲਣਾ ਮਹਿਲਾ ਦੂਜਾ। ਦਿਸੈ ਸੁਣੀਏ ਜਾਣੀਏ ਸੁਆਉ ਨ ਪਾਇਆ ਜਾਏ, ਰੋਲਾ ਟੁੰਡਾ ਅੰਦੁਲਾ ਕਿਉਂ ਗਰ ਲੱਗੇ ਤਾਏ। ਪਹਿ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹੇ ਸਿਆਣੀਏ ਇਵ ਕੰਤ ਮਿਲਾਵਾ ਹੋਏ। ਪੌੜੀ ਸਦਾ ਸਦਾ ਤੂੰ ਏਕ ਹੈ ਤਦ ਦੂਜਾ ਖੇਲ ਰਚਾਇਆ, ਹਉਮੈ ਗਰਬਿਉ ਪਾਇ ਕੇ ਲੋਭ ਅੰਤਰ ਜੰਤਾ ਪਾਇਆ। ਜੋ ਭਾਵੇ ਤੂੰ ਰੱਖ ਤੂੰ ਸਭ ਕਰੇ ਤੇਰਾ ਕਰਾਇਆ, ਇੱਕ ਨਾ ਬਖਸ਼ੇ ਮੇਲ ਲਹਿ ਗੁਰਮਤੀ ਤੁਧੇ ਲਾਇਆ। ਇਹ ਖੜੇ ਕਰੇ ਤੇਰੀ ਚਾਕਰੀ ਬਿਨ ਨਾਵੇ ਹੋਰ ਨ ਪਾਇਆ, ਹੋਰ ਕਾਰ ਵਿਕਾਰ ਹੈ ਇੱਕ ਸੱਚੀ ਕਾਰੇ ਲਾਇਆ। ਪੁੱਤ ਕਲਤ ਕਟੰਬ ਹੈ ਇੱਕ ਲਿਪਤ ਰਹੇ ਜੋ ਤੁਦ ਪਾਇਆ, ਉਹ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਨਾਏ ਸਮਾਇਆ। ਸ਼ਲੋਕ ਮਹੱਲਾ ਪਹਿਲਾ। ਸੋਨੇ ਕੇ ਪਰਬਤ ਗੁਫਾ ਕਰੀ ਕੈ ਪਾਣੀ ਪਿਆਲ, ਕਹਿ ਵਿੱਚ ਧਰਤੀ ਕਹਿ ਆਕਾਸ਼ੀ ਉਰਧਰ ਹਾਂ ਸਿਰ ਭਾਰ, ਪੁਰਕਰ ਕਾਇਆ ਕੱਪੜ ਪੈਰਾਂ ਧੋਵਾਂ ਸਦਾਕਾਰ, ਬੱਗਾ ਰੱਤਾ ਪੀਲਾ ਕਾਲਾ ਬੇਦਾਂ ਕਰੀ ਪੁਕਾਰ, ਹੋਏ ਕਚੀਰ ਰਹਾ ਮਲ ਤਾਰੀ ਦੁਰਮਤ ਮਤ ਬਕਾਰ, ਨਾ ਹੂੰ ਨਾ ਮੈਂ ਨਾ ਹੂੰ ਹੋਵਾਂ ਨਾਨਕ ਸ਼ਬਦ ਵਿਚਾਰ। ਮਹਿਲਾ ਪਹਿਲਾ। ਬਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੈ, ਅੰਦਰ ਮੈਲ ਲੱਗੀ ਨਹੀਂ ਜਾਣੇ ਬਾਹਰੋਂ ਮਲ ਮਲ ਧੋਵੈ, ਅੰਦਾ ਭੂਲ ਪਿਆ ਜਮਜਾਲੇ, ਵਸਤ ਪਰਾਏ ਆਪਣੀ ਕਰ ਜਾਣੇ ਹਉਮੈ ਬੇ ਦੁਖਾਲੇ। ਨਾਨਕ ਗੁਰਮੁਖ ਹਉਮੈ ਟੁੱਟੈ ਤਾਂ ਹਰ ਹਰ ਨਾਮ ਤੇ ਆਵੈ, ਨਾਮ ਜਪੇ ਨਾਮੂ ਅਰਾਧੇ ਨਾਮੇ ਸੁਖ ਸਮਾਵੇ। ਪਵੜੀ ਕਾਇਆ ਹੰਸ ਸੰਯੋਗ ਮੇਲ ਮਿਲਾਇਆ, ਤਿਨਹੀ ਕੀਆ ਵਿਯੋਗ ਜਿਨ ਉਪਾਇਆ, ਗੁਰਮੁਖ ਭੋਗੇ ਭੋਗ ਦੁੱਖ ਸਫਾਇਆ, ਸੁਖੋਂ ਉੱਠੇ ਰੋਗ ਪਾਪ ਕਮਾਇਆ, ਹਰਖੋ ਸੋਗ ਵਿਯੋਗ ਉਪਾਏ ਖਮਾਇਆ, ਮੂਰਖ ਗਣਤ ਗਣਾਏ ਝਗੜਾ ਪਾਇਆ,
ਸਤਿਗੁਰ ਹੱਥ ਨਿਬੇੜ ਝਗੜ ਚੁਕਾਇਆ। ਕਰਤਾ ਕਰੇ ਸੋ ਹੋਗ, ਨਾ ਚਲੇ ਚਲਾਇਆ। ਸਲੋਕ ਮਹੱਲਾ ਪਹਿਲਾ। ਕੂੜ ਬੋਲ ਮੁਰਦਾਰ ਖਾਏ, ਅਵਰੀ ਕੋ ਸਮਝਾਵਣ ਜਾਏ। ਮੁੱਠਾ ਆਪ ਮੁਹਾਏ ਸਾਥ ਹੈ, ਨਾਨਕ ਐਸਾ ਆਗੂ ਜਾਪੇ ਮਹਿਲਾ ਚੌਥਾ। ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮੁਖ ਸੱਚ ਅਲਾਏ। ਉਹ ਹਰ ਮਾਰਗ ਆਪ ਚੱਲਦਾ, ਹੋਰਨਾਂ ਨੂੰ ਹਰ ਮਾਰਗ ਪਾਏ। ਜੇ ਅੱਗੇ ਤੀਰਥ ਹੋਏ ਤਾਂ ਮਲ ਲਹਿ, ਛੱਪੜ ਨਾਤੇ ਸਗਬੀ ਮਨ ਲਾਏ। ਤੀਰਥ ਪੂਰਾ ਸਤਿਗੁਰੂ ਜੋ ਅੰਦਨ ਹਰ ਹਰ ਨਾਮ ਤੇ ਆਏ। ਉਹ ਆਪ ਛੁੱਟਾ ਕਟੰਬ ਸਿਉਂਦੇ, ਹਰ ਹਰ ਨਾਮ ਸਭ ਸਿਸ਼ਟ ਛਡਾਏ। ਜਨ ਨਾਨਕ ਤਿਸ ਬਲਿਹਾਰਨੈ, ਜੋ ਆਪ ਜਪੇ ਔਰਾਂ ਨਾਮ ਜਪਾਏ ਪੌੜੀ। ਇੱਕ ਕੰਦ ਮੂਲ ਚੁਨ ਖਾਹੇ ਵਣਖੰਡ ਵਾਸਾ, ਇੱਕ ਭਗਵਾ ਵੇਸਕਾਰ ਫਿਰੇ ਜੋਗੀ ਸੁਨਿਆਸਾ। ਅੰਦਰ ਤਿਸ਼ਨਾ ਬਹੁਤ ਸਾਧਨ ਭੋਜਨ ਕੀ ਆਸਾ, ਮਿਰਥਾ ਜਨਮ ਗਵਾਏ ਨਾ ਗਿਰਹੀ ਨਾ ਉਦਾਸਾ। ਜਮਕਾਲ ਸਿਰੋ ਨਾ ਉਤਰੇ ਤੇ ਬਦਮਨਸਾ, ਗੁਰਮਤੀ ਕਾਲ ਨੇ ਆਵੇ ਨੇੜੇ ਜਾ ਹੋਵੇ ਦਾਸਨ ਦਾਸਾ। ਸੱਚਾ ਸ਼ਬਦ ਸੱਚ ਮਨ ਕਰ ਹੀ ਮਾਹੇ ਉਦਾਸਾ, ਨਾਨਕ ਸਤਿਗੁਰ ਸੇਵਨ ਆਪਣਾ ਸੇ ਆਸਾ ਤੇ ਨਿਰਾਸਾ। ਸਲੋਕ ਮਹੱਲਾ ਪਹਿਲਾ। ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਨਸਾ ਤਿਨ ਕਿਉਂ ਨਿਰਮਲ ਚੀਤ। ਨਾਨਕ ਨਾਮ ਖੁਦਾਇ ਕਾ ਦਿਲ ਹੱਸੇ ਬੁਖਲੇ ਹੋ, ਅਵਰ ਦਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੋ। ਮਹਿਲਾ ਪਹਿਲਾ। ਜਾ ਹੋ ਨਾਹੀ ਤਾਂ ਕਿਆ ਆਖਾਂ, ਕਿਉਂ ਨਾਹੀ ਕਿਆ ਹੋਵਾਂ। ਕੀਤਾ ਕਰਨਾ ਕਹਿਆ ਕਥਨਾ ਭਰਿਆ ਪਰ ਪੜਤੋਵਾਂ। ਆਪ ਨ ਬੁੱਝਾ ਲੋਕ ਬੁਝਾਈ, ਐਸਾ ਆਗੂ ਹੋਵਾਂ। ਨਾਨਕ ਅੰਦਾ ਹੋ ਕੇ ਦੱਸੇ ਰਾਹੇ, ਸਭ ਸਮੁਹਾਏ ਸਾਥੇ। ਅੱਗੇ ਗਿਆ ਮੂਹੇ ਮੂੰਹ ਪਾਹੇ, ਤੂੰ ਐਸਾ ਆਗੂ ਜਾਪੇ ਪੌੜੀ। ਮਹਾ ਰੁੱਤੀ ਸਭ ਤੂੰ ਕੜੀ ਮੂਰਤ ਵਿਚਾਰਾ, ਤੂੰ ਗਣਤੇ ਕਿਨੇ ਨ ਪਾਇਓ ਸੱਚੇ ਲਾਖੇ ਪਾਰਾ। ਪੜਿਆ ਮੂਰਖ ਆਖੀਏ ਜਿਸ ਲੱਭ ਲੋਭ ਅਹੰਕਾਰਾ, ਨਾਉ ਪੜੀਏ ਨਾਉ ਬੂਝੀਏ ਗੁਰਮਤੀ ਵਿਚਾਰਾ। ਗੁਰਮੁਖ ਨਾਮ ਤਨ ਖੱਟਿਆ ਭਗਤੀ ਭਰੇ ਭੰਡਾਰਾ। ਨਿਰਮਲ ਨਾਮ ਮੰਨਿਆ ਅੰਦਰ ਸੱਚੇ ਸਚਿਆਰਾ, ਜਿਸ ਦਾ ਜੀਉ ਪੁਰਾਣ ਹੈ ਅੰਤਰ ਜੋਤ ਅਪਾਰਾ। ਸੱਚਾ ਸ਼ਾਹ ਇੱਕ ਤੂੰ ਹੋਰ ਜਗਤ ਬਣਚਾਰਾ। ਸਲੋਕ ਮਹੱਲਾ ਪਹਿਲਾ। ਮੇਰ ਮਸੀਤ ਸਿਦਕ ਮਸੱਲਾ, ਹੱਕ ਹਲਾਲ ਕੁਰਾਨ, ਸਰਮ ਸੁਨਤ ਸੀਲ ਰੋਜਾ, ਹੋ ਹੋ ਮੁਸਲਮਾਨ। ਕਰਨੀ ਕਾਬਾ ਸੱਚ ਪੀਰ, ਕਲਮਾ ਕਲਮ ਨਿਵਾਸ, ਤਸਬੀ ਸਤਿ ਸੁਭਾਵ ਸੀ, ਨਾਨਕ ਰੱਖੇ ਲਾਜ। ਮਹਿਲਾ ਪਹਿਲਾ। ਹੱਕ ਪਰਾਇਆ ਨਾਨਕਾ ਵਸੂਰ ਸੁਗਾਏ, ਗੁਰ ਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨ ਖੋਏ। ਗੱਲੀ ਪਿਸਤ ਨ ਜਾਈਐ ਛੂਟੇ ਸੱਚ ਕਮਾਏ, ਮਾਰਨ ਪਾਹੇ ਹਰਾਮ ਮੈਂ ਹੋਏ ਹਲਾਲ ਨ ਜਾਏ। ਨਾਨਕ ਗੱਲੀ ਕੂੜੀ ਕੂੜੋ ਪੱਲੇ ਪਾਏ। ਮਹਿਲਾ ਪਹਿਲਾ। ਪੰਜ ਨਵਾਜਾਂ ਵਖਤ ਪੰਜ, ਪੰਜਾਂ ਪੰਜੇ ਨਾਂ। ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਤ ਰਾਸ ਮਨ, ਪੰਜਵੀਂ ਸਿਫਤ ਸੁਨਾਏ। ਕਰਨੀ ਕਰਮਾ ਆਖ ਕਹਿ ਤਾਂ ਮੁਸਲਮਾਨ ਸਦਾਏ। ਨਾਨਕ ਜੀਤੇ ਕੁੜਿਆਰ, ਕੂੜੇ ਕੂੜੀ ਪਾਏ ਪੌੜੀ। ਇੱਕ ਰਤਨ ਪਦਾਰਥ ਬਣਜ ਦੇਖ ਕੱਚੇ ਦੇ ਵਪਾਰਾ, ਸਰਗ ਤੁੱਠੇ ਪਾਈਨ ਅੰਦਰ ਰਤਨ ਭੰਡਾਰਾ। ਬਿਨ ਗੁਰ ਕਿਨ ਨ ਲੱਧਿਆ ਅੰਦੇ ਭੌਂਕ ਮੂਏ ਕੁੜਿਆਰਾ, ਮਨ ਮੁਖ ਦੂਜੇ ਪਚ ਮੂਏ ਨਾ ਬੂਜੇ ਵਿਚਾਰਾ।
ਇੱਕ ਸਬਾਜੋਂ ਦੂਜਾ ਕੋ ਨਹੀਂ ਕਿਸੇ ਅੱਗੇ ਕਰੇ ਪੁਕਾਰਾ। ਇੱਕ ਨਿਰਦਨ ਸਦਾ ਭੌਂਕਦੇ ਇੱਕ ਨਾ ਭਰੇ ਤੁਜਾਰਾ। ਵਿਣ ਨਾਵੇਂ ਹੋਰ ਤਨ ਨਾਹੀ ਹੋਰ ਵਿਖਿਆ ਸਭ ਸ਼ਾਰਾ। ਨਾਨਕ ਭਾਵ ਕਰਾਏ ਕਰੇ ਆਪ ਹੁਕਮ ਸਵਾਰਨ ਹਾਰਾ। ਸਲੋਕ ਮਹੱਲਾ ਪਹਿਲਾ। ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ। ਅੱਬਲ ਔਲ ਦੇਨ ਕਰ ਮਿੱਠਾ ਮੁਸ਼ਕਲ ਮਾਨਾ ਮਾਲ ਮੁਸਾਵੇ। ਹੋਏ ਮੁਸਲਮ ਦੀਨ ਮੁਹਾਣੇ ਮਰਨ ਜੀਵਨ ਕਾ ਪਰਮ ਚੁਕਾਵੇ। ਰੱਬ ਕੀ ਰਜਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੇ। ਤੋ ਨਾਨਕ ਸਰਬ ਜੀਆਂ ਮੈਂ ਰੰਮਤ ਹੋਏ ਤਾਂ ਮੁਸਲਮਾਨ ਕਹਾਵੇ। ਮਹਿਲਾ ਚੌਥਾ। ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਜਮਾਇਆ ਹੰਕਾਰ ਚੁਕਾਵੇ। ਤਜ ਕਾਮ ਕਾਮਨੀ ਮੋਹ ਤਜੇ ਤਾਂ ਅੰਜਨ ਮਹੇ ਨਿਰੰਜਨ ਪਾਵੇ। ਤਜ ਮਾਨ ਅਭਿਮਾਨ ਪ੍ਰੀਤ ਸੁੱਤ ਦਾਰਾ। ਤਜ ਪਿਆਸ ਆਸ ਰਾਮ ਲਿਵਲਾਵੇ। ਨਾਨਕ ਸਾਚਾ ਮਨ ਵਸੈ ਸ਼ਾਹ ਸ਼ਬਦ ਹਰ ਨਾਮ ਸਮਾਵੇ ਪੌੜੀ। ਰਾਜੇ ਰਈਅਤ ਸਿੱਖ ਦਰ ਕੋਈ ਨ ਰਹਿਸੀਓ। ਹੱਟ ਪੱਟਣ ਬਜ਼ਾਰ ਹੁਕਮੀ ਟਹਿਸੀਓ। ਪੱਕੇ ਬੰਗ ਦੁਆਰ ਮੂਰਖ ਜਾਣੇ ਆਪਣੇ। ਦਰਬ ਪਰੇ ਭੰਡਾਰ ਰੀਤੇ ਇੱਕ ਖਣੇ। ਤਾਜ਼ੀ ਰੱਥ ਤੁਖਾਰ ਹਾਥੀ ਪਾਖਰੇ। ਬਾਗ ਮਿਲਕ ਕਰਬਾਰ ਕਿੱਥੇ ਸੇ ਆਪਣੇ। ਤੰਬੂ ਪਲੰਗ ਨਿਵਾਰ ਸਰਾਚੇ ਲਾਲਤੀ। ਨਾਨਕ ਸੱਚ ਦਤਾਰ ਸ਼ਨਾਖਤ ਕੁਦਰਤੀ। ਸਲੋਕ ਮਹੱਲਾ। ਨਦੀਆਂ ਨਦੀਆਂ ਹੋਵੇਂ ਤੋਮਣਾ ਸਮੂਹ ਹੋਵੇਂ ਦੁਦਕੀ। ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਨਿਤ ਜੀਉ। ਪਰਬਤ ਸੋਨਾ ਰੁੱਪਾ ਹੋਵੇ ਹੀਰੇ ਲਾਲ ਜੜਾਓ। ਵੀ ਤੂੰ ਹੈ ਸਲਾਣਾ ਆਖਣ ਲਹੇ ਨਚਾਓ। ਮਹਿਲਾ ਪਹਿਲਾ। ਪਾਰ ਅਠਾਰਾਂ ਮੇਵਾ ਹੋਵੇ ਗਰੜਾ ਹੋਏ ਸੁਆਉ। ਚੰਦ ਸੂਏ ਦੇ ਫਿਰਦੇ ਰੱਖੀਏ ਨੇਚਲ ਹੋਵੇ ਥਾਉ। ਵੀ ਤੂੰ ਹੈ ਸਲਾਹਣਾ ਆਖਣ ਲਹੇ ਨਚਾਓ। ਮਹਿਲਾ ਪਹਿਲਾ। ਜੇ ਦੇਹੇ ਦੁੱਖ ਲਾਈਏ ਪਾਪ ਗਰਾਂ ਦੁਏਰਾ। ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ ਏਵੇਂ ਜਾਪੇ ਭਾਉ। ਵੀ ਤੂੰ ਹੈ ਸਲਾਹਣਾ ਆਖਣ ਲਹੇ ਨਚਾਓ। ਮਹਿਲਾ ਪਹਿਲਾ। ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਉ। ਸੁਰਗੇ ਦੀਆਂ ਮੋਣੀਆਂ ਇਸਤਰੀਆਂ ਹੋਵਣ ਨਾਨਕ ਸਭੋ ਜਾਓ। ਵੀ ਤੂੰ ਹੈ ਸਲਾਹਣਾ ਆਖਣ ਲਹੇ ਨਚਾਓ। ਪਵੜੀ ਵੱਧ ਫਾਲੀ ਗੈਵਾਨਾ ਖਸਮ ਨ ਜਾਣੀ। ਸੋ ਕਹੀਏ ਦੀਵਾਨਾ ਆਪਣਾ ਪਛਾਣੀ। ਕਲੇ ਬੁਰੀ ਸੰਸਾਰ ਵਾਧੇ ਖੱਪੀਏ ਵਿਰਨਾ ਮੇ ਬੇਕਾਰ ਪਰਮੇ ਪੱਚੀਏ। ਰਾਂਦੋ ਮੇ ਇੱਕ ਜਾਣੇ ਸੋਈ ਸਿੱਜ ਸੀ। ਕੁਫਰ ਗੋ ਕੁਫਰਾਣੇ ਪਿਆ ਦੱਜ ਸੀ। ਸਭ ਦੁਨੀਆ ਸੁਭਾਨ ਸੱਚ ਸਮਾਈਐ। ਸਿੱਜੇ ਦਰ ਦੀਵਾਨ ਆਪ ਗਵਾਈਏ। ਮਹਿਲਾ ਪਹਿਲਾ। ਸਲੋਕ ਸੋ ਸੀ ਸੇ ਸੋ ਜੀਵਿਆ ਜਿਸ ਮਨ ਵਸਿਆ ਸੋਏ। ਨਾਨਕ ਅਵਰ ਨ ਜੀਵੇ ਕੋਏ। ਜੇ ਜੀਵੇ ਪਥਲੱਥੀ ਜਹਾਏ ਸਭ ਹਰਾਮ ਜੇਤਾ ਕੁਛ ਖਾਏ। ਰਾਜ ਰੰਗ ਬਾਲ ਰੰਗ ਰੰਗ ਰੱਤਾ ਨੱਚੇ ਨੰਗ। ਨਾਨਕ ਠਗਿਆ ਮੁੱਠਾ ਜਾਏ ਬਿਣ ਨਾਮੇ ਪਤ ਗਿਆ ਗਵਾਏ। ਮਹਿਲਾ ਪਹਿਲਾ। ਕਿਆ ਖਾਧੇ ਕਿਆ ਪਹਿਨਦੇ ਹੋਵੇ ਜਾਂ ਮਨ ਨਾਹੀ ਸੱਚਾ ਸੋਏ। ਕਿਆ ਮੇਵਾ ਕਿਆ ਘਿਓਗੜ ਮਿੱਠਾ ਕਿਆ ਮੈਦਾ ਕਿਆ ਮਾਸ। ਕਿਆ ਕੱਪੜ ਕਿਆ ਸੇਜ ਸੁਖਾਲੀ ਕੀ ਜੇ ਭੋਗ ਬਲਾਸ। ਕਿਆ ਲਸ਼ਕਰ ਕਿਆ ਨੇਵ ਖਵਾਸੀ ਆਵੇ ਮੈਲੀ ਵਾਸ। ਨਾਨਕ ਸੱਚੇ ਨਾਮ ਬਿਨ ਸਭੇ ਟੂਲ ਬਣਾਸ ਪਵੜੀ। ਜਾਤੀ ਦੇ ਕਿਆ ਹੱਥ ਸੱਚ ਪਰਖੀਏ। ਮੋਹਰਾ ਹੋਵੇ ਹੱਥ ਮਰੀਏ ਚੱਖੀਏ।
ਸੱਚੇ ਕੀ ਸਰਕਾਰ ਜੁਗ ਜੁਗ ਜਾਣੀਐ ਹੁਕਮ ਨੇ ਸਰਦਾਰ ਧੜ ਦੇ ਬਾਣੀਐ ਫੁਰਮਾਨੀ ਹੈ ਕਾਰ ਖਸਮ ਪਠਾਇਆ ਤਬਲਬਾਜ਼ ਬੇਚਾਰ ਸ਼ਬਦ ਸੁਣਾਇਆ ਇੱਕ ਹੋਏ ਅਸਵਾਰ ਇੱਕ ਨਾ ਸਾਖਤ ਇੱਕ ਨਾ ਬੰਦੇ ਭਾਰ ਇੱਕ ਨਾ ਤਾਕਤ ਸ਼ਲੋਕ ਮੁਹੱਲਾ ਪਹਿਲਾ ਜਾਂ ਪੱਕਾ ਤਾਂ ਕੱਟਿਆ ਰਹੀ ਸੁਪੱਲੜਵਾਰ ਸੁਣ ਕੇ ਸਾਰਾ ਚਿੱਥਿਆ ਕਣ ਲਾਇਆ ਤਨ ਝਾੜ ਦੋਪੜ ਚੱਕੀ ਜੋੜ ਕੇ ਬੀਸਣ ਆਏ ਪੀਸਣ ਆਏ ਬੈਠ ਜੋ ਦਰ ਰਹੇ ਸੋਬਰੇ ਨਾਨਕ ਅਜ ਡਿੱਠ ਮਹਿਲਾ ਪਹਿਲਾ ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੰਦਾ ਪਾਏ ਖੁੰਡਾ ਅੰਦਰ ਰੱਖ ਕੇ ਦੇਣ ਸੋ ਮੱਲ ਸਜਾਏ ਰਸਕਸ ਟੱਟਰ ਪਾਈਏ ਤੱਪੈ ਤੈ ਬਿਲ ਲਾਏ ਪੀ ਸੋ ਫੋਗ ਸੰਭਾਲੀਏ ਦਿੱਚੇ ਅੱਗ ਜੁਲਾਏ ਨਾਨਕ ਮਿੱਠੇ ਪੱਤਰੀਏ ਵੇਖੋ ਲੋਕਾਂ ਆਏ ਪਵੜੀ ਇੱਕ ਨਾ ਮਰਨ ਚੇਤੇ ਆਸ ਘੇਰਿਆ ਮਰ ਮਰ ਜੰਮੇ ਨਿੱਤ ਕਿਸੇ ਨਾ ਘੇਰਿਆ ਆਪ ਨੜੇ ਮਨ ਚਿੱਤ ਕਹਿਣ ਚੰਗੇਰਿਆ ਜਮ ਰਾਜੇ ਨਿਤ ਨਿਤ ਮਨਮੁਖ ਹੇਰਿਆ ਮਨਮੁਖ ਲੂਣ ਹਰਾਮ ਕਿਆ ਨਾ ਜਾਣਿਆ ਬੱਧੇ ਕਰਨ ਸਲਾਮ ਖਸਮ ਨਾ ਭਾਣਿਆ ਸੱਚ ਮਿਲੇ ਮੁਖ ਨਾਮ ਸਾਹਿਬ ਭਾਵ ਸੀ ਕਰਸ਼ਨ ਤਖ਼ਤ ਸਲਾਮ ਲਿਖਿਆ ਭਾਵ ਸੀ ਮਹਿਲਾ ਪਹਿਲਾ ਸਲੋਕ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ਼ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਕਰਵਾਸ ਕੁੱਤੇ ਚੰਦਨ ਲਾਈਐ ਪੀਸੋ ਕੁੱਤੀ ਧਾਤ ਬੋਲਾ ਜੇ ਸਮਝਾਈਐ ਪੜੀਐ ਸਿਮਰਤ ਪਾਠ ਅੰਦਾ ਚਾਨਣ ਰੱਖੀਏ ਦੀਵੈ ਬਲੇ ਪਚਾਸ ਚੌਣੇ ਸੋਨਾ ਪਾਈਐ ਚੁਣ ਚੁਣ ਖਾਵੇ ਘਾਸ ਲੋਹਾ ਮਾਰਨ ਪਾਈਐ ਟਹੇ ਨਾ ਹੋਏ ਕਪਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼ ਪਹਿਲਾ ਪਹਿਲਾ ਕਹਿ ਹਾਂ ਕੁਚ ਟੁੱਟੇ ਪਸਾਰ ਅਗਨੀ ਗੰਢ ਪਾਏ ਲੋਹਾਰ ਗੋਰੀ ਸੇਤੀ ਟੁੱਟੇ ਪਤਾਰ ਪੁੱਤੀ ਗੰਢ ਪਵੇ ਸੰਸਾਰ ਰਾਜਾ ਮੰਗੈ ਦਿੱਤੈ ਗੰਢ ਪਾਏ ਭੁੱਖਿਆਂ ਗੰਢ ਪਵੈ ਤਾਂ ਖਾਏ ਕਾਲਾ ਗੰਢ ਨਦੀਆਂ ਮੀ ਝੋਲ ਗੰਢ ਪ੍ਰੀਤੀ ਮਿੱਠੇ ਬੋਲ ਵੇਦਾਂ ਗੰਢ ਬੋਲੇ ਸਚ ਕੋਏ ਮੋਇਆ ਗੰਢ ਨੇਕੀ ਸਦ ਹੋਏ ਏਤ ਗੰਢ ਵਰਤੇ ਸੰਸਾਰ ਮੂਰਖ ਗੰਢ ਪਵੇ ਮੋਹਿਮਾਰ ਨਾਨਕ ਆਖੇ ਇਹ ਵਿਚਾਰ ਸਿਫ ਤੀ ਗੰਢ ਪਵੈ ਦਰਬਾਰ ਪੌੜੀ ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ ਖਰੇ ਖਜ਼ਾਨੇ ਪਾਈਏ ਖੋਟੇ ਸੱਟੀਏ ਬਾਹਰ ਵਾਰ ਖੋਟੇ ਸੱਚੀ ਦਰਗਹਿ ਸੁੱਟੀਏ ਕਿਸੇ ਆਗੇ ਕਰੇ ਪੁਕਾਰ ਸਤਿਗੁਰ ਪਿੱਛੇ ਭੱਜ ਪਵੇ ਹਾ ਕਰਨੀ ਸਾਰ ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ ਸੱਚੀ ਦਰਗਹਿ ਮੰਨੀਅਨ ਗੁਰ ਕੇ ਪ੍ਰੇਮ ਪਿਆਰ ਗਣਤ ਦਿਨਾਂ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ ਸ਼ਲੋਕ ਮਹੱਲਾ ਪਹਿਲਾ ਹਮ ਜ਼ੇਰ ਜਿਮੀ ਦੁਨੀਆ ਪੀਰਾ ਮਸਾਏ ਕਾਰ ਆਇਆ ਮਿਹਰਬੰਦ ਬਾਦਸ਼ਾਹ ਫਜੂ ਖੁਦਾਏ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਦਾਂ ਦੇਵ ਦਾਨ ਵਾਹ ਨਰਾ ਨਾ ਸਿੱਧ ਸਾਧ ਕਾਤਰਾ ਹਸਤ ਏਕ ਦਿਗਰ ਕੂਈ ਏਕ ਤੂੰ ਹੀ ਮਹੱਲਾ ਪਹਿਲਾ ਨਾ ਦਾਨ ਦੇ ਦਿਹਾਂ ਦਿਆਦ ਵੀ ਨਾ ਸ਼ਬਦ ਜੇਰ ਜਮੀ ਹਸਤ ਏਕ ਦਿਗਰ ਕੂਈ ਏਕ ਤੂੰ ਹੀ ਮਹੱਲਾ ਪਹਿਲਾ ਨਾ ਸੂਰ ਸੱਸ ਮੰਡਲੋ ਨਾ ਸਪਤ ਦੀਪ ਨਹਿ ਜਲੋ ਅੰਨ ਪਾਉਣ ਥਿਰ ਨ ਕੂਈ ਏਕ ਤੂੰ ਹੀ ਮਹੱਲਾ ਪਹਿਲਾ ਨਾ ਰਿਚਕ ਦਸਤੇ ਆਕਸੇ ਹਮਾ ਰਾ ਏਕ ਆਸ ਵਸੇ ਹਸਤੇ ਏਕ ਦਿਗਰ ਕੂਈ ਏਕ ਤੂੰ ਹੀ ਮਹੱਲਾ ਪਹਿਲਾ ਪਰੰਦੇ ਨਾ ਗਿਰਾ ਜ਼ਰ ਦਰਖਤ ਆਵਿਆਸ ਕਰ ਦਿਹੰਦ ਸੂਈ ਏਕ ਤੂੰ ਹੀ ਮਹੱਲਾ ਪਹਿਲਾ ਨਾਨਕ ਲਾ ਲਿਖਿਆ ਸੋਏ ਮੇਟ ਨ ਸਾਕੇ ਕੋਏ ਕਲਾ ਧਰੇ ਹਿਰੇ ਸੂਈ ਏਕ ਤੂੰ ਹੀ ਪੌੜੀ
ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ। ਸੱਚ ਤੇਰਾ ਦਰਬਾਰ ਸ਼ਬਦ ਨਿਸਾਣਿਆ, ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ। ਮਨਮੁਖ ਸਦਾ ਗੁੜਿਆਰ ਭਰਮ ਪੁਲਾਣਿਆ, ਵਿਸ਼ਟਾਇਆ ਦਰਬਾਰ ਸਾਧਨ ਜਾਣਿਆ। ਬਿਰਨਾਮੇ ਦੁੱਖ ਪਾਏ ਆਵਣ ਜਾਣਿਆ, ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ। ਸ਼ਲੋਕ ਮੁਹੱਲਾ ਪਹਿਲਾ। ਸ਼ੀਹਾਂ ਬਾਜਾ ਚਰਗਾਂ ਖੂਹੀਆਂ ਇਹਨਾਂ ਖਵਾਲੇ ਕਾਹ, ਕਾਹ ਖਾਣ ਤੇਰਾ ਵਾਸ ਖਵਾਲੇ ਇਹ ਚਲਾਏ ਰਾਹ। ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾਹ, ਕੀੜਾ ਥਾਪ ਦੇ ਪਰਸ਼ਾਹੀ ਲਸ਼ਕਰ ਕਰੇ ਸੁਆਹ। ਜੇਤੇ ਜੀ ਜਿਵੇਂ ਲੈ ਸਾਹਾ, ਜਵਾਲੇ ਤਾਂ ਕਹਿ ਅਸਾ, ਨਾਨਕ ਜੀ ਜੋ ਸੱਚੇ ਪਾਵੈ ਤੇ ਤੂੰ ਦੇ ਗਰਾ। ਬਹਿਲਾ ਪਹਿਲਾ। ਇੱਕ ਮਾਸਾਰੀ ਇੱਕ ਤਣ ਖਾਏ, ਇੱਕ ਨਸ਼ਤੀ ਅੰਮ੍ਰਿਤ ਪਾਹੇ, ਇੱਕ ਮਿੱਟੀਆਂ ਮੈਂ ਮਿੱਟੀਆਂ ਖਾਹੇ, ਇੱਕ ਪੌਣ ਸਮਾਰੀ ਪੌਣ ਸਮਾਰ, ਇੱਕ ਨਿਰੰਕਾਰੀ ਨਾਵੇਂ ਧਾਰ। ਜੀਵੇ ਦਾਤਾ ਮਰੇ ਨਾ ਕੋਏ, ਨਾਨਕ ਮੁੱਠੇ ਜਾਹੇ ਨਾਹੀ ਮਨਸੋਏ ਪੌੜੀ। ਪੂਰੇ ਗੁਰ ਕੀ ਕਾਰ ਕਰਮ ਕਮਾਈਐ, ਗੁਰਮਤੀ ਆਪ ਗਵਾਏ ਨਾਮ ਤੇ ਆਈਐ। ਦੂਜੀ ਕਾਰੇ ਲੱਗ ਜਨਮ ਗਵਾਈਐ, ਬਿਰਨਾਵੇਂ ਸਭ ਵਿਸ ਪੈਂਜੇ ਖਾਈਏ। ਸੱਚਾ ਸ਼ਬਦ ਸਲਾਹੇ ਸੱਚ ਸਮਾਈਐ, ਬਿਨ ਸਤਿਗੁਰ ਸੇਵੇ ਨਾਹੀ ਸੁੱਖ ਨਿਵਾਸ ਫਿਰ ਫੜਿਆਈਐ। ਦੁਨੀਆ ਖੋਟੀ ਰਾਸ ਕੂੜ ਕਮਾਈਐ, ਨਾਨਕ ਸੱਚ ਖਰਾ ਸਲਾਹੇ ਪਸਿਓ ਜਾਈਐ। ਸ਼ਲੋਕ ਮਹੱਲਾ ਪਾਵੇ। ਸ਼ਲੋਕ ਮੁਹੱਲਾ ਪਹਿਲਾ। ਤੁਧ ਪਾਵੇ ਤਾਂ ਵਾਵੇ ਗਾਵੇ, ਤੁਧ ਪਾਵੇ ਜਲਨਾਵੇ, ਜਾਂ ਤੁਧ ਪਾਵੇ ਤਾਂ ਕਰੇ ਪਬੂਤਾ ਸਿੰਘੀ ਨਾਦ ਵਜਾਵੇ, ਜਾਂ ਤੁਧ ਪਾਵੇ ਤਾਂ ਪੜ੍ਹੇ ਕਿਤੇਬਾਂ ਮੁੱਲਾਂ ਸ਼ੇਖ ਕਹਾਵੇ, ਜਾਂ ਤੁਧ ਪਾਵੇ ਤਾਂ ਹੋਵੇ ਰਾਜੇ ਰਸਕਤ ਬਹੁਤ ਕਮਾਵੇ, ਜਾਂ ਤੁਧ ਪਾਵੇ ਤੇਗ ਬੁਗਾਵੇ ਸਿਰ ਮੁੰਡੀ ਕੱਟ ਜਾਵੇ, ਜਾਂ ਤੁਧ ਪਾਵੇ ਜਾਏ ਤੇ ਸੰਤਰ ਸੁਣ ਗੱਲਾਂ ਕਰੇ ਆਵੇ, ਜਾਂ ਤੁਧ ਪਾਵੇ ਨਾਏ ਨਚਾਵੇ ਤੁਧ ਪਾਣੇ ਤੂੰ ਭਾਵੇ, ਨਾਨਕ ਇਹ ਕਹੇ ਬੇਨੰਤੀ ਹੋਰ ਸਗਲੇ ਕੂੜ ਕਮਾਵੇ। ਮਹਿਲਾ ਪਹਿਲਾ। ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗੇ ਚੰਗਾ ਹੋਈ, ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਏ ਨ ਕੋਈ, ਆਖਣ ਵੇਖਣ ਬੋਲਣ ਚੱਲਣਾ ਜੀਵਨ ਮਰਨਾ ਤਾਤ, ਹੁਕਮ ਸਾਜ ਹੁਕਮੇ ਵਿੱਚ ਰੱਖੇ ਨਾਨਕ ਸੱਚਾ ਆ ਪੌੜੀ। ਸਤਿਗੁਰ ਸੇਵਨ ਸੰਗ ਪਰਮ ਚੁਕਾਈਐ, ਸਤਿਗੁਰ ਆਖੇ ਕਾ ਸੁਕਾਰ ਕਮਾਈਐ, ਸਤਿਗੁਰ ਹੋਏ ਦਿਆਲ ਤਾਂ ਨਾਮ ਤੇ ਆਈਐ, ਲਾਹਾ ਪਗ ਸੁਸਾਰ ਗੁਰਮੁਖ ਪਾਈਐ, ਮਨਮੁਖ ਕੂੜ ਗੁਬਾਰ ਕੂੜ ਕਮਾਈਐ, ਸੱਚੇ ਦੇ ਦਰਜਾਏ ਸੱਚ ਚਮਾਈਐ, ਸੱਚੇ ਅੰਦਰ ਮਹਿਲ ਸੱਚ ਬੁਲਾਈਐ, ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਐ। ਸ਼ਲੋਕ ਮਹੱਲਾ ਪਹਿਲਾ। ਕਲਕਾਤੀ ਰਾਜੇ ਕਸਾਈ ਧਰ ਭੰਕਰ ਉੱਡੜਿਆ, ਕੂੜ ਮਾਵ ਸੱਚ ਚੰਦਰਮਾ ਦਿਸੇ ਨਾ ਹੀ ਕਹਿ ਚੜਿਆ, ਉਹ ਭਾਲ ਵਿਕੁੰਨੀ ਹੋਈ ਅੰਧੇਰੇ ਰਾਨ ਕੋਈ, ਵਿੱਚ ਹੋਮੇ ਕਰ ਦੁਖ ਰੋਈ, ਕਹੋ ਨਾਨਕ ਕਿਤ ਬਿਧ ਗਤ ਹੋਈ। ਮਹਿਲਾ ਤੀਜਾ। ਕਲ ਕੀਰਤ ਪ੍ਰਗਟ ਚੰਨ ਸੰਸਾਰ, ਗੁਰਮੁਖ ਕੋਈ ਉਤਰੇ ਪਾਰ, ਜਿਸ ਨੂੰ ਨਦ ਕਰੇ ਤਿਸ ਦੇਵੈ, ਨਾਨਕ ਗੁਰਮੁਖ ਰਤਨ ਸੁਲੇਵੈ। ਪੌੜੀ। ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ, ਕਰਤਾ ਆਪ ਭੁੱਲ ਹੈ ਨਾ ਭੁੱਲੇ ਕਿਸੇ ਦਾ ਭੁਲਾਇਆ, ਜਗਤ ਆਪੇ ਮੇਲੀਅਨ ਜਿਨੀ ਸੱਚੋ ਸੱਚ, ਭਗਤ ਆਪੇ ਮੇਲੀਅਨ ਜਿਨੀ ਸੱਚੋ ਸੱਚ ਕਮਾਇਆ, ਸੰਸਾਰੀ ਆਪ ਕੁਆਇਨ ਜਿਨ ਕੂੜ ਬੋਲ ਬੋਲ ਵਿਖਾਇਆ, ਚੱਲਣ ਸਾਰ ਨ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ, ਭਗਤ ਕਰਨ ਹਰ ਚਾਕਰੀ ਜਿਨੀ ਅੰਦਰ ਨਾਮ ਤੇ ਆਇਆ, ਦਾਸਨ ਦਾਸ ਹੋਏ ਕਹਿ ਜਿਨ ਵਿੱਚੋਂ ਆਪ ਗਵਾਇਆ, ਉਹਨਾਂ ਖਸਮੈ ਕਹਿ ਦਰ ਮੁਖ ਉਜਲੇ ਸੱਚੇ ਸ਼ਬਦ ਸੁਹਾਇਆ। ਸ਼ਲੋਕ ਮਹੱਲਾ ਪਹਿਲਾ। ਸਵਾਹੀ ਸਲਾਹ ਜਿਨੀ ਧਿਆਇਆ ਇੱਕ ਮਨ, ਸਹੀ ਪੂਰੇ ਸ਼ਾਹ ਵਕਤੇ ਉੱਪਰ ਲੜਮੂਏ, ਦੂਜੇ ਬਹੁਤੇ ਰਾਹ ਮਨ ਕੀ ਮੱਤੀ ਖਿੰਡੀਆਂ, ਬਹੁਤ ਪਵੇ ਅਸਗਾਹ ਗੋਤੇ ਖਾਇਨ ਨਿਕਲੇ, ਦੂਜੇ ਮੂੰਹੀ ਤੀਜੇ ਮੂੰਹੀ ਗਰਾਹ ਭੁੱਖ ਤਿਖਾ ਦੋਏ ਪੌਂਕੀਆਂ, ਖਾਧਾ ਹੋਏ ਸੁਆਹ ਪੀ ਖਾਣੇ ਸਿਉ ਦੋਸਤੀ, ਚੌਥੇ ਆਈ ਯੂਗ ਅੱਖੀ ਮੀਟ ਪਵਾਰ ਗਿਆ, ਪੀ ਉੱਠ ਰਚਾਇਨ ਵਾਦ ਸਾਹਿਬ ਭਰਿਆਂ ਕੇ ਪਿੜ ਬੱਧੀ, ਸਭੇ ਵੇਲਾ ਵਕਤ ਸਭ
ਜੇ ਅੱਠੀ ਪਉ ਹੋਏ ਨਾਨਕ ਸਾਹਿਬ ਬਨ ਵਸੈ ਸੱਚਾ ਨਾਵਣ ਹੋਏ ਮਹਿਲਾ ਦੂਜਾ ਸਹੀ ਪੂਰੇ ਸ਼ਾਹ ਜਿਨੀ ਪੂਰਾ ਪਾਇਆ ਅੱਠੀ ਬੇਬਰਬਾਰ ਰਹਿਣ ਇਕੱਤੇ ਰੰਗ ਦਰਸ਼ਨ ਰੂਪ ਥਾ ਬਿਰਲੇ ਪਾਈ ਹੈ ਕਰ ਪੂਰੇ ਪੂਰਾ ਗੁਰੂ ਪੂਰਾ ਜਾਕਾ ਬੋਲ ਨਾਨਕ ਪੂਰਾ ਜੇ ਕਰੈ ਕੱਟੇ ਨਾਹੀਂ ਤੋਲ ਪਵੜੀ ਜਾਂ ਤੂੰ ਤਾਂ ਕਿਹਾ ਹੋਰ ਮੈਂ ਸੱਚ ਸੁਣਾਈ ਹੈ ਮੁੱਠੀ ਤੰਦੇ ਚੋਰ ਮਹਿਲ ਨ ਪਾਈ ਹੈ ਇੰਨੇ ਚਿੱਤ ਕਠੋਰ ਸੇਵ ਗਵਾਈ ਹੈ ਜਿੱਤ ਘੱਟ ਸੱਚ ਨ ਪਾਏ ਸੁਭੰਨ ਕਢਾਈ ਹੈ ਕਿਉਂ ਕਰ ਪੂਰੇ ਵੱਟ ਤੋਲ ਤੁਲਾਈ ਹੈ ਕੋਈ ਨੇ ਆਖੇ ਘੱਟ ਹਮੇ ਜਾਈ ਹੈ ਲਈਨ ਖਰੇ ਪਰਖ ਦਰ ਬੇਨਾਈ ਹੈ ਸੌਦਾ ਇੱਕ ਹੱਠ ਪੂਰੇ ਗੁਰ ਪਾਈ ਹੈ ਸ਼ਲੋਕ ਮਹੱਲਾ ਦੂਜਾ ਅੱਠੀ ਪੈਰੀ ਅੱਠ ਖੰਡ ਨਾਵਾਂ ਖੰਡ ਸਰੀਰ ਤਿਸਬੇ ਨੌਨਿਦ ਨਾਮ ਇੱਕ ਪਾਲੇ ਗੁਣੀ ਗਹੀਰ ਕਰਬੰਤੀ ਸਲਾਇਆ ਨਾਨਕ ਕਰ ਗੁਰਪੀਰ ਚੌਥੇ ਪੈਰ ਸੁਭਾਗੇ ਸੁਰਤਿਆਂ ਉਪਜੇ ਚਾਓ ਤਿਨਾ ਦਰਿਆ ਬੰਸੂ ਦੋਸਤੀ ਮਨਮੁਖ ਸੱਚਾ ਨਾਉ ਉੱਥੇ ਅੰਮ੍ਰਿਤ ਵੰਡੀਏ ਕਰਮੀ ਹੋਏ ਪਸਾਓ ਕੰਚਨ ਕਾਇਆ ਕੱਸੀਏ ਵੰਡੀ ਚੜੇ ਚੁੜਾਓ ਜੇ ਹੋਵੇ ਨਦਰ ਸ਼ਰਾਫ ਦੀ ਬੌੜ ਨ ਪਾਈ ਤਾਓ ਸੱਤੀ ਪੈਰੀ ਸੱਤ ਭਲਾ ਪਈਏ ਪੜਿਆ ਪਾਸ ਉੱਥੇ ਪਾਪਨ ਵਿਚਾਰੀਏ ਕੂੜੇ ਕੱਠੇ ਰਾਸ ਉੱਥੇ ਖੋਟੇ ਸੱਟੀਏ ਖਰੇ ਕੀਜੇ ਸ਼ਾਬਾਸ਼ ਬੋਲਣ ਫਾਦਲ ਨਾਨਕਾ ਦੁੱਖ ਸੁੱਖ ਹਸਮੇ ਪਾਸ ਮਹਿਲਾ ਦੂਜਾ ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਨ ਸਰਾਧ ਹੋਏ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਬਚੇ ਤੁਰ ਮਜ਼ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੇ ਨਾਮ 'ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਦੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਪਾਉ ਸਤਿਗੁਰ ਦੱਸਿਆ ਸੱਚੇ ਹੀ ਪਤਿਆਏ ਸੱਚ ਵਿਖਸਿਆ ਸੱਚੇ ਕੋਟ ਗਰਾਏ ਨਿਚ ਕਰ ਵਸਿਆ ਸਤਿਗੁਰ ਤੁੱਠੇ ਨਾਉ ਪ੍ਰੇਮ ਰਹੱਸਿਆ ਸੱਚੇ ਦੇ ਦੀਵਾਨ ਕੂੜ ਦੰਜਾਈਏ ਝੂਠੋ ਝੂਠ ਵਖਾਣ ਸੁਮੈਲ ਖੁਆਈਏ ਸੱਚੇ ਸ਼ਬਦ ਨਿਸ਼ਾਨ ਠਾਕ ਨਾ ਪਾਈਏ ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈਏ ਸ਼ੋਕ ਮਹੱਲਾ ਪਹਿਲਾ ਪੈਰਾ ਅਗਨਿ ਬੇਕਰ ਬਾਧਾ ਪੂਜਨ ਸਾਰ ਕਰਾਈ ਅਗਲੇ ਸਗਲੇ ਦੁੱਖ ਪਾਣੀ ਕਰ ਪੀਵਾਂ ਧਰਤੀ ਆਗ ਚਲਾਈ ਤਤ ਰਾਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ ਇਹ ਵਦ ਵਧਾ ਮਾਵਾਂ ਨਾ ਹੀ ਸਭਸੇ ਨੱਥ ਚਲਾਈ ਏਤਾ ਤਣ ਹੋਏ ਮਨੇ ਅੰਤਰ ਕਰੇ ਪਿਆ ਕਰਾਈ ਜੇਵੜ ਸਾਹਿਬ ਤੇ ਵੜਦਾਤੀ ਦੇ ਕਰੇ ਰਚਾਈ ਨਾਨਕ ਨਦਰ ਕਰੇ ਜਿਸੀ ਉੱਪਰ ਸੱਚ ਨਾ ਵੜਿਆਈ ਮਹਿਲਾ ਦੂਜਾ ਆਖਣ ਆਖ ਨ ਰੁੱਝਿਆ ਸੁਣ ਨ ਰੁੱਝੇ ਕੰਨ ਅੱਖੀ ਦੇਖ ਨ ਰੱਜੀਆਂ ਗੁਣ ਗਾਹੇ ਕਿ ਕਵੰਨ ਭੁੱਖਿਆਂ ਭੁੱਖ ਨਾ ਉਤਰੇ ਗੱਲੀ ਭੁੱਖ ਨ ਜਾਏ ਨਾਨਕ ਭੁੱਖਾ ਤਾਂ ਰੱਜੇ ਜਾਗੁਣ ਕਹਿ ਗੁਣੀ ਸਮਾਏ ਪਵੜੀ ਬਿਣ ਸੱਚੇ ਸਭ ਕੁਝ ਕੂੜ ਕਮਾਈਐ ਬਿਣ ਸੱਚੇ ਕੁੜਿਆਰ ਬੰਨ ਚਲਾਈਐ ਬਿਣ ਸੱਚੇ ਤਨਸ਼ਾਰ ਛਾਰ ਰਲਾਈਐ ਬਿਣ ਸੱਚੇ ਸਭ ਭੁੱਖ ਜੇ ਪੈਂਜੇ ਖਾਈਐ ਬਿਣ ਸੱਚੇ ਦਰਬਾਰ ਕੂੜ ਨ ਪਾਈਐ ਕੂੜੇ ਲਾਲਚ ਲੱਗ ਮਹਿਲ ਖੁਆਈਐ ਸਮਝ ਠੱਗਿਓ ਠੱਗ ਆਈਏ ਜਾਈਏ ਤਨਮੇ ਤਿਸ਼ਨਾ ਅੱਗ ਸ਼ਬਦ ਬਜਾਈਏ ਸ਼ਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੇ ਕਰਮ ਕਿਆ ਧਿਆਨ ਪਤ ਕੇ ਸਾਧ ਖਾਂਦਾ ਲਹਿ ਦਾਨਾ ਕੇ ਸਰਦਾਨ ਮਹਿਲਾ ਪਹਿਲਾ ਸੋਨੇ ਕਾ ਬਿਰਖ ਪਦ ਪਰਵਾਲਾ ਫੁੱਲ ਜਵੇ ਹਰ ਲਾਲ ਤਿਤ ਫਲ ਰਤਨ ਲੱਗੇ ਮੁਖ ਭਾਗਤ ਹਿਰਦੇ ਹਿਰਦੇ ਨਿਹਾਲ ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਖ ਅੜਸਰ ਤੀਰਥ ਗੁਰ ਕੀ ਚਰਨੀ ਪੂਜੇ ਸਦਾ ਵਸੇਖ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੇ ਦੰਜੇ ਨਾਨਕਾ ਤਰੀਏ ਕਰਮੀ ਲੱਗ ਪੌੜੀ ਜਿਵੇਂ ਅਮਰ ਮਾਰ ਨ ਪਛੋਤਾਈਏ ਝੂਠਾ ਏ ਸੰਸਾਰ ਕਿਨ ਸਮਝਾਈਏ ਸੱਚ ਨ ਧਰੇ ਪਿਆਰ ਤੰਦੇ ਤਾਈਏ ਕਾਲ ਬੁਲੇ ਖੈ ਕਾਲ ਸਿਰ ਦੁਨਿਆਈਏ ਹੁਕਮੀ ਸਿਰ ਜੰਦਾਰ ਮਾਰੇ ਦਾਈਏ ਆਪੇ ਦੇ ਪਿਆਰ ਮਨ ਵਸਾਈਏ ਮੋਹਤ ਨ ਚਸ਼ਾ ਵਿਲੰਬ ਭਰੀਏ ਪਾਈਏ ਗੁਰਪ੍ਰਸਾਦੀ ਬੁੱਝ ਸੱਚ ਸਮਾਈਏ ਸ਼ਲੋਕ ਮਹੱਲਾ ਪਹਿਲਾ
ਤੁੰਮੀ ਤੁੰਮਾ ਵਿਸ ਆਕਤ ਤੂਰਾ ਨਿੰਮ ਫਲ ਮਨਮੁਖ ਵਸੇ ਤਿਸ ਜਿਸ ਤੂੰ ਚਿੱਤ ਨ ਆਵੇ ਨਾਨਕ ਕਹੀਏ ਕਿਸ ਹੰਡਨ ਕਰਮ ਬਾਰੇ ਮੈਲਾ ਪਹਿਲਾ ਮਤ ਪਖੇਰੂ ਕਿਰਤ ਸਾਥ ਕਬੂਤਮ ਕਬ ਨੀਚ ਕਬ ਚੰਦਨ ਕਬ ਅੱਕ ਡਾਲ ਕਬ ਉੱਚੀ ਪ੍ਰੀਤ ਨਾਨਕ ਹੁਕਮ ਚਲਾਈਏ ਸਾਹਿਬ ਲੱਗੀ ਰੀਤ ਪੌੜੀ ਕੀਤੇ ਕਹੇ ਵਖਿਆਣ ਕਹਿ ਕਹਿ ਜਾਵਣਾ ਵੇਦ ਕਹੇ ਵਖਿਆਣ ਅੰਤ ਨ ਪਾਵਣਾ ਪੜੀਏ ਨਾਹੀ ਭੇਦ ਬੁੱਝੀਏ ਪਾਵਣ ਖੜ ਦਰਸ਼ਨ ਕਹਿ ਭੇਖ ਕਿਸੇ ਸੱਚ ਸਮਾਵਣਾ ਸੱਚਾ ਪੁਰਖ ਲੱਖ ਸ਼ਬਦ ਸੁਹਾਵਣਾ ਮੰਨੇ ਨੌ ਬਿਸੰਖ ਦਰਗਹਿ ਪਾਵਣਾ ਖਾਲਕ ਉਦੇਸ਼ ਢਾਡੀ ਗਾਵਣਾ ਨਾਨਕ ਜੁਗ ਜੁਗ ਏਕ ਮਨ ਵਸਾਵਣਾ ਸ਼ਲੋਕ ਮਹੱਲਾ ਦੂਜਾ ਮੰਤਰੀ ਹੋਏ ਅਠੂਆ ਨਾਗੀ ਲੱਗੇ ਜਾਏ ਆਪਣੇ ਉੱਥੇ ਆਪਣਾ ਦੇ ਕੂਚਾ ਆਪੇ ਲਾਏ ਹੁਕਮ ਪਿਆ ਤੁਰ ਖਸਮ ਕਾ ਤੀਹੂੰ ਧੱਕਾ ਖਾਏ ਗੁਰਮੁਖ ਸਿਉ ਮਨਮੁਖ ਅੜੈ ਡੂਬੇ ਹੱਕ ਨਿਆਏ ਦੋਹਾਂ ਸਿਰਿਆਂ ਆਪੇ ਖਸਮ ਵੇਖੇ ਕਰ ਵਿਉ ਪਾਏ ਨਾਨਕੇ ਮੈਂ ਜਾਣੀਏ ਸਭ ਕੁਛ ਤਿਸੇ ਰਜਾਏ ਮਹਿਲਾ ਦੂਜਾ ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ ਰੋਗ ਦਾਰੂ ਦੋਮੇ ਬੁੱਝੈ ਤਾਂ ਵੈਦ ਸੁਜਾਣ ਵਾਟਨ ਕਰੀ ਮਾਮਲਾ ਜਾਣੇ ਮਹਿਮਾਨ ਮੂਲ ਜਾਣੇ ਗੱਲਾਂ ਕਰੇ ਹਾਣ ਲਾਏ ਹਾਣ ਲੱਭ ਨ ਚੱਲੀ ਸੱਚ ਰਹੇ ਸੋ ਵਿਸ਼ਟ ਪਰਵਾਣ ਸਰ ਸੰਦੇ ਆਗਾਸ ਕੋ ਕਿਉਂ ਪਹੁੰਚੇ ਬਾਣ ਅੱਗੇ ਉਹ ਗਮ ਹੈ ਵਹਿੰਦੜ ਜਾਣ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸ਼ਿੰਗਾਰੀਆਂ ਕਰਨ ਭਗਤ ਦਿਨ ਰਾਤ ਨਰਾਇਣ ਨਵਾਰੀਆਂ ਮਹਿਲਾ ਮਾਂਜਨ ਵਾਹ ਸ਼ਬਦ ਸਵਾਰੀਆਂ ਸੱਚ ਕਹਿਣ ਅਰਦਾਸ ਬੇਚਾਰੀਆਂ ਸੋਹਨ ਖਸਮੇ ਪਾਸ ਹੁਕਮ ਸੁਧਾਰੀਆਂ ਸਖੀ ਕਹਿਣ ਅਰਦਾਸ ਮਨੋ ਪਿਆਰੀਆਂ ਵਿਰਨਾ ਵੇ ਤ੍ਰਿਗਵਾਸ ਫਿੱਟ ਸੋ ਜੀ ਵਿਆ ਸ਼ਬਦ ਸਵਾਰੀ ਅਸ ਅੰਮ੍ਰਿਤ ਪੀ ਵਿਆ ਸ਼ੋਕ ਮਹੱਲਾ ਪਹਿਲਾ ਮਾਰੂ ਮੂੰਹ ਨਾ ਤ੍ਰਿਪਤ ਮਾਰੂ ਮੀਂਹ ਨਾ ਤ੍ਰਿਪਤ ਅੱਗੀ ਲਹਿ ਨ ਭੁੱਖ ਰਾਜਾ ਰਾਜ ਨ ਤ੍ਰਿਪਤ ਸਾਰ ਭਰੇ ਕੇ ਸੁੱਖ ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾ ਪੁੱਛ ਮਹਿਲਾ ਦੂਜਾ ਨੇ ਫਲੰਗ ਤਸ ਜਨਮ ਜਾਵਦ ਬ੍ਰਹਮ ਨ ਬਿੰਦ ਤੇ ਸਾਗਰੰਗ ਸੰਸਾਰਸ ਗੁਰਪ੍ਰਸਾਦੀ ਤਰੇ ਕੇ ਕਰਨ ਕਾਰਨ ਸਮਰੱਥ ਹੈ ਕਉ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ ਪੌੜੀ ਖਸਮੈ ਕਹਿ ਦਰਬਾਰ ਢਾਡੀ ਵਸਿਆ ਸੱਚਾ ਖਸਮ ਕਲਾਣ ਕਮਲ ਵਿਕਸਿਆ ਖਸਮ ਪੂਰਾ ਪਾਏ ਮਨੋਰਹੱਸਿਆ ਦੁਸ਼ਮਣ ਕੱਢੇ ਮਾਰ ਸੱਜਣ ਸਰਸਿਆ ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲ ਵਿਦਿਓਸਿਆ ਢਾਡੀ ਕਥੇ ਕਥ ਸ਼ਬਦ ਸਵਾਰਿਆ ਨਾਨਕ ਗੁਣ ਕਹਿ ਰਾਸ ਹਰ ਜਿਉ ਮਿਲੇ ਪਿਆਰਿਆ ਸ਼ਲੋਕ ਮਹੱਲਾ ਪਹਿਲਾ ਖਤਿਓ ਜੰਮੇ ਖੱਤੇ ਕਰਨ ਤਾਂ ਖਤਿਆਂ ਵਿੱਚ ਪਾਹੇ ਤੋਤੇ ਮੂਲ ਨਾ ਉਤਰੇ ਜੋ ਸੋ ਧੂਵਣ ਪਾਹੇ ਨਾਨਕ ਬਖਸ਼ੇ ਬਖਸ਼ੀਏ ਨਾਹੇ ਤਾਂ ਪਾਹੀ ਪਾਹੇ ਮਹਿਲਾ ਪਹਿਲਾ ਨਾਨਕ ਬੋਲਣ ਚੱਖਣਾ ਦੁੱਖ ਛੱਡ ਮੰਗੀਏ ਸੁੱਖ ਸੁੱਖ ਦੁੱਧ ਕਰ ਕੱਪੜੇ ਪੈਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ ਪੌੜੇ ਚਾਰੇ ਕੁੰਡਾਂ ਦੇਖ ਅੰਦਰ ਪਾ ਲਿਆ ਸੱਚੇ ਪੁਰਖ ਅਲੱਖ ਸਿਰਜ ਨਿਹਾਲਿਆ ਓਜੜ ਪੁੱਲੇ ਰਾਹ ਗੁਰ ਵੇਖਾ ਲਿਆ ਸਤਿਗੁਰ ਸੱਚੇ ਵਾਹ ਸੱਚ ਸੰਭਾਲਿਆ ਪਾਇਆ ਰਤਨ ਕਰਾਹ ਦੀਵਾ ਬਾਲਿਆ ਸੱਚੇ ਸ਼ਬਦ ਸਲਾਏ ਸੁਕੀਏ ਸੱਚ ਬਾਲਿਆ ਨਡਰਿਆ ਡਰ ਲੱਗ ਗਰਭ ਸਿਗਾ ਲਿਆ ਨਾਮੋ ਭੁੱਲਾ ਜਗ ਫਿਰੇ ਬੇਤਾਲਿਆ ਸ਼ਲੋਕ ਮਹੱਲਾ ਤੀਜਾ ਪਹਿਵੇ ਜੰਮੇ ਪਹਿ ਮਰੇ ਪੀਪੋ ਮਨ ਮੈਂ ਹੋਏ ਨਾਨਕ ਪਹਿਵੇ ਜੇ ਮਰੇ ਸੈਲਾ ਆਇਆ ਸੋਏ ਮਹਿਲਾ ਤੀਜਾ ਪੈਵਣ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਣ ਜੇ ਮਰੈ ਮੂੰਹ ਕਾਲੇ ਉੱਠ ਜਾਏ ਪੌੜੀ ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ ਸਤਿਗੁਰ ਹੋਏ ਦਿਆਲ ਨਾ ਕਬੂ ਚੂਰੀ ਹੈ ਸਤਿਗੁਰ ਹੋਏ ਦਿਆਲ ਤਾਂ ਦੁੱਖ ਨ ਜਾਣੀਐ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਿਗੁਰ ਹੋਏ ਦਿਆਲ ਤਾਂ ਜਮਕਾ ਡਰ ਕੇ ਹਾ ਸਤਿਗੁਰ ਹੋਏ ਦਿਆਲ ਤਾਂ ਸਦਹੀ ਸੁਖ ਦੇ ਹਾ ਸਤਿਗੁਰ ਹੋਏ ਦਿਆਲ ਤਾਂ ਨਵਨਿਤ ਪਾਈ ਹੈ ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈ ਹੈ ਸ਼ਲੋਕ ਮਹੱਲਾ ਪਹਿਲਾ ਸਿਰ ਕੁਹਾਂ ਪੀਵੇ ਮਲਵਾਣੀ ਜੂਠਾ ਮੰਗ ਮਖਾਹੀ
ਉਲਫ ਦੀ ਹਦਮੂੰ ਲੈਣ ਪੜਾ ਸਾ ਪਾਣੀ ਦੇਖ ਸਗਾਹੀ ਭੇਡਾਂ ਵਾਂਗੀ ਸਿਰਖੋਂ ਆਇਨ ਭਰੀਨ ਹੱਥ ਸੁਆਹੀ ਮਾਂ ਪੀਓ ਕਿਰਤ ਗਵਾਇਨ ਟੱਬਰ ਰੋਵਣ ਤਾਹੀ ਉਹ ਨਾ ਪਿੰਡ ਨਾ ਪੱਤਲ ਕਿਰਿਆ ਨਾ ਦੀਵਾ ਮੋਇਕ ਥਾਹੂੰ ਪਾਹੀ ਅੜਸਰ ਤੀਰਥ ਦੇਣ ਨਾ ਢੋਈ ਬ੍ਰਾਹਮਣ ਅੰਨ ਨ ਖਾਹੀ ਸਦਾ ਕੁਚੀਰ ਰਹੇ ਦਿਨ ਰਾਤੀ ਮਿੱਥੇ ਮੱਥੇ ਟਿੱਕੇ ਨਾਹੀ ਚੁੰਡੀ ਪਾਏ ਬਹਿਣ ਨਿਤ ਮਰਨੇ ਦੜ ਦੇ ਵਾਣ ਨ ਜਾਹੀ ਲੱਕੀ ਕਾਸੇ ਹੱਥੀ ਫੁੰਮਣ ਅੱਗੋਂ ਪਿੱਛੀ ਜਾਹੀ ਨਾ ਉਹ ਜੋਗੀ ਨਾ ਉਹ ਜੰਗਮ ਨਾ ਉਹ ਕਾਜੀ ਮੁੱਲਾਂ ਦਈ ਵਿਗੋਏ ਫਿਰੇ ਬਿਗੁੱਤੇ ਫਿੱਟੇ ਵੱਤੇ ਗੱਲਾਂ ਜੀਆ ਮਾਰ ਜਵਾਲੇ ਸੋਈ ਅਵਨ ਕੋਈ ਰੱਖੈ ਦਾਨੋ ਤੇ ਸ਼ਨਾਨੋ ਵੰਜੇ ਪਸ ਪਈ ਸਿਰ ਖੁੱਥੇ ਪਾਣੀ ਵਿੱਚੋਂ ਰਤਨ ਪੰਨੇ ਮੇਰ ਕੀਆ ਮਦਾਣੀ ਅੜਸਰ ਤੀਰਥ ਦੇਵੀ ਥਾਪੇ ਪੁਰਬੀ ਲੱਗੇ ਬਾਣੀ ਨਾਏ ਨਵਾਜਾ ਨਾਤੇ ਪੂਜਾ ਨਾਵਣ ਸਦਾ ਸਜਾਣੀ ਮੋਇਆ ਜੀਵਤੀ ਅੰਗਤ ਹੂ ਬੇਜਾ ਸਿਰ ਪਾਈਏ ਪਾਣੀ ਨਾਨਕ ਸਿਰ ਖੁੱਥੇ ਸ਼ੈਤਾਨੀ ਇੰਨਾ ਗੱਲ ਨ ਪਾਣੀ ਬੁੱਠੇ ਹੋਏ ਬੁੱਠੇ ਹੋਇਆ ਹੋਏ ਬਲਾਵਲ ਜੀਆਂ ਜੋ ਸਮਾਣੀ ਬੁੱਠੇ ਅਨਕ ਮਾਲਕ ਪਾਹਾਂ ਸਭਸੇ ਪੜਦਾ ਹੋਵੇ ਬੁੱਠੇ ਕਹਾਓ ਚਰੇ ਨਿਸੁਰ ਹੀ ਸਾਤਨ ਦਹੀਂ ਬਲੋਵੇ ਤਿਤ ਘੇ ਹੋਮ ਜਗ ਸਦ ਪੂਜਾ ਪਈਏ ਕਾਰਜ ਸੋਹੇ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੇ ਜਿਤ ਵਡਿਆਈ ਨਾਨਕ ਜੇ ਸਿਰ ਖੁੱਥੇ ਨਾਵਣ ਨਾਹੀ ਤਾਂ ਸਤ ਚੱਟੈ ਸਿਰ ਛਾਈ ਮਹਿਲਾ ਦੂਜਾ ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ ਚੰਦ ਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ ਧਰਤੀ ਚੀਜੀ ਕੇ ਕਰੇ ਜਿਸ ਸਭ ਕੁਝ ਹੋਏ ਨਾਨਕ ਤਾਂ ਪਤ ਜਾਣੀਐ ਜਾਂ ਪਤ ਰੱਖੇ ਸੋਏ ਪੌੜੀ ਤੁਧ ਸੱਜੇ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦਿਵਾਨ ਹੋ ਰਿਹਾ ਬਣ ਜਾਣਿਆ ਸੱਚ ਮੰਗੇ ਦਾਨ ਸੇ ਤੁਧੇ ਜੇਹਿਆ ਸੱਚ ਤੇਰਾ ਫਰਵਾਨ ਸ਼ਬਦੇ ਸੋਹਿਆ ਮਨੀਏ ਗਿਆਨ ਧਿਆਨ ਤੁਧੇ ਤੇ ਪਾਇਆ ਕਰਮ ਮਿਲੇ ਨਿਸ਼ਾਨ ਨ ਚਲੇ ਚਲਾਇਆ ਤੂੰ ਸੱਚਾ ਜਿਸ ਦਤਾਰ ਨਿਤ ਦੇਵੇ ਚੜੇ ਸਵਾਇਆ ਨਾਨਕ ਮੰਗੇ ਦਾਨ ਜੋ ਤੁਦ ਪਾਇਆ ਸਲੋਕ ਮਹੱਲਾ ਦੂਜਾ ਦੇਖਿਆ ਆਖ ਬੁਝਾਇਆ ਸਿਫਤੀ ਸੱਚ ਸਮਯੋ ਤਿਨਕੋ ਕਿਆ ਉਪਦੇਸੀ ਹੈ ਜਿਨ ਗੁਰੂ ਨਾਨਕ ਦੇਉ ਮਹਿਲਾ ਪਹਿਲਾ ਆਪ ਜਾਏ ਸੋਈ ਬੁੱਝੇ ਜਿਸ ਆਪ ਸਜਾਏ ਤੇ ਸਭ ਕੁਝ ਸੁੱਝੇ ਕਹਿ ਕੇ ਕਥਨਾ ਮਾਇਆ ਲੂਜੇ ਹੁਕਮੀ ਸਗਲ ਕਰੀ ਆਕਾਰ ਆਪੇ ਜਾਣੇ ਸਰਬ ਵਿਚਾਰ ਅੱਖਰ ਨਾਨਕ ਅੱਖਿਓ ਆਪ ਲਹੇ ਭਰਾਂਤ ਹੋਵੇ ਜਿਸ ਦਾਤ ਪੌੜੀ ਹੋ ਟਾਡੀ ਵੇਕਾਰ ਕਾਰੇ ਲਾਇਆ ਰਾਧ ਕੇ ਵਾਰ ਤੁਰੋਂ ਫਰਮਾਇਆ ਟਾਡੀ ਸੱਚੇ ਮਹਿਲ ਖਸਮ ਬੁਲਾਇਆ ਸੱਚੀ ਸਿਵ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਧਾ ਰੱਜ ਤਿੰਨ ਸੁਖ ਪਾਇਆ ਟਾਡੀ ਕਰੇ ਪਸਾਉ ਸ਼ਬਦ ਬਜਾਇਆ ਨਾਨਕ ਸੱਚ ਸਲਾਹੇ ਪੂਰਾ ਪਾਇਆ ਸ਼ੁੱਧ ਰਾਗਵਾੜੀ ਗੁਆਰੇ ਰੀ ਮਹਿਲਾ ਪਹਿਲਾ ਚੌਪ ਦੇ ਦੋ ਪਦੇ ਇੱਕ ਓਂਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋਨੀ ਸਹਿਵੰਗ ਪ੍ਰਸਾਦ ਭੂਮਿ ਚ ਭਾਰਾ ਵੱਡਾ ਤੋਲ ਮਨਮਤ ਹੌਲੀ ਬੋਲੇ ਬੋਲ ਸਿਰ ਸਿਰ ਸਿਰ ਤਰ ਚਲੀਏ ਸਹੀਏ ਭਾਰ ਨਦਰੀ ਕਰਮੀ ਗੁਰ ਵਿਚਾਰ ਪੈਵਨ ਕੋਇ ਨ ਲੰਘਸ ਪੈਰ ਭਉ ਭਉ ਰਾਖਿਆ ਭਾਇ ਸਵਾਰ ਰਹਾਉ ਪੈ ਤਨ ਅਗਨ ਪਖੇ ਪੈ ਨਾਲ ਭੈ ਭੋ ਕੜੀਏ ਸ਼ਬਦ ਵਿਸਵਾਰ ਪੈਵਨ ਕਾੜਤ ਕੱਚ ਨ ਕੱਚ ਅੰਧਾ ਸੱਚਾ ਅੰਧੀ ਸੱਟ ਬੁੱਧੀ ਬਾਜੀ ਉਪਜੇ ਪਾਓ ਸਹਿ ਸਿਅਣ ਪਵੇ ਨਾ ਤਾਓ ਨਾਨਕ ਮਨਮੁਖ ਬੋਲਣ ਵਾਓ ਅੰਧਾ ਅੱਖਰ ਵਾਹ ਦੁਆਓ ਗੌੜੀ ਮਹਿਲਾ ਪਹਿਲਾ ਡਰ ਘਰ ਘਰ ਡਰ ਡਰ ਡਰ ਜਾਏ ਸੋ ਡਰ ਕਿਹਾ ਜਿਤ ਡਰ ਡਰ ਪਾਏ ਤਿਲ ਬਿਨ ਦੂਜੇ ਨਾਹੀਂ ਜਾਏ ਜੋ ਕੁਛ ਵਰਤੇ ਸਭ ਤੇਰੀ ਹੀ ਰਜਾਏ ਡਰੀਏ ਜੇ ਡਰ ਹੋਵੇ ਹੋਰ ਡਰ ਡਰ ਡਰ ਨਾ ਮਨ ਕਾ ਸ਼ੋਰ ਰਹਾਓ ਨਾ ਜੂ ਮਰੇ ਨਾ ਡੂਬੇ ਤਰੇ ਜਿਨ ਕਿਛ ਕੀਆ ਸੋ ਕਿਛ ਸੋ ਕਿਛ ਕਰੇ ਹੁਕਮੇ ਆਵੇ ਹੁਕਮੇ ਜਾਏ ਆਗੇ ਪਾਛੇ ਹੁਕਮ ਸਮਾਏ ਹੰਸ ਹੇਤ ਆਸਾ ਸਮਾਨ ਤਿਸ ਬੇ ਭੂਖ ਬਹੁਤ ਨਿਸ਼ਾਨ ਪਉ ਖਾਣਾ ਪੀਣਾ ਆਧਾਰ ਬਿਨ ਖਾਧੇ ਮਰ ਹੋਏ ਗਵਾਰ
ਜਿਸਕਾ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਤੂੰ ਸਭਨਾ ਕਾ ਸੋਏ ਜਾ ਕੇ ਜੀ ਜੰਤ ਤਨ ਮਾਲ ਨਾਨਕ ਆਖਣ ਬਿਖ ਵਿਚਾਰ ਗੌੜੀ ਮਹਿਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤਿ ਭਾਈ ਕਰ ਇਹ ਵਿਸੇਖ ਕਹਿਣਾ ਹੈ ਕੁਛ ਕਹਿਣ ਨਾ ਜਾਏ ਤੋ ਕੁਦਰਤ ਕੀਮਤ ਨਹੀਂ ਪਾਏ ਪ੍ਰਭਾਉ ਸਰਮ ਸੋਰ ਦੋ ਸੱਸਰ ਪਏ ਕਰਨੀ ਕਾਮਣ ਕਰਮਣ ਲਏ ਸਾਹਾ ਸੰਯੋਗ ਵਿਆਹ ਵਿਯੋਗ ਸੱਚ ਸੰਤਨ ਕੋ ਨਾਨਕ ਜੋਗ ਗੌੜੀ ਮਹਿਲਾ ਪਹਿਲਾ ਪੌਣੇ ਪਾਣੀ ਅਗਨੀ ਕਾ ਮੇਲ ਚੱਚਲ ਚੱਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਵਾਂ ਦੁਆਰ ਬੂਜਰ ਗਿਆਨੀ ਇਹ ਵਿਚਾਰ ਕਥਾ ਭਗਤਾ ਸੁਣਤਾ ਸੋਈ ਆ ਵਿਚਾਰੇ ਸੋ ਗਿਆਨੀ ਹੋਈ ਰਹਾਉ ਦੇਹੀ ਮਾਟੇ ਬੋਲੇ ਪੌਣ ਬੂਜਰ ਗਿਆਨੀ ਮੂਹੈ ਕੌਣ ਮੂਹੀ ਸੁਰਤ ਬਾਦ ਹੰਕਾਰ ਉਹ ਨਮੂਹਾ ਜੋ ਦੇਖਣ ਹਾਰ ਜੈ ਕਾਰਨ ਧਰ ਤੀਰਥ ਜਾਹੀ ਰਤਨ ਪਦਾਰਥ ਕਟਹੀ ਮਾਹੀ ਪੜਪੜ ਪੰਡਤ ਬਾਦ ਬਖਾਣੇ ਭੀਤਰ ਹੁੰਦੀ ਵਸਤਨ ਜਾਣੇ ਓ ਨਮੂਆ ਮੇਰੀ ਮੂਹੀ ਬੁਲਾਏ ਓ ਨਮੂਆ ਜੋ ਰਹਿ ਸਮਾਏ ਕਹੋ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਜ਼ਰ ਨ ਆਇਆ ਗੌੜੀ ਮਹਿਲਾ ਪਹਿਲਾ ਦੱਖਣੀ ਸੁਣ ਸੁਣ ਬੂਝੇ ਬਾਨੇ ਨਾਉ ਤਾਂ ਕਿ ਸਤਿਬਰੇ ਹਾਰੇ ਜਾਓ ਆਪ ਲਾਏ ਠਾਓ ਨਾ ਠਾਓ ਤੂੰ ਸਮਝਾਵੇ ਮੇਲ ਮਿਲਾਓ ਨਾ ਮਿਲੇ ਚੱਲੇ ਮੈਂ ਨਾਲ ਮਿਣ ਨਾਮੇ ਬਾਂਦੀ ਸਵਕਾਰ ਰਹਾਓ ਖੇਤੀ ਬਣ ਨਾਵੇ ਕੀ ਓੜ ਪਾਪ ਪੁੰਨ ਬੀਜ ਕੀ ਪੋੜ ਕਾਮ ਕਰੋ ਜੀ ਮੈਂ ਚੋੜ ਨਾਮ ਸਾਰੇ ਚੱਲੇ ਮਨ ਖੋਟ ਸਾਚੇ ਗੁਰ ਕੀ ਸਾਚੀ ਸੀਖ ਤਨ ਮਨ ਸੀਤਲ ਸਾਚ ਪਰੀਖ ਜਲ ਪੁਰਾਇਣ ਰਸ ਕਮਲ ਪਰੀਖ ਸ਼ਬਦ ਰਤੇ ਮਿੱਠੇ ਰਸੀਖ ਹੁਕਮ ਸੰਯੋਗੀ ਗੜਦਸ ਦੁਆਰ ਪੰਚ ਬਸੇ ਮਿਲ ਜੋਤ ਅਪਾਰ ਆਪ ਤੁਲੇ ਆਪੇ ਵਣਜਾਰ ਨਾਨਕ ਨਾਮ ਸਵਾਰਣ ਹਾਰ ਗੌੜੀ ਮਹਿਲਾ ਪਹਿਲਾ ਜਾ ਤੋ ਜਾਏ ਕਹਾਂ ਤੇ ਆਵੇ ਕਹਿ ਉਪਜੇ ਕਹਿ ਜਾਏ ਸਮਾਵੇ ਕਿਉਂ ਬਾਂਧਿਓ ਕਿਉਂ ਮੁਕਤੀ ਪਾਵੇ ਕਿਉਂ ਅਵਨਾਸੀ ਸਹਿ ਸਮਾਵੇ ਨਾਮ ਹਿਰਦੇ ਅੰਮ੍ਰਿਤ ਮੁਖ ਨਾਮ ਨਰ ਹਰ ਨਾਮ ਨਰ ਹਰ ਨੇ ਕਾਮ ਰਹਾਉ ਸਹਿਜੇ ਆਵੇ ਸਹਿਜੇ ਜਾਏ ਮਨ ਤੇ ਉਪਜੇ ਮਨ ਮਾਹੇ ਸਮਾਏ ਗੁਰਮੁਖ ਮੁਕਤੋ ਬੰਧਨ ਪਾਏ ਸ਼ਬਦ ਵਿਚਾਰ ਛੂਟੇ ਹਰ ਨਾਏ ਹਰ ਵਰ ਪੰਖੀ ਬਹੁ ਨਿਸਬਾਸ ਸੁਖ ਦੁਖੀਆ ਮਨ ਮੋਹ ਵਿਨਾਸ਼ ਸਾਜ ਬਿਹਾਗ ਤੱਕੇ ਆਗਾਸ ਦੈ ਦੇ ਧਾਵੇਂ ਕਰਮ ਲਿਖਿਆਸ ਨਾਮ ਸੰਯੋਗੀ ਗੋਇਲ ਥਾਟ ਕਾਮ ਕ੍ਰੋਧ ਫੂਟੇ ਬਿਖਮਾਟ ਬਿਨ ਬਖਰ ਸੂਨੋ ਕਰਹਾਟ ਗੁਰਮਿਲ ਖੋਲੇ ਬਜਰ ਕਪਾਟ ਸਾਧ ਮਿਲੇ ਪੂਰਵ ਸੰਯੋਗ ਸੱਚ ਰਹੱਸੇ ਪੂਰੇ ਹਰ ਲੋਕ ਮਨ ਤਨ ਦੇ ਲੈ ਸਹਿ ਸੁਭਾਏ ਨਾਨਕ ਤਿਨ ਕੇ ਲਾਗੂ ਪਾਏ ਗੌੜੀ ਮਹਿਲਾ ਪਹਿਲਾ ਕਾਮ ਕ੍ਰੋਧ ਮਾਇਆ ਮੇ ਚੀਤ ਝੂਠ ਵਿਕਾਰ ਜਾਗੇ ਹਿਤ ਚੀਤ ਪੂੰਜੀ ਪਾਪ ਲੋਭ ਕੀ ਹੀ ਤਰ ਤਾਰੇ ਮਨ ਨਾਮ ਸੁਚੇਤ ਵਾਹ ਵਾਹ ਸੱਚੇ ਮੈਂ ਤੇਰੀ ਟੇਕ ਹਉ ਪਾਪੀ ਤੂੰ ਨਿਰਮਲ ਏਕ ਰਹਾਉ ਅਗਨ ਪਾਣੀ ਬੋਲੇ ਬੜਵਾਓ ਜੇ ਵਾ ਇੰਦਰੀ ਏਕ ਸੁਆਉ ਦਿਸ਼ਟ ਵਿਕਾਰ ਨਾਹੀ ਪਉ ਪਾਓ ਆ ਮਾਰੇ ਤਾਂ ਪਾਏ ਨਾ ਸ਼ਬਦ ਮਰੇ ਫਿਰ ਮਰਨ ਨਾ ਹੋਏ ਬਿਨ ਮੂਹੇ ਕਿਉਂ ਪੂਰਾ ਹੋਏ ਪਰਪੰਚ ਵਿਆਪ ਰਿਹਾ ਮਨ ਦੋਏ ਥਿਰ ਨਰਾਏ ਕਰੇ ਸੋ ਹੋਏ ਬੋਧ ਚੜੂੰ ਜੋ ਆਵੇ ਵਾਰ ਠਾਕੇ ਬੋਧ ਦਰਗਹਿ ਮਾਰ ਸੱਚ ਸੁਹਾਹੀ ਧਨ ਗੁਰਦੁਆਰ ਨਾਨਕ ਦਰ ਕਰੇ ਕੰਕਾਰ ਗੌੜੀ ਮਹਿਲਾ ਪਹਿਲਾ ਉਲਟਿਓ ਕਮਲ ਬ੍ਰਹਮ ਵਿਚਾਰ ਅੰਮ੍ਰਿਤ ਹਰ ਗਗਨ ਦਸ ਦੁਆਰ ਤੈ ਬਣ ਬੇ ਦਿਆ ਆਪ ਬਰਾਰ ਰੇ ਮਨ ਮੇਰੇ ਭਰਮ ਨ ਕੀਜੇ ਮਨ ਮਾਨੈ ਅੰਮ੍ਰਿਤ ਰਸ ਪੀਜੈ ਰਹਾਉ ਜਨਮ ਜੀਤ ਮਰਨ ਮਨ ਮਾਨਿਆ ਆਪ ਮੂਆ ਮਨ ਮੰਤੇ ਮਾਨਿਆ ਨਜ਼ਰ ਪਏ ਕਰ ਕਰਤੇ ਜਾਣਿਆ ਜਦ ਤਾ ਤੀਰਥ ਮੱਜਣ ਨਾਮ ਦਿੱਖ ਬਥਾਰ ਕਰੂੰ ਕਿਸ ਕਾਮ ਨਾਨ ਨਰਾਇਣ ਅੰਤਰ ਜਾਮ ਆਨ ਮਨੋ ਤੋਂ ਪ੍ਰਕਟ ਜਾਉ ਕਿਸ ਜਾਚੂ ਨਾਹੀ ਕੋ ਥਾਉ ਨਾਨਕ ਗੁਰਮੁਖ ਸਹਿ ਸਮਾਉ ਗੌੜੀ ਮਹਿਲਾ ਪਹਿਲਾ ਸਤਿਗੁਰ ਮਿਲੇ ਸੋ ਮਰਨ ਦਿਖਾਏ ਮਰਨ ਰਹਿਣ ਰਸੇ ਅੰਤਰ ਭਾਏ ਗਰਮ ਨਵਾਰ ਗਗਨ ਪੁਰ ਪਾਏ ਮਰਨ ਲਿਖਾਏ ਆਏ ਨਹੀਂ ਰਹਿਣਾ ਹਰ ਜਪ ਜਾਪ ਰਹਿਣ ਹਰ ਸਰਨ ਰਹਾਉ ਸਤਿਗੁਰ ਮਿਲੇ ਤਦਬਦਾ ਪਾਗੇ ਕਮਲ ਵਿਗਾਸ ਬਿਗਸ ਮਨ ਹਰ ਪਰ ਲਾਗੇ ਕਮਲ ਵਿਗਾਸ ਮਨ ਹਰ ਪਰ ਲਾਗੇ ਜੀਵਤ ਮਰੇ ਮਹਾਂ ਰਸੇ ਆਗੇ ਸਤਿਗੁਰ ਮਿਲੀਏ ਸਤ ਸੰਜਮ ਸੂਚਾ ਗੁਰ ਕੀ ਪੌੜੀ ਉੱਚੋ ਉੱਚਾ ਕਰਮ ਮਿਲੇ ਜਮਕਾ ਪਉ ਮੂਚਾ ਗੁਰ ਮਿਲੀਏ ਮੇਰੇ ਅੰਕ ਸਮਾਇਆ ਕਰ ਕਿਰਪਾ ਕਰ ਮਹਿਲ ਦਿਖਾਇਆ ਨਾਨਕ ਹਉਮੈ ਮਾਰ ਮਿਲਾਇਆ ਗੌੜੀ ਮਹਿਲਾ ਪਹਿਲਾ ਕਿਰਤ ਪਿਆ ਨਾ ਮੇਟੇ ਕੋਈ ਕਿਆ ਜਾਣਾ ਕਿਆ ਆਗੇ ਹੋਏ ਜੋ ਤਿਸ ਭਾਣਸ ਹੋਈ ਹੂਆ ਹੋਰ ਨ ਕਰਨੇ ਵਾਲਾ ਦੂਆ
ना जाना कर्म केवल तेरी जात, कर्म धर्म तेरे नाम की जात रहाओ। तू ए वरदाता देवनहार, तोत नहीं तुझ भक्त भंडार, किया गर्भ न आवे रास, जियो पिण सब तेरे पास। तू मार जमाले बख्श मलाए, जो पावी त्यो नाम जपाए, तू दाना बीना साचा सिर मेरे, गुरमत दे भरोसे तेरे। धर्मे मैल नाही मन राता, गुरबचनी स शब्द पछाता, तेरा तान नाम की बढ़ियाई, नानक रहना भगत सरनाई। गौड़ी मैला पहला जिन कत कहायो, अप्यो प्याया, अनमै विसरे नाम समाया, कह गया डरिए डर डरे समाना, पूरे गुर के शब्द पछाण रहाओ। जिन राम हृदय हर रास, सहस पाए मिले शबास, जाहे सबार साज ब्याल, तुत मनमुख बांधे काल। एन सुनाम हृदय से पूरे, नानक राम मिले परम दूरे। पवड़ी मेला पहला गौड़ी मेला पहला जन्म रेत्र गुण हितकार, चारे वेद कथे आकार, तीन अवस्था कहे विख्यान, तुरी अवस्था सदगुर ते हर जान। राम भगत गुर सेवा तरना, बौड़ जन्म न होए है मरण रहाओ। चात पदार कहे सब कोई, सिमर साध पंडित मुख सोई, बिन गुर अर्थ विचार न पाया, मुक्त पदार्थ भगत हर पाया। जहाँ के हृदय वसिया हर सोई, गुरमुख भगत प्राप्त होई, हर की भगत मुक्त आनंद, गुरमत पाए परमानंद। जिन पाया गुर देख दिखाया, आसा मैं निराश बजाया, दीना ना सर्व सुखदाता, नानक हर चरणी मर राता। गौड़ी चेती महला पहला अमृत काया रहे सुखाली, बाजी है संसारो, लभ लोभ मच कूड कमावे, बहुत ठावे भारो। तू काया मैं रुलती देखी, जो तर उपर शारो, सुन सुन सिख मारी, सुकर कीता रैसी, मेरे जीड़े बौड़ने आवे बारी रहाओ। हाँ तुद आखा मेरी काया, तू सुन सिख मारी, निंदा चिंदा करे पराई, झूठी ला तुवारी, बेल पराई जो ए जीड़े करे चोरी बरियारी। हंस चलिया तू पिछे रही है, छुट्टर हुई है नारी, तू काया रही है सुपनंतर, तुद क्या कर्म कमाया, कर जोरी मैं जा कुछ लिया, ता मन भला पाया, पलतन सोभा पलतन टोई, ऐला जन्म गवाया। ओ खरु दुहेली होई बाबा, नानक मेरी बात न पूछे कोई रहाओ। ताजी तुरकी सोना, ताजी तुरकी सोना, रुपा कपड़ केरे भारा, किसी ना न चले नानक, चढ़ चढ़ पे गवारा। कूजा मेवा मैं सब कुछ चाखिया, एक अमृत नाम तुम्हारा। दे दे नीव दवाल उसारी, पसमंदर की ठेरी, संचे संचंदेही किसी अंध जाने सब मेरी। सोयन लंका सोयन माड़ी, संपे किसे न केरी। सुन मूर्ख माने जाना, होग तिसे का पाण रहाओ। शाह हमारा ठाकुर पारा, हम तिसके बणजारी, ज्यो पिंड सब रास तिसे की मारा, भेजी वाले गौड़ी चेती मैला पहला। अबर पंच हम एक जना, क्यों राखे कर बार मना, मारे लूटे नीत नीत किसे आगे करी पुकार जना। श्री राम नामा उचर मना, आगे जम दल विखम कन्हा रहाओ। सार मरोली राखे द्वारा, पितर बैठी सात ना, अमृत केल करे नित कावन, अवन लुटे सो पंच जना। राहे मरोली लुटिया दुरा, सातन पकड़ी एक जना, जम डंडा गल संगल पड़िया, भाग गए से पंच जना। कावण लोड़े सोना रूपा, मित्र लोरन सोका दाता, नानक पाप करे तिन कारण, जासे जम पर भादाता। गौड़ी चेती मेला पहला मुंदरा ते कर पीतर, मुंदरा काया खीजे खिंदता, पंचे ले बस कीजे रावले, मन कीजे डंडा ता। जोग जुगत इव पावस्था, एक शब्द दूजा हो नास, कंध मूल मन लावस्था रहाओ। मुंड मंडाइए जे गुर पाइए, हम गुर की नीर गंगाता, त्रैवण तारण हार स्वामी, एक नचेत अंताता। कर पटंब गली मन लावस, संसा मूल नत जाव सता, एक चरणी जेत लावे, लभ लोभ की तावस्था। जब निरंजन रच समना, काहे बोले जोगी कपट कढ़ा रहाओ। काया कमली हंसी आना, मेरी मेरी करत बिहानी ता, पर बण नानक नांगी दाजे, फिर प्याछे पुछताणी ता। गौड़ी चेती मेला पहला औखद मंत्र मूल मनी, एक कह जे कर दिल कर चीजे रहे, जन्म जन्म के पाप कर्म के काटन हार आली जे रहे।
ਮਨ ਏਕੋ ਸਾਹਿਬ ਭਾਈ ਰੇ ਤਿਰ ਤੀਨ ਗੁਣਾ ਸੰਸਾਰ ਸਮਾਵੇ ਲੱਖਣ ਲੱਖਣਾ ਜਾਈ ਰੇ ਰਾਵ ਸ਼ੱਕਰ ਖੰਡ ਮਾਇਆ ਤਨ ਮਿੱਠੀ ਹਮ ਤੋ ਪੰਡ ਉਚਾਈ ਰੇ ਰਾਤ ਨੇਰੀ ਸੂਜਨ ਨਾਹੀ ਲਚੂਗ ਮੂਸਾ ਪਹਾਈ ਰੇ ਮਨ ਮੁਖ ਕਰੇ ਤੇ ਤਾ ਦੁਖ ਲਾਗੇ ਗੁਰਮੁਖ ਮਿਲੇ ਵਡਾਈ ਰੇ ਜੋਤਨ ਕੀਆ ਸੋਈ ਹੋਆ ਕਿਰਤਨ ਮੇਟਿਆ ਜਾਈ ਰੇ ਸੁਭਰ ਪਰੇ ਨਾ ਹੋਵੇ ਹੁਣੇ ਜੋ ਰਾਤੇ ਰੰਗ ਲਾਈ ਰੇ ਤਿਨਕੀ ਪੰਕ ਹੋਵੇ ਜੇ ਨਾਨਕ ਤੋਂ ਮੂੜਾ ਕੁਛ ਪਾਈ ਰੇ ਗੌੜੀ ਚੇਤੀ ਮਹਿਲਾ ਪਹਿਲਾ ਕਦਕੀ ਮਾਏ ਬਾਪ ਕਦਕੇਰਾ ਕਿੰਦੂ ਥਾ ਮੂੰਹ ਅਵੇਂ ਆਏ ਅਗਨ ਬਿੰਬ ਜਲ ਪੀਤਰ ਨਿਭਜੇ ਕਾਹੇ ਕੰਮ ਉਪਾਏ ਮੇਰੇ ਸਾਹਿਬਾ ਗੌਣ ਗਾਣ ਕੌਣ ਜਾਣੇ ਗੁਣ ਤੇਰੇ ਕਹਿ ਨ ਜਾਨੀ ਔਗਣ ਮੇਰੇ ਰਹਾਉ ਕੇਤੇ ਰੁੱਖ ਬਿਰਖ ਹਮ ਚੀਨੇ ਕੇਤੇ ਪਸ਼ੂ ਉਪਾਏ ਕੇਤੇ ਨਾ ਕੁੱਲੀ ਮੈਂ ਆਏ ਕੇਤੇ ਪੰਖ ਉਡਾਏ ਹਟਪਟਣ ਵਿੱਚ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਤੇ ਕਹਾਂ ਛੁਪਾਵੇ ਤੜ ਤੀਰਥ ਹਮ ਨਵਖਣ ਦੇਖੇ ਹਟਪਟਣ ਬਜਾਰਾ ਲੈ ਕੇ ਤਕੜੀ ਤੋਲਣ ਲੱਗਾ ਕਠੀ ਮੈਂ ਬਣਜਾਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰੇ ਪਾਵੋ ਡੁੱਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤੱਪੈ ਪਿੱਤਰ ਵਗੈ ਕਾਤੇ ਪਰਮ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਗੌੜੀ ਬਰਾਗਣ ਮਹਿਲਾ ਪਹਿਲਾ ਰਹਿਣ ਗਵਾਈ ਸੋਇ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ

ਸ਼ਮਲ ਵਾਰ ਵਾਰ ਹਮ ਜਾਊਂ ਜੀਓ। ਮੈਂ ਬਣਜਾਰ ਰਾਮ ਕੀ ਤੇਰਾ ਨਾਮ ਵਖਰ ਵਪਾਰ ਜੀ ਰਹਾਓ। ਕੋਕਲ ਹੋਮਾਂ ਅੰਬ ਬਸਾਂ ਸਹਿ ਸ਼ਬਦ ਵਿਚਾਰ, ਸਹਿ ਸਭੈ ਮੇਰਾ ਸ਼ੋ ਮਿਲੇ ਦਰਸ਼ਨ ਰੂਪ ਅਪਾਰ। ਮਛਲੀ ਹੋਮਾਂ ਜਲ ਵਸਾਂ ਜੀ ਜਨ ਸਭਸਾਰ, ਵਾਰ ਪਾਰ ਮੇਰਾ ਸ਼ੋ ਵਸੇ ਹੋ ਮਿਲੂੰਗੀ ਬਾਹਾਂ ਪਸਾਰ। ਨਾਗਣ ਹੋਵਾਂ ਧਰ ਵਸਾਂ ਸ਼ਬਦ ਵਸੇ ਪਾਉ ਜਾਏ, ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ। ਗੌੜੀ ਪੂਰਵੀ ਦੀਪਕੀ ਮਹਿਲਾ ਪਹਿਲਾ, ਇੱਕਿਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤੀ ਆਖੀਏ ਕਰਤੀ ਕਾਹੂ ਵਿਚਾਰੋ, ਤਿਲਕਰ ਗਾਵੋ ਸੋਲਾ ਸਿਵਰਿਓ ਸਿਰਜਣ ਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਲਾ ਹੋ, ਵਾਰੀ ਜਾਉਂ ਜੇ ਸੋਰੇ ਸਦਾ ਸੁਖ ਹੋਏ ਰਹਾਉ। ਨਿਤਨੇ ਜਿਹੜੇ ਸੰਭਾਲੀਆਂ ਦੇਖੀ ਗਾ ਦੇ ਬਣੋ ਹਾਰ, ਤਿਰਦਾਨੇ ਕੀਮਤ ਨਾ ਪਵੇ ਤੇ ਦਾਤੇ ਕਮਲ ਸੁਮਾਰ। ਸੰਭਲ ਸਾਹ ਲਿਖਿਆ ਮਿਲਕਰ ਪਾਵੋ ਤੇਲ, ਦੇਹੋ ਸੱਜਣੇ ਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦਇਆਵਨ। ਰਾਗੌੜੀ ਗੁਆਰੀ ਮਹਿਲਾ ਤੀਜਾ ਚੌਪਦੇ, ਇੱਕੀ ਓਂਕਾਰ ਸਤਿਗੁਰ ਪ੍ਰਸਾਦ। ਗੁਰ ਮਿਲੀਏ ਹਰ ਮੇਲਾ ਹੋ।